ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨਉ ਨਿਧਾਵੈ ਤਹੈ ਸਭ ਥਾਈ ਹੋਏ ਸਾਜ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਜ ਦਸਾਂ।

ਚਲਾਈ ਤੇ ਅਗਵਾਹੀ ਦੇਖ ਕੇ ਅਣਡਿੜ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨੇ

ਪ੍ਰਥਮੈ ਸਰਬੱਤ ਖਾਲਸਾ ਜੀ ਕੇ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਵ ਤਿਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਸਾਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ, ਢਾਡੀ ਵਾਰਾਂ ਰਾਹੀਂ ਹਰ ਜਾ ਸਰਵਣ ਕਰਵਾਉਂਦਿਆਂ, ਸੋ ਦਰ ਰਹਿ ਰਾਜ ਸਾਹਿਬ ਜੀਆਂ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਸਤਾਨ ਦੀ ਦਾਤ ਬੰਦੀ, ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਮਹਿੰਦਰ ਸਿੰਘ ਅਵਤਾਰ ਕੌਰ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ ਬੇਨਤੀ, ਅੰਗਦ ਸਿੰਘ ਦੇ ਅਤੇ ਮਨਜੋਤ ਕੌਰ ਦੇ ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਰਜਵੰਤ ਕੌਰ ਸਰੀਰ ਪੱਖੋਂ ਠੀਕ ਨਹੀਂ ਹਨ, ਤੰਦਰੁਸਤੀ ਦੀ ਅਰਦਾਸ ਬੇਨਤੀ, ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਸ਼ਰਵਨ ਕੌਰ ਦੀ ਰੂਹ ਨੂੰ ਸ਼ਾਂਤੀ ਦੀ ਅਰਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਕਿਰਪਾ ਕਰਨੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ, ਸ਼ਾਂਤੀ ਬਖਸ਼ਿਸ਼ ਕਰਨੀ, ਪਰਿਵਾਰ ਦੀ ਚੜ੍ਹਦੀ ਕਲਾ ਕਰਨੀ। ਸਤਿਗੁਰੂ ਮਹਾਰਾਜ ਸਾਹਿਬ ਜੀ, ਕੁਲਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀਆਂ ਦਾ ਬੇਅੰਤ ਬੇਅੰਤ ਸ਼ੁਕਰਾਨਾ ਹੈ। ਰਹਿੰਦੇ ਕਾਰਜ ਆਪ ਜੀਆਂ ਨੇ ਚੜ੍ਹਦੀ ਕਲਾ ਦੇ ਸਹਿਤ ਸੰਪੂਰਨ ਕਰਵਾਉਣੇ, ਆਪਣੇ ਚਰਨਾਂ ਦਾ ਪਿਆਰ ਨਾ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣਾ। ਸਤਿਗੁਰੂ ਜੀ, ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਦਾਤ, ਪ੍ਰੇਮ ਏਕਤਾ ਇਤਫਾਕ ਦੀ ਦਾਤ ਬਖਸ਼ ਕੇ ਨਵਾਜੋ। ਸਤਿਗੁਰੂ ਜੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

ਸਤਿਗੁਰੂ ਸਾਹਿਬ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ। ਸੋ ਦਾ ਰਹਿਰਾਜ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ, ਅੱਜ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਸਭਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। 25 ਅਗਸਤ ਤੋਂ 30 ਅਗਸਤ ਤੱਕ 6 ਦਿਨ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਗੁਰਬਾਣੀ ਪਾਠ ਬੋਧ 7:30 ਤੋਂ 9 ਚੱਲ ਰਿਹਾ ਹੈ। ਇਸ ਮਹੀਨੇ ਦੇ ਅਖੀਰ 30 ਅਗਸਤ ਨੂੰ ਪਾਠ ਬੋਧ ਸਮਾਗਮ ਦੇ ਭੋਗ ਪਾ ਦਿੱਤੇ ਜਾਣਗੇ। ਬਾਹਰ ਬਾਬਾ ਬਕਾਲਾ ਸਾਹਿਬ ਦੀਆਂ ਸੰਗਤਾਂ ਵੱਲੋਂ ਲੰਗਰ ਸਜਾਏ ਜਾ ਰਹੇ ਨੇ। ਅੱਜ ਵੀ ਸਜਾਏ ਜਾਣਗੇ ਬਾਹਰ, ਔਰ ਕੱਲ੍ਹ ਵੀ ਅਤੇ ਪਰਸੋਂ ਨੂੰ ਵੀ, 3 ਦਿਨ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਤੋਂ ਆਰਤੀ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ।

ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਅੱਜ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ, ਜਿਨ੍ਹਾਂ ਸਤਿਗੁਰੂ ਸਾਹਿਬ ਜੀਆਂ ਨੇ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ 'ਤੇ 1713 ਬਿਕਰਮੀ ਸਾਵਣ ਵਧੀ 9ਵੀਂ ਦਿਨ ਵੀਰਵਾਰ 14 ਜੁਲਾਈ 1656 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ ਜੀਆਂ ਦੀ ਕੁੱਖ ਨੂੰ ਭਾਗ ਲਾਉਂਦੇ ਆ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੀ ਸੰਸਾਰਕ ਉਮਰ 7 ਸਾਲ 8 ਮਹੀਨੇ 2 ਦਿਨ ਦੀ ਹੈ, ਜਿਹਦੇ ਵਿੱਚ ਉਹਨਾਂ ਨੇ 2 ਸਾਲ 5 ਮਹੀਨੇ 20 ਦਿਨ ਗੁਰਿਆਈ ਗੱਦੀ ਦੇ ਉੱਪਰ ਬਿਰਾਜਮਾਨ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਲਿਖਦੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਨਾਮ ਧਿਆਉਣ ਦੇ ਨਾਲ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਦੇ ਸਾਰੇ ਦੁੱਖ ਚਲੇ ਜਾਂਦੇ ਨੇ। ਇੱਕ ਵਿਦਵਾਨ ਲਿਖਦਾ ਆ, ਮਦਨ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ, ਮਦਨ ਕਾਮਦੇਵ ਨੂੰ ਸੁੰਦਰਤਾ ਦੇ ਵਿੱਚ ਪਛਾੜਦੇ ਨੇ। ਬਹੁਤ ਹੀ ਸੁੰਦਰ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ। ਔਰ ਸਾਧ ਸੰਗਤ ਜੀਓ, ਇੱਕ ਵਿਦਵਾਨ ਨੇ ਲਿਖਿਆ, ਗੁਰੂ ਆਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲਿਆਂ ਦੀ ਤ੍ਰਿਸ਼ਨਾ ਪਿਆਸ ਭੁੱਖ ਸਭ ਮਿਟ ਜਾਂਦੀਆਂ ਨੇ, ਅੰਦਰ ਉਹਨਾਂ ਦਾ ਤ੍ਰਿਪਤ ਹੋ ਜਾਂਦਾ ਆ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਸਾਧ ਸੰਗਤ ਜੀ ਪ੍ਰਕਾਸ਼ ਦਿਹਾੜਾ ਹੈ, ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅਦਭੁਤ ਸੁੰਦਰ ਰੂਪ ਧਾਰ, ਬਹੁਤ ਹੀ ਸੁੰਦਰ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਧਾਰਨ ਕੀਤਾ ਹੈ। ਔਰ ਸਾਧ ਸੰਗਤ ਜੀ, ਕਵੀ ਸੋਂਦਾ ਸਿੰਘ ਜੀ ਲਿਖਦੇ ਨੇ, ਗੁਰੂ ਹਰਿਕ੍ਰਿਸ਼ਨ ਅੱਠਵੇਂ ਮਹਿਲ, ਹਰ ਸਮ ਸੁੰਦਰ ਰੂਪ ਤੇ ਰਾਵ ਸਮ ਸੁੰਦਰ ਤੇਜ ਅਨੂਪ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪ ਪਰਮੇਸ਼ਰ ਹਨ, ਜਿਸ ਪਰਮੇਸ਼ਰ ਤੋਂ ਸਾਰੀ ਸੰਸਾਰ ਦੀ ਕਾਇਨਾਤ ਦੀ ਸੁੰਦਰਤਾ ਆਉਂਦੀ ਹੈ, ਉਹ ਹੀ ਸੁੰਦਰ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ। ਔਰ ਤੇਜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਉਪਮਾ ਤੋਂ ਰਹਿਤ ਹੈ, ਸੂਰਜ ਦੇ ਤੇਜ ਨੂੰ ਵੀ ਪਛਾੜਦੇ ਨੇ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਐਸੇ ਦੀਨ ਦਿਆਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਸ ਲੰਮੇ ਪਿੰਡ ਦਾ ਨੰਦ ਚੰਦ ਨਾਮ ਦਾ ਸਰਪੰਚ, ਜਿਹੜਾ ਸ਼ਰਾਬੀ ਸੀ ਅਤੇ ਪਰ ਇਸਤਰੀ ਗਮਨ ਸੀ, ਵਿਸ਼ਿਆਂ ਵਿੱਚ ਖਚਤ ਸੀ, ਇੱਕ ਵਾਰ ਸੰਗਤਾਂ ਦੇ ਸਮੇਤ ਕੀਰਤਪੁਰ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਦਰਸ਼ਨ ਦੀਦਾਰ ਕਰਨ ਵਾਸਤੇ ਚਲਾ ਗਿਆ। ਜਦੋਂ ਇਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਬਾਣੀ ਦੀਆਂ ਪੰਕਤੀਆਂ ਪੜ੍ਹ ਸੁਣਾਈਆਂ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵ ਹੈ ਦਰਗ ਹੈ ਮਾਨ ਪੰਚੇ ਸੋ ਹੈ ਦਰ ਰਾਜਾਨ, ਫਿਰ ਦੂਸਰੀਆਂ ਪੰਕਤੀਆਂ, ਪੰਚ ਮੰਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਬੁੱਠਾ ਮੇਰੇ ਭਾਈ। ਇਹ ਬਚਨ ਸੁਣ ਕੇ ਇਹਦਾ ਅੰਦਰ ਹਿੱਲ ਗਿਆ, ਸੋਚਦਾ ਗੁਰੂ ਸਾਹਿਬ ਨੇ ਮੈਨੂੰ ਉਪਦੇਸ਼ ਦਿੱਤਾ ਆ, ਤਾਂ ਸਾਧ ਸੰਗਤ ਜੀ ਦਿੱਤਾ ਵੀ ਉਪਦੇਸ਼ ਇਹਨੂੰ ਹੀ ਸੀ। ਇਹ ਬਹੁਤ ਵੱਡੇ ਭਾਗ ਹੁੰਦੇ ਨੇ ਕਿ ਇਸ ਤਰ੍ਹਾਂ ਦਾ ਬਚਨ ਸੁਣ ਕੇ ਕਈ ਤਾਂ ਗੁਰੂ ਚਰਨਾਂ ਦੇ ਨਾਲ ਲੱਗ ਜਾਂਦੇ ਨੇ ਅਤੇ ਕਈ ਖਾਲਸਾ ਜੀ ਉਹ ਦੂਰ ਚਲੇ ਜਾਂਦੇ, ਟੁੱਟ ਜਾਂਦੇ ਨੇ, ਕਈਆਂ ਨੂੰ ਸ਼ਬਦ ਦੀ ਚੋਟ ਸਵਾਰ ਦਿੰਦੀ ਆ, ਕਈ ਖਾਲਸਾ ਜੀ ਜਿਹਨਾਂ ਦੇ ਭਾਗ ਚੰਗੇ ਨਾ ਹੋਣ
ਉਹ ਗੁਰੂ ਤੋਂ ਬੇਮੁੱਖ ਹੋ ਜਾਂਦੇ, ਦੂਰ ਹੋ ਜਾਂਦੇ ਨੇ ਕਿ ਵੀ ਆਹ ਬਾਣੀ ਦੀ ਪੰਕਤੀ ਮੇਰੇ 'ਤੇ ਟੁਕਾ ਕੇ ਤੁਸਾਂ ਪੜ੍ਹੀ ਆ, ਅਤੇ ਉਹ ਲੜਨ ਵੀ ਲੱਗ ਪੈਂਦੇ ਨੇ। ਇਸ ਤਰ੍ਹਾਂ ਦੇ ਕਈ ਥਾਵਾਂ ਦੇ ਉੱਪਰ ਖਾਲਸਾ ਜੀ ਉਹ ਬਚਨ ਆਏ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਾਸ਼ੀ ਤੋਂ ਆਏ ਹੋਏ ਬਸੰਤਰ ਨਾਮ ਦੇ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਸੀ, ਜਿਸ ਨੂੰ ਕੋਹੜ ਦਾ ਰੋਗ ਹੋਇਆ ਸੀ। ਮਹਾਰਾਜ ਦੇ ਚਰਨਾਂ 'ਚ ਆਇਆ, ਮਹਾਰਾਜ ਮੈਨੂੰ ਕੋਹੜ ਦਾ ਰੋਗ ਆ, ਕਿਰਪਾ ਕਰਕੇ ਮੇਰਾ ਦੂਰ ਕਰ ਦਿਓ, ਮੈਂ ਤੁਹਾਡੀ ਬੜੀ ਉਪਮਾ ਸੁਣੀ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਸੰਤਰ ਜੀ ਸਰੀਰ ਦਾ ਕੋਹੜ ਅਤੇ ਰੋਗ ਦੂਰ ਕਰ ਦਿੰਦੇ ਹਾਂ, ਪਰ ਜਿਹੜਾ ਤੁਸਾਂ ਨੇ ਲੋਕਾਂ ਦੇ ਵਿੱਚ ਜਾਤ ਪਾਤ ਊਚ ਨੀਚ ਦਾ ਕੋਹੜ ਪਾਇਆ, ਇਹ ਕਿਵੇਂ ਦੂਰ ਹੋਵੇਗਾ? ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਮਾਫ਼ੀ ਮੰਗੀ ਕਿ ਮਹਾਰਾਜ ਇਹ ਗਲਤੀਆਂ ਸਾਡੇ ਤੋਂ ਬ੍ਰਾਹਮਣਾਂ ਤੋਂ ਹੋਈਆਂ ਨੇ, ਤੁਸੀਂ ਮੇਰੇ 'ਤੇ ਦਇਆ ਕਰੋ, ਮੇਰੇ ਸਰੀਰ ਨੂੰ ਤੰਦਰੁਸਤੀ ਦਿਓ, ਮੈਨੂੰ ਗੁਰਸਿੱਖੀ ਦੀ ਦਾਤ ਵੀ ਦਿਓ। ਮਹਾਰਾਜ ਗੁਰਸਿੱਖੀ ਦੀ ਦਾਤ ਲੈ ਕਰਕੇ ਤੰਦਰੁਸਤੀ ਵੀ ਹੋਈ, ਕੀਰਤਪੁਰ ਸਾਹਿਬ ਰਹਿ ਕੇ ਕੁਝ ਸਮਾਂ ਸਿੱਖੀ ਨੂੰ ਕਮਾਇਆ, ਸੇਵਾ ਸਿਮਰਨ ਕੀਤਾ, ਫਿਰ ਕਾਸ਼ੀ ਜਾ ਕੇ ਸਿੱਖੀ ਦਾ ਬੜਾ ਭਾਰੀ ਇਹਨਾਂ ਨੇ ਪ੍ਰਚਾਰ ਕੀਤਾ ਸੀ। ਔਰ ਸਾਧ ਸੰਗਤ ਜੀ, ਉਹ ਜਗਨਾ ਨਾਮ ਦਾ ਕਸਾਈ, ਜਿਹਦਾ ਨਾਮ ਕਾਮੀ ਕਸਾਈ ਪੁਣੇ ਦਾ ਸੀ, ਜੀਵਾਂ ਨੂੰ ਵੱਢ ਕੇ ਮਾਸ ਵੇਚਣਾ ਅਤੇ ਆਪਣਾ ਢਿੱਡ ਭਰਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿੰਦੇ, ਪ੍ਰੇਮੀਆ ਕਿਰਤ ਠੀਕ ਨਹੀਂ ਹੈ, ਕਿਰਤ ਨੂੰ ਚੰਗੀ ਤਰ੍ਹਾਂ ਸਵਾਰੋ। ਸਤ ਬਚਨ ਮਹਾਰਾਜ, ਮੈਂ ਕਿਰਤ ਕੁਝ ਹੋਰ ਕਰ ਲੈਂਦਾ ਹਾਂ, ਪਰ ਮੇਰਾ ਅੰਦਰ ਕੰਮਦਾ ਕਿ ਮੈਂ ਮਹਾਰਾਜ ਬਖਸ਼ਿਆ ਜਾਵਾਂਗਾ ਵੀ ਇੰਨੇ ਜੀਵ ਜੰਤੂ ਮੈਂ ਵੱਡੇ ਕੱਟੇ ਨੇ, ਉਹਨਾਂ ਦਾ ਮਾਸ ਵੇਚਿਆ ਸਿਰਫ ਆਪਣੇ ਢਿੱਡ ਆਪਣਾ ਪਰਿਵਾਰ ਪਾਲਣ ਵਾਸਤੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਸਮਝ ਪੈ ਜਾਏ ਉਦੋਂ ਗੁਰੂ ਚਰਨਾਂ ਵਿੱਚ ਆ ਜਾਏ, ਗੁਰੂ ਬਖਸ਼ ਦਿੰਦੇ ਨੇ। ਫਿਰ ਉਹਨਾਂ ਨੇ ਸਧਨੇ ਕਸਾਈ ਦੀ, ਸਤਿਗੁਰੂ ਜੀਆਂ ਨੇ ਉਦਾਹਰਣ ਦੇ ਕੇ ਉਹਨੂੰ ਦੱਸਿਆ ਸੀ ਕਿ ਵੀ ਸਧਨਾ ਜੀਆਂ ਨੇ ਸ਼ਬਦ ਵੀ ਉਚਾਰਨ ਕੀਤਾ, ਨਿਰਪ ਕੰਨਿਆ ਕਿ ਕਾਰਨ ਇੱਕ ਭਇਆ ਭੇਖ ਧਾਰੀ ਕਾ ਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਤਬ ਗੁਣ ਕਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਏ ਜੋ ਜੰਭ ਗਰਾਸਾ ਏਕ ਬੂੰਦ ਜਲ ਕਾਰਨੇ ਚਾ ਤਿਰਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨ ਆਵੈ ਪ੍ਰਾਣ ਜੋ ਥਾ ਕੇ ਥਿਰ ਨਹੀਂ ਕੈਸੇ ਬਿਰਮਾਵੋ ਡੂਬ ਮੋਏ ਨੌਕਾ ਮਿਲਾ ਕਹੋ ਕਾਹੇ ਚੜਾਵੋ ਮੈਂ ਨਾਹੀਂ ਕਿਛ ਹੋ ਨਹੀਂ ਕਿਛਾਹੇ ਨ ਮੋਰਾ ਅਵਸਰ ਲੱਜਾ ਰੱਖ ਲਿਓ ਸਧਨਾ ਜਨ ਤੋਰਾ। ਇਹ ਸ਼ਬਦ ਸਤਿਗੁਰੂ ਜੀ ਨੇ ਸੁਣਾ ਕਰਕੇ ਫਿਰ ਉਹਨੂੰ ਗੁਰਮਤਿ ਦੀ ਦਾਤ ਦੇ ਕੇ ਬਖਸ਼ਿਆ। ਤਾਂ ਹੁਣ ਸਾਧ ਸੰਗਤ ਜੀ, ਉਹ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਖਾਲਸਾ ਜੀ, ਉਹਨਾਂ ਤੋਂ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਦੇ ਹਾਂ। ਔਰ ਬਾਹਰ ਬਾਬਾ ਬਕਾਲਾ ਸਾਹਿਬ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਹਨ, ਅੱਜ ਵੀ ਲਗਾਏ ਗਏ ਨੇ, ਕੱਲ੍ਹ ਨੂੰ ਵੀ ਲਗਾਏ ਜਾਣਗੇ, ਪਰਸੋਂ ਨੂੰ ਵੀ ਸਜਾਏ ਜਾਣਗੇ। ਤਾਂ ਸਾਧ ਸੰਗਤ ਜੀ, ਉਹ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ, ਵੱਡੇ ਭਾਗ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੁਛ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਤਿੰਨਾਂ ਦੇ ਪਾਸ ਚਿੱਠੀਆਂ ਭੇਜੀਆਂ ਨੇ ਲਾਹੌਰ ਤੋਂ ਗੁਰੂ ਅਰਜਨ ਦੇਵ ਜੀ ਨੇ। ਸੋ ਚਿੱਠੀਆਂ ਮਹਾਰਾਜ ਦੇ ਤੱਕ ਪਹੁੰਚੀਆਂ ਨੇ। ਫਿਰ ਤੀਸਰੀ ਚਿੱਠੀ ਲਿਖੀ ਹੈ ਅਤੇ ਇਹ ਚਿੱਠੀ ਤਾਕੀਦ ਕੀਤੀ ਕਿ ਤੂੰ ਸਿੱਧੀ ਗੁਰੂ ਜੀ ਦੇ ਕੋਲ ਪਹੁੰਚਾਈ। ਸੋ ਇਹ ਕਥਾ ਆ ਰਹੀ ਹੈ, ਆਓ ਰਸਾਂ ਕਰੀਏ, ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
1: ਸਤਿਗੁਰ ਜਨ ਹੈ ਔਰ ਕੋ ਪ੍ਰੇਮ।
0: ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਮਹਾਰਾਜ ਔਰ ਹਿਰਦੇ ਦਾ ਪ੍ਰੇਮ ਜਾਣਦੇ ਹਨ।
1: ਪ੍ਰੇਮ ਬਸੀ ਹੋਏ ਜਿਨ ਕੋ ਨੇਮ।
0: ਜਿਨ੍ਹਾਂ ਦਾ ਨੇਮ ਹੈ, ਨਿਯਮ ਹੈ, ਜਿਨ੍ਹਾਂ ਦਾ ਸਤਸੰਗ ਇਹ ਧਰਮ ਹੈ ਕਿ ਪ੍ਰੇਮ ਦੇ ਵਸ ਵਿੱਚ ਰਹਿਣਾ।
1: ਪਰਖ ਹੈ ਸੁਤ ਆਇਸ ਅਨੁਸਾਰੀ।
0: ਸੋ ਪਰਖਦੇ ਨੇ ਕਿ ਸਾਡਾ ਕਿਹੜਾ ਪੁੱਤ ਸਾਡੀ ਆਗਿਆ ਵਿੱਚ ਚੱਲਣ ਵਾਲਾ ਹੈ।
1: ਦੇਨ ਹੇਤ ਜਗ ਗੁਰਤਾ ਭਾਰੀ।
0: ਗੁਰਤਾ ਗੱਦੀ ਜੋ ਭਾਰੀ ਗੁਰਤਾ ਗੱਦੀ ਹੈ, ਇਹ ਦੇਣ ਲਈ ਆਪਣੇ ਸਾਹਿਬਜ਼ਾਦਿਆਂ ਦੀ ਪ੍ਰੀਖਿਆ ਕਰਦੇ ਹਾਂ ਗੁਰੂ ਮਹਾਰਾਜ।
1: ਲਾਵਪੁਰ ਤੇ ਲੇ ਕਰ ਅਰਦਾਸ।
0: ਲਾਹੌਰ ਸ਼ਹਿਰ ਤੋਂ ਜੋ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੋ ਤੀਸਰਾ ਬੰਦ ਸ਼ਬਦ ਦਾ ਲਿਖਿਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਇਹ ਬੇਨਤੀ ਦਾ ਸ਼ਬਦ ਲੈ ਕੇ ਤੇ ਸਿੱਖ ਪਹੁੰਚਿਆ ਹੈ ਅੰਮ੍ਰਿਤਸਰ।
1: ਗਮਨਿਓ ਸਿੱਖ ਧਰੇ ਗੁਰ ਆਸ।
0: ਸੋ ਗੁਰੂ ਜੀ ਦੇ ਦਰਸ਼ਨਾਂ ਦੀ ਆਸ ਲੈ ਕੇ ਤੇ ਗੁਰੂ ਦਾ ਸਿੱਖ ਆਇਆ ਹੈ।
1: ਮਨ ਉਲੰਘ ਸਗਰੂ ਕ੍ਰਮ ਕਰ ਕੇ।
0: ਸੋ ਸਾਰਾ ਜਿਹੜਾ ਹੀ ਰਸਤਾ ਇਹ ਪੜਾ ਦਰ ਪੜਾ ਲੰਘ ਕੇ
1: ਮਿਲੋ ਹਜ਼ੂਰ ਸਮੋ ਸੁਭ ਚਰਕੇ।
0: ਤੇ ਸਤਸੰਗਿਓ ਮਨ ਚ ਆਸ ਹੈ ਕਿ ਗੁਰੂ ਜੀ ਦੇ ਦਰਸ਼ਨ ਕਰਾਂ ਚੱਲ ਕੇ।
1: ਜਬ ਦਿਨ ਜਾਮ ਰਹਿਓ ਤਬ ਆਇਵ।
0: ਜਦੋਂ ਇੱਕ ਪਹਿਰ ਦਿਨ ਰਹਿ ਗਿਆ ਤੇ ਗੁਰੂ ਦਾ ਸਿੱਖ ਪਹੁੰਚਿਆ ਅੰਮ੍ਰਿਤਸਰ।
1: ਭਿਖੈ ਨਾ ਪ੍ਰਿਥਿਆ ਆਪ ਬਚਾਇਵ।
0: ਸੋ ਗੁਰੂ ਦਾ ਸਿੱਖ ਸੁਚੇਤ ਹੈ, ਐਰਕੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਸੁਚੇਤ ਰਹਿਣਾ ਹੈ। ਸੋ ਇਹਨੇ ਚਾਰ ਸਿਰੇ ਚੰਗੀ ਤਰ੍ਹਾਂ ਨਿਗਾਹ ਮਾਰ ਲਈ ਕਿ ਕਿਤੇ ਬਾਬਾ ਪ੍ਰਿਥੀ ਚੰਦ ਤੇ ਹੈ ਨੀ, ਚੰਗੀ ਤਰ੍ਹਾਂ ਵੇਖਿਆ ਉਸਨੇ।
1: ਸਤਿਗੁਰ ਜਹਾਂ ਦੀਵਾਨ ਲਗਾਇਵ।
0: ਜਿਸ ਥਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਹੈ।
1: ਵਿਸ਼ਿਓ ਤਹਾਂ ਅਚਾਨਕ ਜਾਇਵ।
0: ਉਸ ਸਥਾਨ ਤੇ ਅਚਾਨਕ ਅਚਨਚੇਤ ਜਿਹੜਾ ਸੀ ਇਹ ਗੁਰੂ ਦਾ ਸਿੱਖ ਪਹੁੰਚ ਗਿਆ ਅੱਖ ਬਚਾ ਕੇ।
1: ਹੱਥ ਜੋੜ ਬੰਧਨ ਕੋਠਾਨੀ।
0: ਹੱਥ ਜੋੜ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਸਿੱਖ ਨੇ।
1: ਹੁਣ ਸੰਗਤ ਕੀ ਨਮੋ ਬਖਾਨੀ।
0: ਫਿਰ ਸੰਗਤ ਵੱਲੋਂ ਨਮਸਕਾਰ ਜਿਹੜੀ ਹੈ ਇਹ ਕੀਤੀ, ਮਹਾਰਾਜ ਸੰਗਤ ਵੀ ਸਾਰੀ ਲਾਹੌਰ ਦੀ ਤੁਹਾਡੇ ਚਰਨਾਂ ਤੇ ਨਮਸਕਾਰ।

0: ਸੋ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਦਾ ਤੀਸਰਾ ਬੰਦ ਅਰਦਾਸ ਬੇਨਤੀ ਦੇ ਰੂਪ ਵਿੱਚ ਭੇਜਿਆ ਸੀ, ਉਹ ਮਹਾਰਾਜ ਦੇ ਸਨਮੁਖ ਹਾਜ਼ਰ ਕੀਤਾ।
1: ਸ਼੍ਰੀ ਅਰਜਨ ਕੀ ਅਰਜ਼ ਉਚਾਰੀ।
0: ਇਸ ਸ਼ਬਦ ਵਿੱਚ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ

0: ਬਸ ਰਮਾਹੂੰ।
1: ਸੋ ਉਹਦੇ 'ਚ ਲਿਖਿਆ ਸੀ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰੇਤੋ ਤੋਂ ਭਗਵੰਤਾ, ਪਛਾਣਿਆ ਕਿ ਸਾਡੇ ਦਰਸ਼ਨਾਂ ਤੋਂ ਬਿਨਾਂ ਕਿੰਨੇ ਬੇਬਲ ਨੇ, ਕਿੰਨੀ ਉਹਨਾਂ ਦੇ ਅੰਦਰ ਉਤਸ਼ਾਹ ਵਧਿਆ ਹੋਇਆ ਹੈ ਦਰਸ਼ਨਾਂ ਦਾ, ਕਿੰਨਾ ਉਹਨਾਂ ਦੇ ਅੰਦਰ ਗੁਰੂ ਦੇ ਵਿਛੋੜੇ ਦਾ ਅਹਿਸਾਸ ਹੈ। ਚਿੱਠੀ ਦੇ ਵਿੱਚ ਪੜ੍ਹਿਆ ਹੈ,
0: ਪ੍ਰੇਮ ਮਹਾਂ ਤੇ ਵਿਆਕੁਲ ਹੋਵਾ।
1: ਸੋ ਬਹੁਤ ਹੀ ਭਾਰੀ ਪ੍ਰੇਮ ਦੇ ਕਾਰਨ ਸਾਡੇ ਸਾਹਿਬਜ਼ਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਵਿਆਕੁਲ ਹੋ ਰਹੇ ਹਨ।
0: ਹਮਰੇ ਬਿਰਾਹ ਤੁਰ ਸੁਤ ਜੋਵਾ।
1: ਵੇਖਿਆ ਕਿ ਸਾਡੇ ਜਿਹੜੇ ਸਾਹਿਬਜ਼ਾਦੇ ਬਿਰਾਹ ਤੁਰ ਹਨ, ਬਹੁਤ ਹੀ ਵਿਰਾਗ ਦੇ ਵਿੱਚ ਹਨ।
0: ਜਾਨ ਦਸ਼ਾ ਲੋਚਨ ਭਰ ਆਏ।
1: ਸੋ ਇਹ ਦਸ਼ਾ ਵੇਖ ਕੇ ਕਿ ਸਾਡੇ ਸਾਹਿਬਜ਼ਾਦਾ ਜੀ ਦੇ ਅੰਦਰ ਕਿੰਨਾ ਉਤਸ਼ਾਹ ਅਤੇ ਕਿੰਨਾ ਪਿਆਰ ਹੈ ਗੁਰੂ ਪ੍ਰਤੀ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਨੇਤਰਾਂ 'ਚ ਜਾਲਾ ਆ ਗਿਆ ਪਿਆਰ ਦਾ।
0: ਰੁਕਿਓ ਕੰਠ ਨਹਿ ਬੋਲਿਓ ਜਾਏ।
1: ਗਲਾ ਰੁਕ ਗਿਆ, ਬੋਲਿਆ ਨਹੀਂ ਜਾ ਰਿਹਾ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਤੋਂ।
0: ਪੁੱਤਰਨ ਬਿਖੈ ਟੇਕ ਇਨ ਰਾਖੀ।
1: ਹੁਣ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਪੁੱਤਰਨ ਬਿਖੈ, ਸਾਡੇ ਤਿੰਨਾਂ ਪੁੱਤਰਾਂ ਦੇ ਵਿੱਚੋਂ ਇਹਨਾਂ ਨੇ ਭਾਵ ਗੁਰੂ ਅਰਜਨ ਦੇਵ ਜੀ ਨੇ ਸਾਡੀ ਟੇਕ ਰੱਖ ਲਈ, ਸਾਡਾ ਜਿਹੜਾ ਹੈ ਇਹ ਆਗਿਆ, ਸਾਡਾ ਹੁਕਮ ਮੰਨ ਲਿਆ।
0: ਰਹਿ ਆਇਸ ਮਹਿ ਦਰਸ਼ਨ ਕਾਂਖੀ।
1: ਸੋ ਸਾਡੀ ਆਗਿਆ 'ਚ ਰਹਿ ਨੇ, ਆਏ ਨਹੀਂ ਗੇ, ਦਰਸ਼ਨਾਂ ਦੇ ਇਸ਼ਕ ਹਨ, ਭਾਵ ਕਿ ਇੱਕ ਘੜੀ ਵੀ ਨਹੀਂ ਰਹਿ ਸਕਦੇ, ਪਰ ਸਾਡਾ ਹੁਕਮ ਮੰਨ ਕੇ ਇੱਕ ਸਾਲ ਲਾਹੌਰ ਬੈਠੇ ਰਹੇ।
0: ਸਰਬ ਸਹਾਰ ਹੈ ਗੁਰਤਾ ਪਾਰ।
1: ਸਹਾਰ ਹੈ, ਸਾਰਾ ਸਹਾਰ ਲੈਣਗੇ ਪਾਰ ਗੁਰਤਾ ਦਾ, ਭਾਵ ਕਿ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਯੋਗ ਨੇ ਤੇ ਗੁਰਤਾ ਗੱਦੀ ਦਾ ਸਾਰਾ ਭਾਰ ਜਿਹੜਾ ਏ ਸਹਾਰ ਲੈਣਗੇ।
0: ਅਜਰ ਅਜਰ ਹੈ ਗੋ ਨਹਿ ਹੰਕਾਰ।
1: ਅਜਰ ਸ਼ਕਤੀ ਨੂੰ ਜਰ ਲੈਣਗੇ ਤੇ ਇਹਨਾਂ ਦੇ ਅੰਦਰ ਅਹੰਕਾਰ ਨਹੀਂ ਹੈ, ਕਿਉਂਕਿ ਸਤਸੰਗੀ ਉਹ ਗੁਰਤਾ ਗੱਦੀ ਪ੍ਰਾਪਤ ਕਰਨੀ ਤੇ ਪ੍ਰਾਪਤ ਕਰਕੇ ਆਪੇ ਤੋਂ ਬਾਹਰ ਹੋ ਜਾਣਾ, ਇਹ ਅਸੂਲ ਨਹੀਂ ਗੁਰਮਤਿ ਦਾ। ਪ੍ਰਿਥੀ ਚੰਦ ਜੀ ਤਾਂ ਹੀ ਰਹਿ ਗਏ ਸੀ ਸਤਸੰਗੀ, ਉਹ ਸ੍ਰੀ ਚੰਦ ਜੀ ਵੀ ਤਾਂ ਹੀ ਰਹਿ ਗਏ, ਦਾਤੂ ਦਾਸੂ ਬਾਬਾ ਮੋਹਨ ਜੀ ਵਰਗੇ ਤਾਂ ਹੀ ਰਹਿ ਗਏ। ਇਸ ਅਜਾਰ ਸ਼ਕਤੀ ਨੂੰ ਜਰਨਾ ਬਹੁਤ ਔਖੀ ਬਾਤ ਸਤਸੰਗੀਓ। ਰਾਮ ਰਾਏ ਨੂੰ ਤਾਂ ਹੀ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਸੇ ਕਰ ਦਿੱਤਾ ਸੀ ਕਿ ਉਹ ਜਰ ਸ਼ਕਤੀ ਨੂੰ ਜਰ ਨਹੀਂ ਸਕਦਾ। ਇੱਕ ਬੂੰਦ ਸ਼ਕਤੀ ਦੇ ਕੇ ਤੇ ਦਿੱਲੀ ਭੇਜਿਆ ਸੀ, ਪਰ ਉਸੇ ਵਿੱਚ ਆਪੇ ਤੋਂ ਬਾਹਰ ਹੋ ਗਏ ਰਾਮ ਰਾਏ ਜੀ। ਸੋ ਔਰੰਗਜ਼ੇਬ ਦੀ ਖੁਸ਼ਾਮਦ ਹੀ ਕਰਨ ਲੱਗ ਕੇ ਉੱਥੇ ਬੈਠ ਗਏ। ਅਤੇ ਇਹ ਹੈ ਗੁਰੂ ਜੀ ਕਹਿਣ ਲੱਗੇ ਕਿ ਅਜਰ ਸ਼ਕਤੀ ਨੂੰ ਇਹ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਰ ਲੈਣਗੇ।
0: ਰਾਖੀ ਸੋਟ ਬੰਸ ਵਡਿਆਈ।
1: ਸੋ ਸੋਟ ਬੰਸ ਦੀ ਵਡਿਆਈ ਇਹਨਾਂ ਨੇ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰੱਖ ਲਈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸੋਚ ਦੇ ਵਿਚਾਰਦੇ ਹਨ।
0: ਨਹੀਂ ਜਾਣ ਦੀਨਸ ਕਿਸ ਥਾਈ।
1: ਤੇ ਗੁਰਤਾ ਗੱਦੀ ਜਿਹੜੀ ਹੈ ਕਿਸੇ ਥਾਂ ਜਾਣ ਨਹੀਂ ਦਿੱਤੀ, ਮਤਲਬ ਜੇ ਪ੍ਰਿਥੀ ਚੰਦ ਨੇ ਨਾ ਕਰਤੀ, ਮਹਾਂਦੇਵ ਜੀ ਨੇ ਨਾ ਕਰਤੀ, ਤੇ ਜੇ ਗੁਰੂ ਅਰਜਨ ਦੇਵ ਜੀ ਨਾ ਕਰ ਦਿੰਦੇ ਅਸੀਂ ਨਹੀਂ ਜਾਣਾ ਲਾਹੌਰ, ਤੇ ਗੁਰਤਾ ਗੱਦੀ ਕਿਸੇ ਸੇਵਕ ਨੂੰ ਮਿਲ ਜਾਣੀ ਸੀ।
0: ਤੁਕੈ ਸ਼ਬਦ ਕੀ ਰੁਚਰ ਬਣਾਈ।
1: ਸੋ ਇਸ ਪ੍ਰਕਾਰ ਬੜੇ ਸੋਹਣੇ ਸੋਹਣੇ ਸ਼ਬਦ, ਬੜੇ ਪਿਆਰ ਦੇ, ਬੜੇ ਬੈਰਾਗ ਦੇ, ਸੋ ਮੋਤੀ ਪਰੋ ਪਰੋ ਕੇ ਬੜੇ ਸੁੰਦਰ ਸ਼ਬਦ ਬਣਾਏ ਹਨ।
0: ਬਾਣੀ ਰਚਹਿ ਨਰਨ ਗਤ ਗਤਦਾਈ।
1: ਜੀਵਾਂ ਦੇ ਭਲੇ ਦੀ, ਜੀਵਾਂ ਦੀ ਕਲਿਆਣ ਵਾਲੀ ਬਾਣੀ ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਕਿਉਂਕਿ ਸਤਸੰਗੀਓ ਜਿਹੜੀ ਚਿੱਠੀ ਮਹਾਰਾਜ ਦੇ ਹੱਥ 'ਚ ਲੱਗੀ ਹੈ, ਇਸ ਚਿੱਠੀ ਦੇ ਵਿੱਚ ਬਹੁਤ ਹੀ ਵਿਰਾਗ ਲਿਖਿਆ ਹੋਇਆ ਹੈ।
0: ਹਮਰੀ ਆਗਿਆ ਬੰਧਨ ਮਾਹੀ।
1: ਸੋ ਕਹਿੰਦੇ ਸਾਡੀ ਆਗਿਆ ਦੇ ਬੰਧਨਾਂ 'ਚ ਬੱਝੇ ਰਹੇ, ਸਾਡੇ ਹੁਕਮ ਦੇ 'ਚ ਰਹੇ, ਅਤੇ ਲਾਹੌਰ ਤੋਂ ਨਹੀਂ ਆਏ।
0: ਰਹੇ ਉਹ ਸਥਿਤ ਮੇਟੀ ਜੈਸ ਨਾਹੀ।
1: ਸੋ ਕਹਿੰਦੇ ਕਿ ਸਥਿਤ ਰਹੇ, ਭਾਵ ਕਿ ਉੱਥੇ ਹੀ ਟਿਕੇ ਰਹੇ।
0: ਪ੍ਰੇਮ ਬਿਖੈ ਬਿਹਬਲ ਹੋਏ ਰਹੇ।
1: ਸਾਡੇ ਪਿਆਰ ਦੇ ਵਿੱਚ ਇੰਨੇ ਬੇਬਲ ਬਣੇ ਰਹੇ, ਇੰਨੇ ਅੰਦਰ ਉਤਸ਼ਾਹ ਉਮਾ ਦਰਸ਼ਨਾਂ ਦਾ ਬਣਿਆ ਰਿਹਾ।
0: ਆਤ ਪ੍ਰਸੰਨ ਮਨ ਬਚ ਤਬ ਕਹੇ।
1: ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਖੁਸ਼ ਹੋ ਕੇ ਅਤੇ ਉਹਨਾਂ ਦੀ ਜਿਹੜੀ ਅੰਦਰ ਦੀ ਅਵਸਥਾ ਗੁਰੂ ਅਰਜਨ ਦੇਵ ਜੀ ਦੀ ਉਹਨੂੰ ਜਾਣ ਲਿਆ।
0: ਦੇਖੋ ਭਾਈ ਬਿਦ ਸੁਤ ਅਰਜਨ।
1: ਸੋ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਕਹਿਣ ਲੱਗੇ, ਦੇਖੋ ਸਾਡੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਕਿਵੇਂ ਸਾਡਾ ਬਚਨ ਮੰਨ ਕੇ

0: ਉਹਨੂੰ ਇਸ ਸ਼ਬਦ ਚ ਲਿਖ ਕੇ ਭੇਜਿਆ ਮਹਾਰਾਜੀਆਂ ਨੇ
1: ਪੱਠੀ ਇਹਾ ਸੋ ਪੱਠੀ ਬਣਾਏ।
0: ਸੋ ਇਹ ਬੜੇ ਪਿਆਰ ਨਾਲ ਜਿਹੜੀ ਚਿੱਠੀ ਹੈ ਇਹ ਬਣਾ ਸਵਾਰ ਕੇ ਤੇ ਸਾਡੇ ਤਾਈ ਭੇਜੀ ਹੈ।
1: ਤੁਕਾਂ ਸ਼ਬਦ ਕੀ ਸੁੰਦਰ ਪਾਏ।
0: ਇਹਦੇ ਵਿੱਚ ਸ਼ਬਦ ਦੀ ਬੜੀ ਸੁੰਦਰਤਾ ਜਿਹੜੀ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖੀ ਹੈ।
1: ਚਿਰ ਹੋਇਓ ਲਵਪੁਰੀ ਬਿਠਾਇਓ।
0: ਚਿਰ ਕਾਲ ਹੋ ਗਿਆ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਚਿਰ ਕਾਲ ਹੋ ਗਿਆ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਲਾਹੌਰ ਭੇਜਿਆ ਹੋਇਆ ਸਾਨੇ।
1: ਲਈ ਨਾ ਹਮ ਸੁਦ ਚਿਤ ਅਕਲਾਇਓ।
0: ਤੇ ਕਹਿੰਦੇ ਅਸੀਂ ਪ੍ਰੀਖਿਆ ਲੈਣ ਵਾਸਤੇ ਜਾਣ ਬੁੱਝ ਕੇ ਉਹਨਾਂ ਦੀ ਖਬਰ ਨਹੀਂ ਸੀ ਲਈ, ਜਿਸ ਕਾਰਨ ਸਾਡੇ ਸਾਹਿਬਜ਼ਾਦਾ ਜੀ ਵਿਆਕੁਲ ਹੋ ਗਏ ਦਰਸ਼ਨਾਂ ਤੋਂ ਬਿਨਾ।
1: ਅਬ ਤਹਿ ਤੁਮਰੋ ਪਹੁੰਚਣ ਬਣੈ।
0: ਤੇ ਹੁਣ ਉਹਨਾਂ ਦਾ ਇੱਥੇ ਪਹੁੰਚਣਾ ਬਣਦਾ ਹੈ, ਭਾਵ ਕਿ ਹੁਣ ਗੁਰੂ ਅਰਜਨ ਦੇਵ ਜੀ ਮਹਾਰੇ ਇੱਥੇ ਆ ਜਾਣ।
1: ਅਨਹੋ ਤਿਨਹਿ ਪ੍ਰੇਮ ਮਨ ਸਨੈ।
0: ਤੇ ਪ੍ਰੇਮ ਦੇ ਸਨੇ ਪ੍ਰੇਮ ਦੇ ਨਾਲ ਜਾ ਕੇ ਉਹਨਾਂ ਨੂੰ ਲਿਆਉਣਾ ਕਰੋ ਲਾਹੌਰ ਤੋਂ।
1: ਸੋਨ ਸਤਿਗੁਰ ਤੇ ਤਬ ਬ੍ਰਿਧ ਭਾਈ।
0: ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣਿਆ।
1: ਸ੍ਰੀ ਅਰਜਨ ਕੀ ਬਹੁ ਵਡਿਆਈ।
0: ਸੋ ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਬੜੀ ਮਹਿਮਾ ਗੁਰੂ ਰਾਮਦਾਸ ਜੀ ਨੇ ਗਾਈ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਬੜੀ ਸਿਫਤ ਕੀਤੀ। ਮਹਾਰਾਜ ਆਗਿਆ 'ਚ ਰਹਿਣ ਵਾਲੇ, ਸਦਾ ਵਾਸਤੇ ਰਾਜਾ ਨੂੰ ਮੰਨਣ ਵਾਲੇ ਅਤੇ ਅਯਰ ਸ਼ਕਤੀ ਨੂੰ ਜਰਨ ਵਾਲੇ ਹਨ ਗੁਰੂ ਅਰਜਨ ਦੇਵ ਜੀ।
1: ਲੱਗਿਓ ਸਰਾਹਨ ਸ਼ੀਲ ਬਿਸਾਲਾ।
0: ਸੋ ਜਿਹੜਾ ਸੁਸ਼ੀਲ ਸੁਭਾਅ ਹੈ, ਕੋਮਲ ਸੁਭਾਅ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਪਿਆਰੇ, ਕਦੇ ਕੌੜੇ ਬਚਨ ਬੋਲੇ ਹੀ ਨਹੀਂ। ਆਪ ਸੰਗਤਾਂ ਦੀ ਗਿਆਤ ਵਾਸਤੇ ਬੇਨਤੀ ਕਰਦੇ ਹਾਂ, ਹੁਣ ਇਹ ਆਪ ਜੀ ਨੂੰ ਸਤਸੰਗ ਜੀ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਭਾਈ ਮਨਦੀਪ ਸਿੰਘ ਜੀ ਗਿਆਨੀ ਜੀ ਦੱਸ ਰਹੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੌਤਕ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਾਹੌਰ ਬਹਿਰੂ ਦਿੱਲੀ ਪਹੁੰਚੇ ਨੇ, ਔਰ ਦਿੱਲੀ ਦੇ ਦਰਬਾਰ ਦੇ ਵਿੱਚ ਉਸ ਵੇਲੇ ਰਾਮ ਰਾਏ ਜੀ ਦਾ ਬੜਾ ਸਤਿਕਾਰ ਸੀ। ਔਰੰਗਜ਼ੇਬ ਰਾਮ ਰਾਏ ਨੂੰ ਆਪਣੇ ਬਰਾਬਰ ਕੁਰਸੀ 'ਤੇ ਬਿਠਾਉਂਦਾ ਸੀ, ਕਿਉਂਕਿ ਉਹਨਾਂ ਨੇ ਸ਼ਕਤੀਆਂ ਵਿਖਾ ਵਿਖਾ ਕੇ, ਕਰਾਮਾਤਾਂ ਵਿਖਾ ਵਿਖਾ ਕੇ ਬਿਨਾਂ ਕਾਰਨ ਤੋਂ ਅਤੇ ਔਰੰਗਜ਼ੇਬ ਨੂੰ ਖੁਸ਼ ਕਰ ਲਿਆ। ਉਹ ਨਾਟਕ ਚੇਟਕ ਵੇਖਣ ਦਾ ਬੜਾ ਸਤਸੰਗ ਸ਼ੌਕੀਨ ਸੀ। ਉਹਦਾ ਮਨ ਪ੍ਰਚਾਵਾ ਕਰਦੇ ਨੇ ਬਾਬੇ ਰਾਮ ਰਾਏ ਜੀ, ਨਿੱਕੀਆਂ ਨਿੱਕੀਆਂ ਕਰਾਮਾਤਾਂ ਬਿਨਾਂ ਵਜ੍ਹਾ ਤੋਂ ਕਰਾਮਾਤਾਂ। ਇੱਕ ਦਿਨ ਔਰੰਗਜ਼ੇਬ ਕਹਿੰਦਾ ਮੇਰਾ ਮਨ ਕਰਦਾ ਕਿ ਜਿਹੜਾ ਸਵਰਗ ਦਾ ਫਲ ਹੁੰਦਾ ਨਾ ਉਹ ਮੈਂ ਖਾਵਾਂ। ਕਹਿੰਦਾ ਕਿਹੜਾ ਕੰਮ ਬਾਬਾ, ਮੈਂ ਹੁਣੇ ਬਾਦਸ਼ਾਹ ਮੈਂ ਮੰਗਾ ਲੈਂਦਾ। ਉਹਨੇ ਉਸ ਵੇਲੇ ਫਲ ਹਾਜ਼ਰ ਕਰ ਦਿੱਤਾ ਸਤਸੰਗੀਓ। ਇਸ ਤਰ੍ਹਾਂ ਦੀਆਂ ਕਈ ਛੋਟੀਆਂ ਛੋਟੀਆਂ ਕਰਾਮਾਤਾਂ ਬਿਨਾਂ ਕਾਰਨ ਤੋਂ ਵਿਖਾਈ ਗਏ। ਇੱਕ ਦਿਨ ਦਾ ਜ਼ਿਕਰ ਹੈ ਕਿ ਦਰਬਾਰ ਦੇ ਵਿੱਚ ਭਾਵ ਕਚਹਿਰੀ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਆਪਾਂ ਲੋਕ ਸਭਾ ਕਹਿ ਦਿੰਦੇ ਹਾਂ, ਉਹਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਜੋ ਵਜ਼ੀਰ ਅਮੀਰ ਸੀ, ਹਿੰਦੂ ਮੁਸਲਮਾਨ ਸਾਰੇ ਕਹਿ ਰਹੇ ਨੇ ਧੰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਹਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਜਦੋਂ ਦਿੱਲੀ ਆਏ ਨੇ, ਵੈਦਾਂ ਹਕੀਮਾਂ ਨੇ ਹੱਥ ਖੜ੍ਹੇ ਕਰ ਦਿੱਤੇ ਸੀ। ਇੰਨੀ ਭਿਆਨਕ ਬਿਮਾਰੀ ਫੈਲੀ ਸੀ ਦਿੱਲੀ ਵਿੱਚ ਚੇਚਕ ਦੀ, ਸੀਤਲਾ ਦੀ। ਸੋ ਇਹਨਾਂ ਦੇ ਆਉਣ ਨਾਲ ਬੜੀ ਸ਼ਾਂਤੀ ਫੈਲੀ ਹੈ, ਰੋਗੀ ਠੀਕ ਹੋ ਰਹੇ ਨੇ, ਉਹਨਾਂ ਦੇ ਦਰਸ਼ਨ ਕਰਨ ਨਾਲ ਠੀਕ ਹੋ ਰਹੇ ਨੇ। ਜਦੋਂ ਸਤਸੰਗੀ ਇਹ ਉਪਮਾ ਰਾਮ ਰਾਏ ਜੀ ਨੇ ਸੁਣੀ, ਰਾਮ ਰਾਏ ਬੇਨਤੀ ਕਰਦੇ, ਜਿਹੜੀ ਸੰਗਤ ਸਤਸੰਗੀ ਸਵੇਰੇ ਅੰਮ੍ਰਿਤ ਵੇਲੇ ਨਹੀਂ ਸੁਣ ਸਕੀ, ਕਿ ਰਾਮ ਰਾਏ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੱਡੇ ਭਰਾ ਨੇ ਅਤੇ 10 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਵੱਡੇ ਨੇ। ਰਾਮ ਰਾਏ ਜੀ ਦੀ ਉਮਰ ਜਿਹੜੀ ਸਤਸੰਗੀ ਉਹ 18 ਸਾਲ ਦੇ ਕਰੀਬ, 17-18 ਸਾਲ ਦੇ ਕਰੀਬ ਹੋ ਗਈ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ 7 ਸਾਲ ਅਤੇ ਕੋਈ 8 ਮਹੀਨੇ ਦੀ ਅਵਸਥਾ ਮਹਾਰਾਜ ਦੀ। ਇੰਨੀ ਇੰਨਾ ਜਸ ਗੁਰੂ ਜੀ ਦਾ ਦਿੱਲੀ ਵਿੱਚ ਫੈਲ ਗਿਆ, ਘਰ ਘਰ ਵਿੱਚ ਉਪਮਾ ਹੋਣ ਲੱਗੀ, ਘਰ ਘਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੰਗਤ ਗਾ ਰਹੀ ਹੈ। ਸੋ ਸਤਸੰਗੀਓ, ਉਸ ਵੇਲੇ ਕਹਿੰਦੇ ਨੇ ਰਾਮ ਰਾਏ ਨੂੰ ਬੜੀ ਈਰਖਾ ਜਾਗੀ ਕਿ ਮੇਰਾ ਛੋਟਾ ਭਰਾ ਹੈ ਅਤੇ ਇਹਦੀ ਮਹਿਮਾ ਮੇਰੇ ਨਾਲੋਂ ਜ਼ਿਆਦਾ ਹੋ ਗਈ, ਇੰਨੀ ਤਾਂ ਮਹਿਮਾ ਮੇਰੀ ਨਹੀਂ ਕਰਦੇ। ਘਰ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਜ਼ੀਰ ਸੀ ਇਹ ਈਰਖਾ ਕਰਦੇ ਸੀ ਰਾਮ ਰਾਏ ਨਾਲ, ਬਹੁਤ ਸਾਰੇ ਕਾਜੀ ਮੁਲਾਨੇ ਈਰਖਾ ਕਰਦੇ ਸੀ ਰਾਮ ਰਾਏ ਨਾਲ, ਪਰ ਉਹ ਵੀ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਕਹਿ ਰਹੇ ਨੇ। ਅੰਤ ਨੂੰ ਰਾਮ ਰਾਏ ਈਰਖਾ ਵੱਸ ਹੋ ਕੇ ਇਹ ਗੱਲ ਕਹਿਣ ਲੱਗਾ ਕਿ ਜਿਹਦੀ ਤੁਸੀਂ ਉਪਮਾ ਕਰ ਰਹੇ ਹੋ ਨਾ, ਭਾਵ ਮੇਰਾ ਭਰਾ ਜਿਹੜਾ ਛੋਟਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਤਸੰਗੀਓ ਉਹਨਾਂ ਬਾਰੇ ਕਹਿਣ ਲੱਗਾ ਰਾਮ ਰਾਏ ਉਹ ਤੇ ਮਾਤਾ ਦਾ ਖਾਜ ਹੈ, ਭਾਵ ਕਿ ਜਿਹੜੀ ਸੀਤਲਾ ਹੈ ਜਿਹੜੀ ਮਾਤਾ ਹੈ ਇਹ ਉਹਨਾਂ ਨੂੰ ਹੀ ਖਾ ਜਾਏਗੀ। ਸਤਸੰਗੀਓ ਜਦੋਂ ਇਹ ਬਚਨ ਸੁਣਿਆ ਸ਼ਰਨਾਟਾ ਛਾ ਗਿਆ ਕਚਹਿਰੀ ਦੇ ਵਿੱਚ ਕਿ ਇਹ ਕੀ ਬਣਿਆ, ਇਹ ਰਾਮ ਰਾਏ ਨੇ ਆਪਣੇ ਛੋਟੇ ਭਰਾ ਨੂੰ ਹੀ ਸਰਾਪ ਦੇ ਦਿੱਤਾ। ਪਿਆਰੇ ਸਰਾਪ ਨਹੀਂ ਸੀ ਇਹ। ਸੋ ਇਹ ਜਿਹੜੀ ਗੱਲ ਕਹੀ ਸੀ ਰਾਮ ਰਾਏ ਨੇ, ਇੱਕ ਤਾਂ ਸਤਸੰਗੀਓ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਪਿਤਾ ਗੁਰੂ ਤਿੰਨਾਂ ਨੇ ਦਿੱਲੀ ਭੇਜਣ ਲੱਗਿਆ ਇਹ ਗੱਲ ਕਹੀ ਸੀ, ਪੁੱਤਰ ਰਾਮ ਰਾਏ ਤੇਰੀ ਰਸਨਾ 'ਤੇ ਗੁਰੂ ਨਾਨਕ ਦੇਵ ਜੀ ਵਸਣਗੇ, ਜਿਹੜੇ ਵੀ ਬਚਨ ਕਰਨੇ ਹੋਣ, ਜਿਹੜੀ ਗੱਲ ਕਹਿਣੀ ਹੋਵੇ, ਸੋਚ ਕੇ ਵਿਚਾਰ ਕੇ ਕਮੀ, ਜਿਹੜਾ ਬਚਨ ਤੇਰੀ ਰਸਨਾ ਤੋਂ ਨਿਕਲਿਆ ਗੁਰੂ ਨਾਨਕ ਦੇਵ ਜੀ ਦਾ ਬਚਨ ਹੋਵੇਗਾ। ਇਹ ਸਤਸੰਗੀ ਬਚਨ ਚੱਲ ਗਿਆ ਉੱਥੇ, ਕਰਤਾ ਈਰਖਾ ਦਿਵਸ ਰਾਮ ਰਾਏ ਨੇ। ਹੁਣ ਕੀ ਹੋਇਆ, ਇਹ ਗੱਲ ਜਿਹੜੀ ਸੀ ਚੱਲਦਿਆਂ ਚੱਲਦਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਪਹੁੰਚ ਗਈ। ਗੁਰਬਖਸ਼ ਮਸੰਦ ਸੀ ਦਿੱਲੀ ਦਾ ਗੁਰੂ ਘਰ ਦਾ, ਸੋ ਉਹਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਗੱਲ ਕੀਤੀ, ਸੱਚੇ ਪਾਤਸ਼ਾਹ ਅੱਜ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਤੁਹਾਡੀ ਉਸਤ ਹੋ ਰਹੀ ਸੀ, ਤੁਹਾਡੇ ਵੱਡੇ ਭਰਾਤਾ ਜੀ ਬਾਬਾ ਰਾਮ ਰਾਏ ਜੀ ਉਹ ਤੁਹਾਡੀ ਮਹਿਮਾ ਸੁਣ ਕੇ ਈਰਖਾ ਵੱਸ ਹੋ ਕੇ ਅਤੇ ਉਹਨਾਂ ਨੇ ਆਹ ਗੱਲ ਕਹਿ ਦਿੱਤੀ। ਹੱਸ ਪਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਕਹਿੰਦੇ ਕੋਈ ਨਹੀਂ ਸਾਡਾ ਵੱਡਾ ਭਰਾ ਹੈ, ਦੂਸਰੇ ਨੰਬਰ 'ਤੇ ਰਾਮ ਰਾਏ ਨੂੰ ਸਾਡੇ ਪਿਤਾ ਜੀ ਨੇ ਬਚਨ ਕੀਤੇ ਸੀ ਕਿ ਤੇਰੀ ਰਸਨਾ 'ਤੇ ਗੁਰੂ ਨਾਨਕ ਦੇਵ ਜੀ ਵਸਣਗੇ, ਸੋ ਜਿਹੜਾ ਉਹਨੇ ਬਚਨ ਕਰ ਦਿੱਤਾ ਹੈ ਅਸੀਂ ਪ੍ਰਮਾਣ ਕਰਦੇ ਹਾਂ। ਤੀਸਰੇ ਨੰਬਰ 'ਤੇ ਗੁਰੂ ਰਾਮਦਾਸ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵਿਚਾਰ ਕੀਤੀ, ਜੇ ਅਸੀਂ ਰਾਮ ਰਾਏ ਜੀ ਦੇ ਇਹਨਾਂ ਬਚਨਾਂ ਦਾ ਜਵਾਬ ਨਹੀਂ ਦਿੰਦੇ, ਉਹਨੂੰ ਕੁਛ ਅੱਗੋਂ ਅਸੀਂ ਕਹਿੰਦੇ ਨਹੀਂ, ਤਾਂ ਸਾਡੀ ਗੁਰੂ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਚੋਣ 'ਤੇ ਉਂਗਲ ਉੱਠੇਗੀ ਕਿ ਇੱਕ ਐਸੇ ਬੱਚੇ ਨੂੰ ਗੁਰੂ ਬਣਾ ਤਾ ਜਿਹਦੇ ਕੋਲ ਸ਼ਕਤੀ ਕੋਈ ਨਹੀਂ ਸੀ, ਇੱਕ ਐਸੇ ਛੋਟੇ ਜਿਹੇ ਬੱਚੇ ਨੂੰ ਗੁਰੂ ਬਣਾ ਤਾ ਜਿਹਦੇ ਕੋਲ ਤਾਕਤ ਹੀ ਕੋਈ ਨਹੀਂ ਸੀ। ਇਸ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਵੇਖੋ ਸਾਨੂੰ ਵੀ ਪਤਾ ਕਿ ਅਸੀਂ ਦੁਨੀਆ ਤੋਂ ਕਿਵੇਂ ਜਾਣਾ, ਹੁਣ ਗੁਰੂ ਨੇ ਪਰਮਾਤਮਾ ਦਾ ਰੂਪ ਹੈ, ਸਤਸੰਗੀ ਸਾਰਾ ਕੁਝ ਜਾਣਦੇ ਨੇ, ਅਤੇ ਗੁਰੂ ਜੀ ਕਹਿਣ ਲੱਗੇ ਕਿ ਸਾਨੂੰ ਵੀ ਪਤਾ ਕਿ ਅਸੀਂ ਕਿਵੇਂ ਦੁਨੀਆ ਤੋਂ ਜਾਣਾ, ਜੇ ਰਾਮ ਰਾਏ ਜੀ ਸਾਡੇ ਭਰਾ ਨੇ ਦੱਸ ਦਿੱਤਾ ਤਾਂ ਕੋਈ ਬਹੁਤੀ ਗੱਲ ਨਹੀਂ ਗੀ, ਸਾਨੂੰ ਵੀ ਪਤਾ ਅਸੀਂ ਦੁਨੀਆ ਤੋਂ ਇੱਦਾਂ ਹੀ ਜਾਣਾ। ਕਹਿੰਦੇ ਸਾਡੇ ਭਵਿੱਖ ਬਾਰੇ ਦੱਸ ਰਿਹਾ ਹੈ, ਆਉਣ ਵਾਲੇ ਸਮੇਂ ਬਾਰੇ ਦੱਸ ਰਿਹਾ ਸਾਡਾ ਭਰਾ, ਪਰ ਇਹਨੂੰ ਆਪਣੇ ਭਵਿੱਖ ਦਾ ਪਤਾ ਹੀ ਨਹੀਂ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਰਾਮ ਰਾਏ ਦਾ ਭਵਿੱਖ ਕੀ ਹੈ, ਉਹਦਾ ਸਮਾਂ ਅੰਤਲਾ ਕਿਵੇਂ ਆਵੇਗਾ? ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ, ਸਾਰੀ ਜ਼ਿੰਦਗੀ ਈਰਖਾ ਨਾਲ ਸੜਿਆ ਏ, ਸਾਡੇ ਛੋਟੇ ਹੁੰਦਿਆਂ ਤੋਂ ਈਰਖਾ ਸਾਡੇ ਨਾਲ ਕਰਦਾ ਰਿਹਾ ਏ, ਛੋਟੇ ਹੁੰਦੇ ਸੀ ਅਸੀਂ ਉਦੋਂ ਦੀ ਹੀ ਈਰਖਾ ਕਰਦਾ ਰਿਹਾ, ਜਿਵੇਂ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਕਰਦਾ ਰਿਹਾ, ਜਿਵੇਂ ਧੀਰ ਮੱਲ ਗੁਰੂ ਹਰਿ ਰਾਏ ਸਾਹਿਬ ਜੀ ਨਾਲ ਕਰਦਾ ਰਿਹਾ, ਬਾਕੀ ਗੁਰੂ ਸਾਹਿਬ ਜੀ ਨਾਲ ਕਰਦਾ ਰਿਹਾ। ਇਸੇ ਤਰ੍ਹਾਂ ਕਹਿੰਦੇ ਨੇ ਇਹ ਸਾਡਾ ਵੱਡਾ ਭਰਾ ਸੀ ਅਤੇ ਇਹ ਹਮੇਸ਼ਾ ਹੀ ਸਾਡਾ ਜਿਹੜਾ ਹੈ ਅਪਮਾਨ ਸਾਡਾ ਸਤਿਕਾਰ ਇਹ ਇਸੇ ਤਰੀਕੇ ਨਾਲ ਜਿਹੜਾ ਹੈ ਇਹ ਨਹੀਂ ਕਰਦਾ ਰਿਹਾ, ਅਪਮਾਨ ਹੀ ਕਰਦਾ ਰਿਹਾ। ਅਤੇ ਗੁਰੂ ਜੀ ਕਹਿਣ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਮ ਰਾਏ ਹੈ ਸਾਰੀ ਜ਼ਿੰਦਗੀ ਈਰਖਾ ਨਾਲ ਸੜਿਆ, ਅੰਤ ਵੇਲੇ ਇਹ ਜਿਉਂਦਾ ਸੜੇਗਾ, ਜਿਉਂਦਾ ਹੀ ਸਾਡਾ ਭਵਿੱਖ ਤਾਂ ਦੱਸ ਰਿਹਾ ਨਾ, ਸਾਡੇ ਬਾਰੇ ਦੱਸ ਦਿੱਤਾ ਉਹਨੇ ਅੰਤਰਜਾਮਤਾ ਨਾਲ, ਜਾਂ ਜੋ ਗੁਰੂ ਜੀ ਨੇ ਇਹਨੂੰ ਸ਼ਕਤੀ ਦਿੱਤੀ ਸਾਡੇ ਪਿਤਾ ਜੀ ਨੇ, ਉਸ ਸ਼ਕਤੀ ਦੀ ਵਰਤੋਂ ਕਰਕੇ ਇਹਨੇ ਸਾਡਾ ਭਵਿੱਖ ਜਾਣ ਲਿਆ ਆਉਣ ਵਾਲਾ ਸਮਾਂ, ਕਿ ਮੇਰਾ ਛੋਟਾ ਭਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਹਨੂੰ ਸੀਤਲਾ ਨਿਕਲੇਗੀ, ਅਤੇ ਸੀਤਲਾ ਨਾ ਜਾਏ ਕਿਸੇ ਨਾ ਕਿਸੇ ਬਹਾਨੇ ਨਾਲ ਪਿਆਰੇ ਦੁਨੀਆ ਤੋਂ ਵਿਗਤੀ ਜਾਂਦਾ ਹੈ। ਬਾਣੀ ਦਾ ਫਰਮਾਨ ਕਿਹਾ, ਜਾਣਾ ਕਿ ਮਰਹੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਕਿੱਦਾਂ ਜਾਣਾ। ਕਈ ਬੜੇ ਬੜੇ ਪਾਪੀ ਵੀ ਪਿਆਰੇ ਬਹੁਤ ਸਰੀਰ ਸੌਖਾ ਛੱਡ ਕੇ ਤੁਰ ਜਾਂਦੇ ਨੇ, ਕਈ ਬੜੇ ਬੜੇ ਬ੍ਰਹਮ ਗਿਆਨੀ ਕਈ ਕਈ ਮਹੀਨੇ ਪਿਆਰੇ ਮੰਜਿਆਂ 'ਤੇ ਪੈ ਰਹਿੰਦੇ ਮੰਜੀਆਂ ਦੇ ਉੱਤੇ, ਇਹਦੇ ਵਾਹਿਗੁਰੂ ਜਾਣੇ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿ ਲਗੇ, ਸਾਨੂੰ ਵੀ ਪਤਾ ਸੀ ਕਿ ਅਸੀਂ ਦੁਨੀਆ ਤੋਂ ਕਿਵੇਂ ਜਾਣਾ, ਜੇ ਸਾਡੇ ਵੱਡੇ ਭਰਾ ਨੇ ਦੱਸ ਦਿੱਤਾ ਸਾਡੇ ਬਾਰੇ ਕਿ ਸੀਤਲਾ ਨਿਕਲੇਗੀ, ਸੀਤਲਾ ਹੀ ਇਹਨੂੰ ਖਤਮ ਕਰ ਦੇਗੀ, ਕਹਿੰਦੇ ਤਾਂ ਸਾਨੂੰ ਵੀ ਪਤਾ ਸੀ, ਫਿਰ ਕੀ ਹੋ ਗਿਆ ਸਾਡਾ ਭਵਿੱਖ ਦੱਸ ਦਿੱਤਾ, ਪਰ ਆਪਣੇ ਭਵਿੱਖ ਬਾਰੇ ਇਹ ਨਹੀਂ ਦੱਸ ਇਹਨੂੰ ਨਹੀਂ ਪਤਾ, ਅੰਤ ਵੇਲੇ ਇਹ ਜਿਉਂਦਾ ਸੜੇਗਾ। ਸੰਗਤ ਸਰਨਾਟਾ ਛਾ ਗਿਆ, ਸੰਗਤ ਦੇ ਚੁੱਪ ਵਰਤ ਗਈ। ਇੱਕ ਬੰਨੇ ਰਾਮ ਰਾਏ ਨੇ ਆਪਣੇ ਛੋਟੇ ਭਰਾ ਤਾਜੀ ਨੂੰ ਦੇ ਦਿੱਤਾ ਬਚਨ, ਦੂਜੇ ਬੰਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਰਾਮ ਰਾਏ ਨੂੰ ਬਚਨ ਦੇ ਦਿੱਤਾ, ਤੀਸਰਾ ਬਚਨ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਕਹਿਣ ਲੱਗੇ ਲੋਕਾਂ ਨੂੰ ਪੁੱਤ ਵੰਡ ਰਿਹਾ, ਪੁੱਤ ਜਿਹੜਾ ਕੋਈ ਆਉਂਦਾ ਇਹਦੇ ਕੋਲ ਸ਼ਕਤੀਆਂ ਵਿਖਾ ਕੇ ਲੋਕਾਂ ਨੂੰ ਪਿੱਛੇ ਲਾ ਲਿਆ, ਅਤੇ ਹੁਣ ਲੋਕ ਇਹਦੇ ਕੋਲ ਆਉਂਦੇ ਨੇ ਸਾਨੂੰ ਦੁੱਧ ਦੀ ਦਾਤ ਦੇ, ਪੁੱਤ ਦੀ ਦਾਤ ਦੇ, ਇਹ ਲੋਕਾਂ ਦੀਆਂ ਝੋਲੀਆਂ ਭਰਦਾ ਫਿਰਦਾ। ਅਤੇ ਯਾਦ ਰੱਖੇ ਭਾਵੇਂ ਜਿੰਨੇ ਮਰਜ਼ੀ ਵਿਆਹ ਕਰਾ ਲਏ, ਰਾਮ ਰਾਏ ਦੇ ਘਰ ਔਲਾਦ ਨਹੀਂ ਹੋਏਗੀ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਕਿ ਸਾਡਾ ਭਰਾ ਈਰਖਾ ਨਾਲ ਸੜਦਾ ਹੈ, ਸਾਡੇ ਭਵਿੱਖ ਬਾਰੇ ਦੱਸ ਰਿਹਾ, ਆਪਣਾ ਭਵਿੱਖ ਪਤਾ ਹੀ ਨਹੀਂ ਇਹਨੂੰ। ਦੂਸਰੇ ਨੰਬਰ 'ਤੇ ਇਹ ਲੋਕਾਂ ਨੂੰ ਪੁੱਤ ਵੰਡਦਾ ਫਿਰਦਾ, ਪਰ ਯਾਦ ਰੱਖੇ ਇਹਦੇ ਘਰ 'ਚ ਪੁੱਤ ਨਹੀਂ ਹੋਏਗਾ। ਸਤਸੰਗੀਓ, ਇੱਦਾਂ ਹੀ ਹੋਇਆ, ਰਾਮ ਰਾਏ ਦੇ ਘਰ ਔਲਾਦ ਨਹੀਂ ਸੀ, ਇੱਕ ਨਹੀਂ ਦੋ ਨਹੀਂ ਕਈ ਵਿਆਹ ਕਰਾਏ, ਇੱਕ ਇਹਦੀ ਘਰਵਾਲੀ ਦਾ ਨਾਂ ਸੀ ਪੰਜਾਬ ਕੌਰ, ਇੱਕ ਰਾਜ ਕੌਰ, ਕੁਝ ਹੋਰ ਘਰਵਾਲੀ ਆ, ਪਰ ਔਲਾਦ ਨਹੀਂ ਇਹਦੇ ਘਰ 'ਚ ਹੋਈ। ਸਤਸੰਗੀ, ਸਮਾਂ ਲੰਘਿਆ, ਰਾਮ ਰਾਏ ਜਿਹੜਾ ਸੀ ਇਹ ਸਮਾਧੀ ਲਾ ਕੇ ਦਸਮ ਦੁਆਰ ਵਿਸਵਾਸ ਚੜ੍ਹਾ ਕੇ ਅਤੇ ਸਤਸੰਗੀਓ ਆਪਣੇ ਚੇਲਿਆਂ ਸੇਵਕਾਂ ਦੇ ਕਾਰਜ ਕਰਨ ਚੱਲ ਜਾਂਦਾ ਸੀ। ਇੱਕ ਸਮੇਂ ਦਾ ਜ਼ਿਕਰ ਹੈ ਕਿ ਇਹ ਆਪਣੀ ਘਰਵਾਲੀ ਪੰਜਾਬ ਕੌਰ ਨੂੰ ਕਹਿੰਦਾ ਕਿ ਮੈਂ ਕਿਤੇ ਚੱਲਿਆ ਆਤਮਕ ਤੌਰ 'ਤੇ, ਮੇਰਾ ਸਰੀਰ ਇੱਥੇ ਹੋਵੇਗਾ ਅਤੇ ਖਿਆਲ ਰੱਖੀ ਕਿਸੇ ਨੂੰ ਨੇੜੇ ਨਾ ਆਉਣ ਦੀ। ਅਤੇ ਰਾਮ ਰਾਏ ਸਤਸੰਗੀ ਚਲਾ ਗਿਆ, ਕੁਝ ਦਿਨ ਲੰਘ ਗਏ, ਇਹਦੇ ਚੇਲਿਆਂ ਮਸੰਦਾਂ ਨੇ ਰੌਲਾ ਪਾ ਲਿਆ, ਬੀਬੀ ਨੇ ਬਾਬੇ ਨੂੰ ਅੰਦਰ ਵਾੜਿਆ ਹੋਇਆ, ਮਰਿਆ ਹੋਇਆ ਬਾਬਾ ਅੰਦਰ ਰੱਖਿਆ, ਉਹਦਾ ਸਰੀਰ ਉਹਦੀ ਲੋਦ ਕਿੰਨੇ ਦਿਨ ਹੋ ਗਏ ਅੰਦਰ ਰੱਖੀ ਹੈ, ਰੌਲਾ ਪਾਉਂਦੀ ਰਹਿ ਗਈ, ਕੁਝ ਦਿਨ 'ਤੇ ਉਹਨਾਂ ਰੌਲਾ ਪਾ ਕੇ ਕੱਢ ਲਏ। ਅੰਤ ਨੂੰ ਸਤਸੰਗੀ ਉਹਦੇ ਚੇਲਿਆਂ ਨੇ ਮਸੰਦਾਂ ਨੇ ਰਾਮ ਰਾਏ ਨੂੰ ਧੱਕੇ ਨਾਲ ਦਰਵਾਜ਼ਾ ਤੋੜ ਕੇ ਉਹਦੇ ਕਮਰੇ 'ਚੋਂ ਕੱਢ ਕੇ ਚਿਖਾ ਬਣਾ ਕੇ ਅਤੇ ਅੱਗ ਲਾ ਦਿੱਤੀ, ਜਿਉਂਦਾ ਸਾੜ ਦਿੱਤਾ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨ ਪੂਰੇ ਹੋਏ ਪਿਆਰਿਓ। ਇੱਕ ਤਾਂ ਰਾਮ ਰਾਏ ਦੇ ਘਰ ਕੋਲ ਔਲਾਦ ਨਹੀਂ ਸੀ, ਸ਼ਾਦੀਆਂ ਉਹਨੇ ਕਈ ਕਰਾ ਲਈਆਂ, ਈਰਖਾ ਨਾਲ ਸਾਰੀ ਉਮਰ ਸੜਦਾ ਰਿਹਾ ਅਤੇ ਅੰਤ ਨੂੰ ਜਿਉਂਦਾ ਹੀ ਚਿਖਾ ਵਿੱਚ ਸੜਿਆ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਘਰ ਘਰ ਦੇ ਵਿੱਚ ਮਹਿਮਾ ਫੈਲ ਗਈ, ਬਹੁਤ ਭਾਰੀ ਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਸ ਅਤੇ ਮਹਿਮਾ ਹੋ ਰਹੀ ਹੈ। ਸਤਸੰਗੀਓ, ਇੱਕ ਸਮੇਂ ਔਰੰਗਜ਼ੇਬ ਜਿਹੜਾ ਸੀ ਇਹਨੇ ਵਾਰ ਵਾਰ ਰਾਜਾ ਜੈ ਸਿੰਘ ਨੂੰ ਭੇਜਿਆ, ਆਪਣੇ ਮੰਤਰੀ ਭੇਜੇ, ਵਾਰ ਵਾਰ ਭੇਜੇ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ ਅਤੇ ਮੈਨੂੰ ਆਗਿਆ ਲੈ ਕੇ ਦਿਓ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇਹੀ ਬਚਨ ਵਾਰ ਵਾਰ ਕਿਹਾ ਕਿ ਸਾਡੇ ਗੁਰੂ ਪਿਤਾ ਜੀ ਦੀ ਆਗਿਆ ਹੈ ਕਿ ਇਹਦੇ ਮੱਥੇ ਨਹੀਂ ਲੱਗਣਾ ਅਤੇ ਨਾ ਉਹਨੂੰ ਦਰਸ਼ਨ ਦੇਣੇ ਨੇ, ਇਹ ਗੁਨਾਹਗਾਰ ਹੈ, ਇਹ ਪਾਪੀ ਹੈ, ਇਹਨੇ ਸੰਤ ਮਹਾਂਪੁਰਸ਼ ਫਕੀਰ ਮਾਰੇ ਨੇ, ਇਸ ਵਿਅਕਤੀ ਨੇ ਆਪਣੇ ਭਰਾ ਮਾਰੇ ਨੇ, ਇਸ ਨੇ ਆਪਣੇ ਪਿਓ ਨੂੰ ਮਾਰਨਾ ਕੀਤਾ ਹੈ, ਇਹ ਪਾਪੀ ਹੈ, ਨਾ ਤਾਂ ਇਹਦੇ ਮੱਥੇ ਲੱਗਣਾ ਅਤੇ ਨਾ ਇਹਨੂੰ ਦਰਸ਼ਨ ਦੇਣੇ ਨੇ। ਬੜਾ ਜ਼ੋਰ ਲਾਇਆ ਸੋ ਔਰੰਗਜ਼ੇਬ ਨੇ, ਵਾਰ ਵਾਰ ਆਪਣੇ ਬੰਦੇ ਭੇਜੇ, ਪਰ ਨਹੀਂ ਸਤਸੰਗੀ, ਗੁਰੂ ਜੀ ਨੇ ਇੱਕ ਵਾਰ ਵੀ ਔਰੰਗਜ਼ੇਬ ਨੂੰ ਆਪਣੇ ਦਰਸ਼ਨ ਨਹੀਂ ਦਿੱਤੇ। ਫਿਰ ਉਹਨੇ ਭੇਜਿਆ ਸਤਸੰਗੀ, ਰਾਜੇ ਜੈ ਸਿੰਘ ਨੂੰ ਕਹਿਣ ਲੱਗਾ ਕਿ ਮੇਰੇ ਵੱਲੋਂ ਬੇਨਤੀ ਕਰੋ ਕਿ ਮਹਾਰਾਜ ਜੇ ਦਰਸ਼ਨ ਨਹੀਂ ਦੇਣੇ ਤਾਂ ਬਚਨਾਂ ਰੂਪੀ ਉਪਦੇਸ਼ ਰੂਪੀ ਦਰਸ਼ਨ ਦਿਓ, ਸ਼ਬਦ ਰੂਪੀ ਦਰਸ਼ਨ ਦੇ ਦਿਓ। ਇਹ ਬਚਨ ਜਿਹੜੇ ਸੀ, ਇਹ ਬੇਨਤੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਪਹੁੰਚੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਉਸ ਵੇਲੇ ਇੱਕ ਸ਼ਬਦ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਾਝਕੀ ਵਾਰ ਵਿੱਚ ਉਚਾਰਿਆ ਹੋਇਆ ਉਹ ਭੇਜਿਆ, ਕਿਉਂਕਿ ਬੇਨਤੀ ਕਰਦਿਆਂ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ ਅਤੇ ਅੱਠਵੇਂ ਪਾਤਸ਼ਾਹ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ, ਇਹ ਮੌਜ ਗੁਰੂ ਕੀ। ਸਤਸੰਗੀਓ, ਇਹ ਸੱਚੇ ਪਾਤਸ਼ਾਹ ਜੀ ਦੀ ਆਪਣੀ ਮੌਜ ਹੈ। ਸੋ ਇਸ ਤਰ੍ਹਾਂ ਸਤਸੰਗੀਓ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਹਨਾਂ ਨੇ ਇੱਕ ਸ਼ਬਦ ਮਹੱਲਾ ਪਹਿਲਾ ਕਿਹਾ, ਖਾਧੇ ਕਿਆ ਪੈਦੇ ਹੋਏ, ਜਾ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਖੇਸੇ, ਸੁਖਾਲੀ ਆਵੇ ਮਹਿਲੀ ਵਾਸ, ਕਿਆ ਲਸਕਰ ਕਿਆ ਨੇਬ ਖਵਾਸੀ। ਸਤਸੰਗੀਓ, ਕੀਜੇ ਭੋਗ ਬਿਲਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ। ਇਹ ਸ਼ਬਦ ਲਿਖ ਕੇ ਭੇਜਿਆ ਕਿ ਔਰੰਗਜ਼ੇਬ, ਜੇਕਰ ਖੁਦਾ ਦਾ ਪਰਮੇਸ਼ੁਰ ਦਾ ਨਾਮ ਸਾਡੇ ਕੋਲ ਨਹੀਂ, ਜਿੰਨੀਆਂ ਮਰਜ਼ੀ ਸੇਜਾਂ ਸੁੱਖ ਦੀਆਂ ਮਾਣ ਲਏ, ਚੰਗੇ ਤੋਂ ਚੰਗਾ ਖਾਣਾ ਭੋਜਨ ਖਾ ਲੈ, ਤਖ਼ਤ ਉੱਤੇ ਬੈਠ ਕੇ ਫੌਜਾਂ ਰੱਖ ਕੇ ਆਪਣੇ ਹੁਕਮ ਚਲਾ ਲੈ, ਚੰਗੀ ਤੋਂ ਚੰਗੀ ਸੇਜ ਜਿਹੜੀ ਹੈ ਇਹਦਾ ਸੁੱਖ ਲੈ ਲੈ, ਪਰ ਜੇ ਵਾਹਿਗੁਰੂ ਦਾ ਖੁਦਾ ਦਾ ਪਰਮੇਸ਼ੁਰ ਦਾ ਨਾਮ ਯਾਦ ਨਹੀਂ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ, ਟੋਲ ਕਹਿੰਦੇ ਪਦਾਰਥਾਂ ਨੂੰ, ਇਹ ਸਾਰੇ ਪਦਾਰਥ ਹੀ ਨਾਸਵੰਤ ਨੇ। ਕੀ ਫਾਇਦਾ ਖਾਣ ਦਾ, ਕੀ ਫਾਇਦਾ ਪਹਿਨਣ ਦਾ, ਕਿਆ ਖਾਧਾ ਕਿਆ ਪਹਿਦੇ ਹੋਏ, ਜਾਂ ਮਨ ਨਾ ਹੀ ਸੱਚਾ ਸੋਏ। ਜੇ ਮਨ 'ਚ ਸੱਚਾ ਨਾਮ ਹੀ ਨਹੀਂ ਗਾ, ਅਤੇ ਇਹ ਸ਼ਬਦ ਲਿਖ ਕੇ ਗੁਰੂ ਮਹਾਰਾਜ ਨੇ ਭੇਜਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਕਹਿਣ ਲੱਗੇ ਕਿ ਔਰੰਗਜ਼ੇਬ ਨੂੰ ਕਿਹੋ ਇਸ ਸ਼ਬਦ ਨੂੰ ਧਿਆਨ ਨਾ ਪੜ੍ਹੇ, ਇਹਦੀ ਵਿਚਾਰ ਕਰੇ, ਜੇ ਇਹਦੀ ਵਿਚਾਰ ਅਨੁਸਾਰ ਚੱਲ ਕੇ ਸਿਮਰਨ ਭਜਨ ਬੰਦਗੀ ਖੁਦਾ ਦੀ ਵਾਹਿਗੁਰੂ ਦੀ ਕਰਦਾ ਤਾਂ ਇਹਦਾ ਭਲਾ ਹੋਵੇਗਾ, ਅਤੇ ਨਹੀਂ ਤਾਂ ਸਾਰਾ ਕੁਛ ਵਿਅਰਥੀ ਹੈ ਜੋ ਕੁਛ ਇਹਦੇ ਕੋਲ ਰਾਜ ਭਾਗ ਹੈ। ਸਤਸੰਗੀਓ, ਔਰੰਗਜ਼ੇਬ ਜਿਹੜਾ ਸੀ, ਸੋ ਉਹਨੂੰ ਦਰਸ਼ਨ ਹੀ ਸੀ ਮਹਾਰਾਜ ਨੇ ਦਿੱਤੇ। ਸਮਾਂ ਲੰਘਦਾ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਸਰੀਰ ਨੂੰ ਖਿੱਚ ਲਾਈ, ਕਿਉਂਕਿ ਗੁਰੂ ਹਰਰਾਜ ਸਾਹਿਬ ਨੇ ਕਿਹਾ ਸੀ ਰਾਮ ਰਾਏ ਨੂੰ, ਤੇਰੀ ਰਸਨਾ 'ਤੇ ਵਸਾਂਗੇ, ਜਿਹੜਾ ਬਚਨ ਕਰੇਗਾ ਉਹ ਬਚਨ ਗੁਰੂ ਨਾਨਕ ਦੇਵ ਜੀ ਦਾ ਹੋਏਗਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਹ ਬਚਨ ਮਹਾਰਾਜ ਆਪਣੇ ਪਿਤਾ ਜੀ ਦੇ ਸਤਸੰਗ ਪ੍ਰਮਾਣ ਕੀਤੇ ਕਿ ਰਾਮ ਰਾਏ ਦੀ ਰਸਨਾ 'ਤੇ ਗੁਰੂ ਨਾਨਕ ਦੇਵ ਜੀ ਵੱਸਦੇ ਨੇ। ਉਹਨੇ ਕਿਹਾ ਕਿ ਇਹ ਸੀਤਲਾ ਦਾ ਖਾਜ ਹੀ ਹੈ। ਗੁਰੂ ਜੀ ਨੂੰ ਸਤਸੰਗ ਤੇਜ਼ ਬੁਖਾਰ ਆਇਆ, ਸੋ ਸਰੀਰ ਉੱਤੇ ਸਤਸੰਗੀ ਉਹ ਫਲੂਏ ਆਦਿਕ ਪੈ ਗਏ, ਚੇਚਕ ਦੇ ਸਤਸੰਗ ਨਿਸ਼ਾਨ ਦਿਸਣ ਲੱਗੇ, ਲਗਾਤਾਰ ਵੱਧਦੇ ਗਏ, ਤੇਜ਼ ਬੁਖਾਰ ਹੁੰਦਾ ਗਿਆ। ਅੰਤ ਨੂੰ ਇੰਨਾ ਜ਼ਿਆਦਾ ਉਹਦਾ ਪ੍ਰਭਾਵ ਚਿਹਰੇ 'ਤੇ ਪਿਆ, ਸਰੀਰ ਦੇ ਉੱਤੇ ਪਿਆ ਕਿ ਪਿੱਲ ਪਿੱਲ ਕਰਨ ਲੱਗੇ ਜਿਹੜੇ ਉਹ ਛਾਲੇ ਸੀ। ਸਤਸੰਗੀ ਚਿਹਰਾ ਸਾਰਾ ਲਾਲ ਹੋ ਗਿਆ, ਸਹਿਜੇ ਸਹਿਜੇ ਇੰਨਾ ਜ਼ਿਆਦਾ ਹੋ ਗਿਆ ਕਿ ਸੱਚੇ ਪਾਤਸ਼ਾਹ ਨੂੰ ਦਿਸਣੋਂ ਵੀ ਹਟ ਗਿਆ। ਮਾਤਾ ਜੀ ਧੰਨ ਮਾਤਾ ਕਿਸ਼ਨ ਕੌਰ ਜੀ ਰਾਤ ਸਾਰੀ ਰਾਤ ਮਹਾਰਾਜ ਦੀ ਗੋਦ ਆਪਣੀ ਗੋਦ ਵਿੱਚ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਅਤੇ ਬੈਠੇ ਰਹਿੰਦੇ ਨੇ। ਧੰਨ ਮਾਤਾ ਕ੍ਰਿਸ਼ਨ ਕੌਰ ਜੀ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਨੇ ਕਿ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਲਾਲ ਦਾ ਭਲਾ ਕਰਿਓ। ਪਰ ਗੁਰੂ ਜੀ ਨੇ ਖੇਡ ਵਰਤਾਉਣੀ ਸੀ, ਸੱਚੇ ਪਾਤਸ਼ਾਹ ਨੇ ਜਾਣਾ ਹੀ ਸੰਸਾਰ ਤੋਂ ਇਸੇ ਤਰੀਕੇ ਨਾਲ ਸੀ। ਸੋ ਅੰਤ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਸਾਨੂੰ ਅਸੀਂ ਇਕਾਂਤ 'ਚ ਜਾਣਾ ਚਾਹੁੰਦੇ ਹਾਂ, ਜਿੱਥੇ ਕੋਈ ਨਾ ਆਵੇ ਕੋਈ ਨਾ ਜਾਵੇ, ਇਕਾਂਤ ਵਿੱਚ ਸ਼ਾਂਤ ਵਿੱਚ ਰਹਿਣਾ ਚਾਹੁੰਦੇ ਹਾਂ। ਸੋ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਤੋਪਖਾਨਾ ਬਾਹਰ ਭੋਗਲ ਪਿੰਡ ਦੇ ਵਿੱਚ ਯਮੁਨਾ ਨਦੀ ਦੇ ਕੰਢੇ 'ਤੇ ਹੈ, ਉੱਥੇ ਮਹਾਰਾਜ ਇਕਾਂਤ ਸ਼ਾਂਤ ਉੱਥੇ ਕੋਈ ਨਹੀਂ ਜਾਂਦਾ, ਫੌਜੀ ਛਾਉਣੀ ਹੈ, ਛਾਉਣੀ 'ਚ ਕੋਈ ਨਹੀਂ ਜਾਂਦਾ, ਅਤੇ ਮਹਾਰਾਜ ਜੇ ਤੁਹਾਨੂੰ ਉਹ ਜਗ੍ਹਾ ਪਸੰਦ ਹੋਏ ਤਾਂ ਕਿਰਪਾ ਕਰੋ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇੱਛਾ ਮੁਤਾਬਕ ਸੱਚੇ ਪਾਤਸ਼ਾਹ ਦਾ ਪਲੰਘਾ ਚੁੱਕ ਕੇ ਬੜੇ ਅਦਬ ਸਤਿਕਾਰ ਨਾਲ ਅਤੇ ਸਤਸੰਗੀਓ ਲੰਮਾ ਪੰਧ ਕਰਕੇ ਤੈਅ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਬਾਲਾ ਸਾਹਿਬ ਤੱਕ ਮਹਾਰਾਜ ਦਾ ਪਲੰਘਾ ਲਿਜਾਂਦਾ ਗਿਆ। ਉੱਥੇ ਸਤਸੰਗੀਓ ਮਹਾਰਾਜ ਬਾਗ ਬਣੇ ਸੀ, ਉਹਦੇ ਵਿੱਚ ਰਹਿ ਕੇ ਅਤੇ ਅਨੰਦਰ ਰਹਿਣ ਲੱਗੇ। ਅੰਤ ਨੂੰ ਸਤਸੰਗੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੌਤਕ ਵਰਤਾ ਤਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਅਰਲੀ ਸੰਪੂਰਨ ਥੀ ਆ ਰਾਮ, ਬੇਅੰਤ ਜੀਆਂ ਦਾ ਪ੍ਰਾਣੀਆਂ ਦਾ ਭਲਾ ਕਰਕੇ, ਜੀਵਾਂ ਦਾ ਉਧਾਰ ਕਰਕੇ, ਨਾਮ ਬਾਣੀ ਦੇ ਨਾਲ ਜੋੜ ਕੇ, ਅੰਤ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੀ ਇੱਛਾ ਮੁਤਾਬਕ ਸੱਚਖੰਡ ਜਾਣ ਲੱਗੇ ਨੇ। ਗੁਰਬਖਸ਼ ਮਸੰਦ ਨੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਹਦੀ ਲੜ ਲਾ ਚੱਲੇ ਜੇ, ਕਿਉਂਕਿ ਅੱਖਾਂ ਤੋਂ ਦਿਸ ਨਹੀਂ ਸੀ ਰਿਹਾ, ਇੰਨਾ ਚਿਹਰਾ ਜਿਹੜਾ ਸੀ ਸਤਸੰਗੀ ਸੁੱਜ ਗਿਆ, ਅੱਖਾਂ ਬੰਦ ਰਹਿੰਦੀਆਂ ਨੇ। ਅਤੇ ਮਹਾਰਾਜ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਕਿ ਨਾਰੀਅਲ ਦਾ ਫਲ ਲਿਆਓ, 5 ਪੈਸੇ ਲਿਆਓ। ਲਿਆਂਦੇ ਗਏ, ਸੱਚੇ ਪਾਤਸ਼ਾਹ ਨੇ ਨਾਰੀਅਲ ਦਾ ਫਲ ਆਪਣੇ ਹੱਥ 'ਚ ਲੈ ਕੇ ਸਿਰ ਦੇ ਉੱਤੋਂ ਦੀ 3 ਵਾਰ ਘੁੰਮਾਇਆ, ਕਿਉਂਕਿ ਮਰਜ਼ਾਦਾ ਹੈ ਜਿਸ ਗੁਰੂ ਵਿਅਕਤੀ ਨੂੰ ਗੁਰੂ ਬਣਾਉਣਾ ਉਹਦੇ ਚਰਨਾਂ ਦੇ ਵਿੱਚ ਨਾਰੀਅਲ ਦਾ ਫਲ ਸੀ ਸਾਡਾ ਭੇਟ ਹੈ। 5 ਪੈਸੇ ਸਾਰੀ ਸ੍ਰਿਸ਼ਟੀ ਦੀ ਮਾਇਆ ਭੇਟ ਹੈ। 3 ਪ੍ਰਕਰਮਾ ਕਰਨੀਆਂ, ਮਨ ਕਰਕੇ, ਤਨ ਕਰਕੇ ਔਰ ਬਚਨਾਂ ਕਰਕੇ। ਸੋ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਰੀਰ ਨੂੰ ਖਿੱਚਲ ਹੈ, ਇਸ ਲਈ ਨਾਰੀਅਲ ਦਾ ਫਲ ਲੈ ਕੇ ਸਿਰ ਦੇ ਉੱਤੋਂ ਦੀ ਘੁਮਾ ਕੇ ਬਚਨ ਕੀਤੇ, ਬਾਬਾ ਜੇ ਬੱਸੇ ਬੀਚ ਬਕਾਲੇ, ਬੰਨ ਗੁਰ ਸੰਗਤ ਆਪ ਸੰਭਾਲੇ। ਸਤਸੰਗੀ ਇਹ ਗੁਰਤਾ ਗੱਦੀ ਦੀ ਜਿਹੜੀ ਭੇਟ ਸੀ ਦੇ ਕੇ ਬਾਬਾ ਗੁਰਦਿੱਤਾ ਜੀ ਨੂੰ ਅਤੇ ਭੇਜ ਦਿੱਤਾ ਸਤਸੰਗੀਓ ਬਾਬਾ ਬਕਾਲਾ ਨਗਰ। ਸੋ ਆਪ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਉਪਰੰਤ ਔਰੰਗਜ਼ੇਬ ਨੂੰ ਪਤਾ ਲੱਗਿਆ ਹੈ ਕਿ 8ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਮੇਰੀ ਇੱਛਾ ਸੀ ਦਰਸ਼ਨ ਕਰਾਂ। ਸਾਡਾ ਇਤਿਹਾਸ ਕਹਿੰਦਾ ਆਪਣਾ ਲਾਮ ਲਸ਼ਕਰ ਲੈ ਕੇ, ਆਪਣੇ ਵਜ਼ੀਰ ਅਮੀਰ ਲੈ ਕੇ ਔਰੰਗਜ਼ੇਬ ਆ ਗਿਆ, ਸਾਰਿਆਂ ਨੂੰ ਸੰਗਤ ਨੂੰ ਬਾਹਰ ਕੱਢ ਦਿੱਤਾ। ਬਾਦਸ਼ਾਹ ਸੀ, ਉਹ ਕਰ ਸਕਦਾ ਸੀ ਇੱਦਾਂ। ਧੰਨ ਮਾਤਾ ਕ੍ਰਿਸ਼ਨ ਕੌਰ ਜੀ ਇਕੱਲੇ ਅੰਦਰ ਰਹਿ ਗਏ। ਹੁਣ ਔਰੰਗਜ਼ੇਬ ਸੋਚਦਾ ਮਨ 'ਚ, ਮੈਨੂੰ ਦਰਸ਼ਨ ਨਹੀਂ ਸੀ ਦਿੱਤੇ, ਹੁਣ ਕਿੱਦਾਂ ਰੋਕ ਲੈਣਗੇ, ਹੁਣ ਤਾਂ ਰਹੇ ਨਹੀਂ ਉਹ। ਕਹਿੰਦੇ ਔਰੰਗਜ਼ੇਬ ਅੰਦਰ ਚਲਾ ਗਿਆ, ਸਾਰੇ ਸੇਵਾਦਾਰ ਬਾਹਰ ਕੱਢ ਦਿੱਤੇ ਗਏ। ਜਦੋਂ ਅੰਦਰ ਔਰੰਗਜ਼ੇਬ ਪਹੁੰਚਿਆ, ਸੱਚੇ ਪਾਤਸ਼ਾਹ ਦੇ ਸਰੂਪ ਉੱਤੋਂ ਬਸਤਰ ਉਤਾਰ ਕੇ ਲੱਗਾ ਦਰਸ਼ਨ ਕਰਨ, ਐਸੀ ਭਵਾਂਟੜੀ ਦਿਮਾਗ ਨੂੰ ਆਈ, ਸਤਸੰਗੀ ਗਸ਼ ਖਾ ਕੇ ਡਿੱਗ ਪਿਆ। ਔਰੰਗਜ਼ੇਬ, ਸਾਡਾ ਇਤਿਹਾਸ ਕਹਿੰਦਾ, ਕਿ ਐਸਾ ਮਹਿਸੂਸ ਹੋਇਆ ਉਹਨੂੰ ਭਿਆਨਕ ਇੱਕ ਦਰਾੜ ਬਣ ਗਈ। ਸਤਸੰਗੀਓ ਭਿਆਨਕ ਦਰਾੜ, ਉਹਦੇ 'ਚ ਭਿਆਨਕ ਦ੍ਰਿਸ਼ ਵੇਖੇ ਔਰੰਗਜ਼ੇਬ ਨੇ, ਕੰਬ ਗਿਆ, ਗਸ਼ ਖਾਧੀ ਸਤਸੰਗੀਓ, ਭੌਂਟ ਨਹੀਂ ਖਾ ਕੇ ਡਿੱਗਾ ਚੁੱਕ ਕੇ ਬਾਹਰ ਲੈਣ ਦਾ। ਮਤਲਬ ਕਿ ਅੰਤ ਵੇਲੇ ਤੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਪੂਰੇ ਕੀਤੇ, ਆਪਣੇ ਔਰੰਗਜ਼ੇਬ ਨੂੰ ਦਰਸ਼ਨ ਹੀ ਸੀ ਦਿੱਤੇ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸ਼ੁਭ ਪ੍ਰਕਾਸ਼ ਆ ਜੀ ਦੇ ਸ਼ੁਭ ਦਿਹਾੜੇ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਿਤਾ ਸਤਸੰਗੀਓ ਧੰਨ ਧੰਨ ਗੁਰੂ ਹਰਿਰਾਇ ਸਾਹਿਬ ਜੀ, ਮਾਤਾ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਤਸੰਗੀ 7 ਸਾਵਣ ਭਾਦਰੋਸ ਵਧੀ 9 ਨੂੰ ਔਰ 1713 ਬਿਕਰਮੀ ਨੂੰ, 14 ਜੁਲਾਈ ਔਰ 1656 ਸਤਸੰਗੀਓ ਵੀਰਵਾਰ ਵਾਲੇ ਦਿਨ ਆ ਵੀ ਦਾ ਸ਼ੁਭ ਪ੍ਰਕਾਸ਼ ਹੋਇਆ। ਪੋਥੀ ਸਾਹਿਬ ਪ੍ਰਕਾਸ਼ ਕਰਕੇ ਅਤੇ ਹੁਕਮਨਾਮਾ ਲਿਆ ਗਿਆ ਬਿਲਾਵਲ ਮਹੱਲਾ 5, ਹਰ ਹਰ ਹਰ ਆਰਾਧੀਏ ਹੋਈਏ ਆਰੋਗ, ਰਾਮ ਚੰਦ ਕੀ ਲਸ਼ਟਕਾ ਜਨ ਮਾਰਿਆ ਰੋਗ। ਇਸ ਹੁਕਮਨਾਮੇ ਤੋਂ ਆਪ ਜੀ ਦਾ ਨਾਮ ਹਰਕ੍ਰਿਸ਼ਨ ਸਾਹਿਬ ਜੀ ਰੱਖਿਆ ਗਿਆ। ਸੋ ਐਸੇ ਦੀਨ ਦਿਆਲ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਸਟਾਫ ਵੱਲੋਂ, ਸਾਰੇ ਪ੍ਰਬੰਧਕ ਵੀਰਾਂ ਵੱਲੋਂ, ਸਤਿਗੁਰੂ ਮੇਹਰ ਕਰਨ ਨਾਮਦਾਨ ਚਰਨਾਂ ਦਾ ਪਿਆਰ ਬਖਸ਼ਣ, ਇੰਨੀ ਸੇਵਾ ਪ੍ਰਵਾਨ ਕਰਿਓ, ਸ਼ੁਕਰ ਗੁਰੂ ਕਾ ਧੰਨਵਾਦ। ਆਪ ਸਰ ਸਭਾ ਸੰਗਤਾਂ ਦਾ, ਸੱਚੇ ਪਾਤਸ਼ਾਹ ਮੇਹਰ ਕਰਨ ਨਾਮਦਾਨ ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਗੁਰੂ ਕੇ ਗੁਰਪੁਰਬ ਸ਼ਰਧਾ ਸਤਿਕਾਰ ਨਾਲ ਮਨਾਉਣਾ ਕਰੀਏ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ, ਇਹ ਨਿੱਕ ਸੇਵਾ ਪ੍ਰਵਾਨ ਕਰਿਓ। ਅਗਾਂਹ ਵਾਤੋਂ ਸਮਾਤ ਬਖਸ਼ਣੀ ਪੰਕਤੀਆਂ ਸੁਣ ਕੇ ਫਤਿਹ ਬੁਲਾ

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਚੱਲ ਰਿਹਾ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਈ ਹੈ, ਅਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ, ਉਸ ਸੰਬੰਧ ਵਿੱਚ ਗੁਰੂ ਮਹਾਰਾਜ ਜੀ ਦੇ ਪਵਿੱਤਰ ਜੀਵਨ ਕੌਤਕ ਆਪ ਜੀ ਨੂੰ ਸਰਵਣ ਕਰਵਾਏ ਹਨ। ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਆਪ ਸਭਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਬਾਬਾ ਬਕਾਲਾ ਸਾਹਿਬ ਜੀ ਦੇ ਸੰਗਤਾਂ ਵੱਲੋਂ ਬਾਹਰ ਗੁਰੂ ਕੇ ਲੰਗਰ ਸਜਾਏ ਗਏ ਹਨ, ਅੱਜ ਵੀ ਔਰ ਕੱਲ੍ਹ ਨੂੰ ਵੀ ਸ਼ਾਮਾਂ ਨੂੰ ਅਤੇ ਪਰਸੋਂ ਨੂੰ ਸ਼ਾਮਾਂ ਨੂੰ ਸਜਾਏ ਜਾਣਗੇ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪਣੇ ਗੁਰਦੁਆਰਾ ਸਾਹਿਬ ਇੱਥੇ ਕੀਰਤਨ ਦੀ ਹਾਜ਼ਰੀ ਭਰਨਗੇ। ਗੁਰਬਾਣੀ ਪਾਠ ਬੋਧ 7:30 ਤੋਂ 9 ਹੁੰਦਾ ਹੈ ਸ਼ਾਮਾਂ ਨੂੰ। 30 ਅਗਸਤ ਨੂੰ ਸਤਸੰਗ ਜੀ ਬਾਣੀ ਪਾਠ ਬੋਧ ਦੇ ਭੋਗ ਪਾਏ ਜਾਣਗੇ, ਕਿਉਂਕਿ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਹੈ, ਅਤੇ ਸਿੰਘਾਂ ਨੇ ਵਿਚਾਰ ਬਣਾਈ ਕਿ ਆਪਾਂ ਵੀ ਇਹ ਜਿਹੜੇ ਪਾਠ ਬੋਧ ਦੀ ਸੰਪੂਰਨਤਾ 30 ਅਗਸਤ ਨੂੰ ਕਰ ਦੇਣੀ, ਇੱਕ ਦਿਨ ਪਹਿਲਾਂ। ਤੋ ਸੰਗਤ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ, ਉਹਨਾਂ ਦੇ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: Wahyu. ਦੀਨ ਦਿਆਲ ਸੱਚੇ ਸਤਿਗੁਰੂ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਮੁਜੱਸਮੇ ਸ਼ਾਂਤੀ ਦੇ ਪੁੰਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਸ਼ਾਮਾਂ ਦੇ ਸਜੇ ਦੀਵਾਨਾਂ ਦੇ ਅੰਦਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰਨ ਨੂੰ ਮਿਲੇ ਨੇ, ਸਤਿਗੁਰਾਂ ਦੀ ਰਹਿਮਤ ਹੋਈ ਹੈ। ਤੁਸੀਂ ਆਪਣੇ ਨਿੱਤ ਦੇ ਰਜ਼ੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਇਓ, ਬੜੀਆਂ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਓ ਜੀ ਆਇਆਂ ਨੂੰ। ਸਤਿਗੁਰ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਐਸੀਆਂ ਦੁਆਵਾਂ ਕਰਨ ਵਾਸਤੇ ਆਉਂਦੇ ਹਾਂ। ਸੋ ਪਿਆਰਿਓ, ਅੱਜ ਸਭ ਤੋਂ ਪਹਿਲਾਂ ਦੀਨ ਦੁਨੀ ਦੇ ਮਾਲਕ ਅਸ਼ਟਮ ਬਲਬੀਰਾ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਬਾਬਤ ਲਿਖਦੇ ਨੇ ਕਿ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਪਿਆਰੇ, ਉਦੋਂ ਦੀਆਂ ਗੱਲਾਂ ਨਹੀਂ, ਅੱਜ ਵੀ ਹੈ। ਜਿਹੜਾ ਸੱਚੇ ਸਤਿਗੁਰਾਂ ਦੇ ਭਾਵਨਾ ਦੇ ਨਾਲ ਦਰਸ਼ਨ ਕਰਦਾ ਨਾ, ਜੇ ਦੇਖ ਲੈਂਦਾ ਦਿਲੋਂ ਦੇਖ ਲੈਂਦਾ, ਸਾਰੇ ਦੁੱਖ ਦੂਰ ਹੋ ਜਾਂਦੇ ਆ। ਐਸੀਆਂ ਰਹਿਮਤਾਂ ਬਾਲਾ ਪ੍ਰੀਤਮ ਨੇ ਕੀਤੀਆਂ ਆਪਣੀ ਕੌਮ ਦੇ ਉੱਤੇ। ਕੀਰਤਪੁਰ ਸਾਹਿਬ, ਮੈਂ ਟੂਕ ਮਾਤਰ ਥੋੜ੍ਹਾ ਜਿਹਾ ਦੱਸਣ ਦਾ ਯਤਨ ਕਰਾਂ। ਦਰਅਸਲ ਐਤਵਾਰ ਵਾਲੇ ਦਿਨ ਵੀ ਦੀਵਾਨ ਦੇ ਵਿੱਚ ਇਹ ਡਿਟੇਲ ਦੇ ਨਾਲ ਥੋੜ੍ਹਾ ਜਿਹਾ ਗੱਲਬਾਤ ਕਰਾਂਗੇ, ਸ਼ਹੀਦਾਂ ਦੀਆਂ ਬਾਤਾਂ ਵੀ ਪਾਵਾਂਗੇ, ਗੁਰੂ ਮਹਾਰਾਜ ਜੀ ਦਾ ਵੀ ਡਿਟੇਲ ਦੇ ਨਾਲ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਪਿਆਰਿਓ, ਦਰਅਸਲ ਜਿਹੜੀ ਜੋਤ ਹੁੰਦੀ ਹੈ ਨਾ, ਉਹ ਕਿਤੇ ਉਮਰਾਂ ਦੀ ਮਥਾਜ ਨਹੀਂ ਹੁੰਦੀ। ਜੋਤ ਉਮਰਾਂ ਦੀ ਮਥਾਜ ਨਹੀਂ। ਲੋਕਾਂ ਨੇ ਆਖ ਦਿੱਤਾ ਵੀ ਲਓ ਜੀ, 5.5 ਸਾਲ ਦੀ ਉਮਰ ਦੇ ਵਿੱਚ ਕਿੱਦਾਂ ਕੋਈ ਗੁਰੂ ਬਣ ਸਕਦਾ ਹੈ। ਇਹ ਜੋਤ ਸੀ ਪਿਆਰਿਓ, ਜੋਤ ਟਿਕਾਈ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਜੋਤ ਬਖਸ਼ ਦਿੱਤੀ, ਇੱਥੇ ਉਮਰ ਨਹੀਂ ਦੇਖੀ ਜਾਂਦੀ। ਔਰ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਸੀ ਵੀ ਇਹ ਛੋਟੀ ਉਮਰ ਦੇ ਵਿੱਚ 5.5 ਸਾਲ ਦੀ 6 ਸਾਲ ਦੀ ਉਮਰ ਦੇ ਵਿੱਚ ਕਿਹੜਾ ਕੋਈ ਗੁਰੂ ਬਣ ਸਕਦਾ, ਉਹਨਾਂ ਦੀਆਂ ਤਸੱਲੀਆਂ ਕਰਾਈਆਂ। ਬੜੇ ਬੜੇ ਹੰਕਾਰੀ ਆਏ ਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਜਿਹੜੇ ਗੱਡਿਆਂ ਦੇ ਉੱਤੇ ਊਠਾਂ ਦੇ ਉੱਤੇ ਕਿਤਾਬਾਂ ਲੱਦੀ ਫਿਰਦੇ ਸੀ ਨਾ ਲਾਲ ਚੰਦ ਵਰਗੇ, ਉਹ ਜਦੋਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਆ ਤੇ ਉਹਨਾਂ ਦਾ ਸਾਰਾ ਹੰਕਾਰ ਢਹਿ ਜਾਂਦਾ ਹੈ। ਹਾਲੇ ਉਮਰ ਕਿੰਨੀ ਹੈ ਪ੍ਰੀਤਮ ਦੀ? ਉਦੋਂ 7 ਕੁ ਸਾਲ ਦੀ ਹੋ ਚੁੱਕੀ ਸੀ। ਸੋ ਪਿਆਰਿਓ, ਐਸੇ ਦੀਨ ਦੁਨੀ ਦੇ ਮਾਲਕ, ਬਗਲੇ ਬੜੇ ਹੋਣਗੇ ਦਿੱਲੀ ਵਿੱਚ, ਥੋੜ੍ਹੇ ਬਗਲੇ ਆ ਕਿਤੇ, ਬੜੇ ਬੜੇ ਮਹਿਲ ਹੋਣਗੇ, ਪਰ ਜਿਹੜਾ ਸ਼ਹਿਨਸ਼ਾਹ ਦਾ ਬਗਲਾ ਨਾ, ਉਹ ਅੱਜ ਬੰਗਲਾ ਸਾਹਿਬ ਬਣ ਗਿਆ। ਐਸੀ ਰਹਿਮਤ ਕੀਤੀ, ਉਹ ਬੰਗਲਾ ਸਾਹਿਬ ਹੈ। ਦੁਨੀਆਂ ਦੇ ਵਿੱਚ ਕੇਵਲ ਇੱਕੋ ਹੀ ਬੰਗਲਾ ਸਾਹਿਬ ਹੈ, ਲੋਕਾਂ ਦੇ ਕਰੋੜਾਂ ਅਰਬਾਂ ਰੁਪਈਆਂ ਦੇ ਭਾਵੇਂ ਬਗਲੇ ਹੋਣਗੇ, ਪਰ ਬੰਗਲਾ ਸਾਹਿਬ ਇੱਕ ਹੈ, ਉਹ ਬਾਲਾ ਪ੍ਰੀਤਮ ਦਾ ਦਿੱਲੀ ਵਿਖੇ। ਔਰ ਲੋਕਾਂ ਦੇ ਬਗਲਿਆਂ ਵਿੱਚ ਤੇ ਬਾਲਾ ਪ੍ਰੀਤਮ ਦੇ ਬਗਲੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਤਿਗੁਰਾਂ ਦਾ ਬਗਲਾ ਉਹ ਡਿੱਗਿਆਂ ਨੂੰ ਢਾਰਸ ਦਿੰਦਾ, ਉਹ ਨਾਮ ਦੇ ਨਾਲ ਉਹ ਟੁੱਟਿਆਂ ਨੂੰ ਨਾਮ ਨਾਲ ਜੋੜਦਾ ਹੈ। ਔਰ ਗੁਰੂ ਪਿਆਰਿਓ, ਜਿਹਨਾਂ ਦੇ ਪੁੱਤ ਨੇ, ਹੁਣ ਆ ਥੋੜ੍ਹਾ ਚਿਰ ਹੋ ਕੇ ਦੇਖਿਆ ਨਾ, ਜਿਹਨਾਂ ਦੀਆਂ ਸਰਕਾਰਾਂ ਔਰ ਉਹਨਾਂ ਨੇ ਆਪਣੇ ਪੁੱਤਾਂ ਦੇ ਉੱਤੇ, ਆਪਣੇ ਹਿੰਦੂਆਂ ਦੇ ਉੱਤੇ, ਆਪਣੇ ਬੱਚਿਆਂ ਦੇ ਉੱਤੇ ਡਾਂਗਾਂ ਚਲਾਈਆਂ, ਤੇ ਬਾਲਾ ਪ੍ਰੀਤਮ ਨੇ ਆਪਣੀ ਸ਼ਰਨ ਦੇ ਵਿੱਚ ਲੈ ਲਿਆ ਉਹਨਾਂ ਨੂੰ। ਕਹਿੰਦੇ ਆਓ, ਕੋਈ ਗੱਲ ਨਹੀਂ, ਤੁਹਾਨੂੰ ਸਰਕਾਰਾਂ ਨੇ ਲਤਾੜਿਆ, ਪਰ ਤੁਸੀਂ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਦੇ ਵਿੱਚ, ਜਿੱਥੇ ਮੰਦਰਾਂ ਦੇ ਦਰਵਾਜ਼ੇ ਬੰਦ ਹੋ ਗਏ ਗੁਰੂ ਪਿਆਰਿਓ, ਉਹ ਜਿਹਨਾਂ ਨੂੰ ਪਨਾਹ ਦੇਣ ਵਾਸਤੇ ਕੋਈ ਨਹੀਂ ਸੀ, ਉੱਥੇ ਬਾਲਾ ਪ੍ਰੀਤਮ ਨੇ ਆਪਣੇ ਗੇਟ ਖੋਲ ਦਿੱਤੇ। ਕਹਿੰਦੇ ਆਓ, ਮੇਰੀ ਛਾਤੀ ਦੇ ਨਾਲ ਲੜੋ। ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਬੱਚੇ ਸੀ, ਉਹ ਬਾਲਾ ਪ੍ਰੀਤਮ ਦੇ ਚਰਨਾਂ ਦੇ ਵਿੱਚ ਜਾ ਕੇ ਤੇ ਪਿਆਰੇ ਉਹ ਪ੍ਰਸ਼ਾਦੇ ਛਕੇ, ਰਾਤਾਂ ਕੱਟੀਆਂ, ਬਿਸਤਰੇ ਮਿਲੇ ਉਹਨਾਂ ਨੂੰ। ਐਸਾ ਦੀਨ ਦੁਨੀ ਦਾ ਮਾਲਕ ਉਹ ਉਹਨਾਂ ਦੇ ਅੱਜ ਪ੍ਰਕਾਸ਼ ਪੁਰਬ ਦੀਆਂ ਆਪ ਸਿੱਖ ਸੰਗਤਾਂ ਨੂੰ ਕਰੋੜਾਂ ਕਰੋੜਾਂ ਨਮਸਕਾਰ, ਵਧਾਈਆਂ ਹੋਵਣ, ਅਤੇ ਸੱਚੇ ਸਤਿਗੁਰ ਰਹਿਮਤ ਕਰਨ ਕਿ ਅਸੀਂ ਸੱਚੇ ਸਤਿਗੁਰਾਂ ਦੇ ਚੰਗੇ ਸਿੱਖ ਬਣ ਜਾਈਏ, ਸੱਚੇ ਸਿੱਖ ਬਣਨ ਦਾ ਯਤਨ ਕਰੀਏ। ਸੋ ਐਸੇ ਹੀ ਸਤਿਗੁਰਾਂ ਦੇ ਉਪਦੇਸ਼ ਆਪਾਂ ਗੁਰੂ ਘਰਾਂ ਦੇ ਵਿੱਚੋਂ ਗ੍ਰਹਿਣ ਕਰਕੇ ਜਾਣ ਦਾ ਯਤਨ ਕਰਨਾ। ਗੁਰੂ ਘਰ ਆਉਂਦੇ ਹਾਂ ਨਾ, ਹੁਣ ਗੁਰੂ ਘਰ ਆਏ ਤਾਂ ਸਾਨੂੰ ਪਤਾ ਲੱਗਾ ਹੈ ਕਿ ਅੱਜ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਅਤੇ ਜਿਹੜੇ ਜੇ ਗੁਰੂ ਘਰ ਨਾ ਆਉਂਦੇ ਫਿਰ ਥੋੜ੍ਹਾ ਪਤਾ ਲੱਗਣਾ ਸੀ। ਰਹਿਮਤ ਹੋਈ ਹੈ ਅਤੇ ਅੱਜ ਅਤੀ ਸਤਿਕਾਰਯੋਗ ਸੰਗਤ ਵੱਲੋਂ ਸਾਡੀ ਬਹੁਤ ਹੀ ਸਤਿਕਾਰਯੋਗ ਹਸਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਜਿਹਨਾਂ ਨੂੰ ਚਰਨ ਛੋਹ, ਜਿਹਨਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਸੇਵਾਵਾਂ ਕੀਤੀਆਂ, ਬਾਬਾ ਸੰਘ ਜੀ ਸੰਘ ਢੇਸੀਆਂ ਵਾਲੀ ਸੰਗਤ, ਔਰ ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਆਰੰਭ ਹੋਇਆ, ਅਤੇ ਉਹਨਾਂ ਵੱਲੋਂ ਵੀਰਾਂ ਵੱਲੋਂ ਵੀ ਹੁਕਮ ਹੋਇਆ ਸੀ ਕਿ ਉੱਧਰ ਨੂੰ ਐਤਵਾਰ ਵਾਲੇ ਦਿਨ ਨੂੰ ਜਦੋਂ ਦੀਵਾਨ ਉੱਥੇ 3 ਨੰਬਰ ਹਾਲ ਦੇ ਵਿੱਚ ਲੱਗੇਗਾ ਅਤੇ ਬਾਬਾ ਸੰਘ ਜੀ ਦਾ ਕੋਈ ਗੱਲ ਕਰਿਓ। ਅਸੀਂ ਕਿਹਾ ਜ਼ਰੂਰ ਕਰਾਂਗੇ ਜੀ, ਮਹਾਂਪੁਰਸ਼ਾਂ ਦੇ ਗੁਣ ਗਾਵਾਂਗੇ ਜਿਹਨਾਂ ਨੇ ਧਰਮ ਦੇ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦਾਰੇ ਕੀਤੇ। ਐਸੇ ਮਹਾਂਪੁਰਸ਼ਾਂ ਦੀਆਂ ਕਿਉਂ ਨਹੀਂ ਗੱਲਾਂ ਕਰਨੀਆਂ ਜੀ, ਅਤੀ ਸਤਿਕਾਰ ਦੇ ਨਾਲ ਉਹਨਾਂ ਦੀਆਂ ਬਾਤਾਂ ਪਾਵਾਂਗੇ। ਔਰ ਸਾਡੀ ਇੱਕ ਕੌਮ ਦਾ ਪੰਜਾਬ ਦਾ ਮਹਾਨ ਹੀਰਾ, ਔਰ ਉਹਨਾਂ ਵੱਲੋਂ ਵੀ ਇੱਕ ਅਖੰਡ ਪਾਠ ਸਾਹਿਬ ਹੈ ਜਿਹਨਾਂ ਦਾ ਨਾਮ ਸਰਦਾਰ ਊਧਮ ਸਿੰਘ ਹੈ। ਊਧਮ ਸਿੰਘ ਇੱਕ ਐਸਾ ਸਮਾਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਕਿ ਵਿਸਾਖੀ ਵਾਲੇ ਦਿਨ 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਜਰਨਲ ਸਰ ਮਾਈਕਲ ਅਡਵਾਇਰ ਨੇ ਇੱਕ ਚਿੱਠੀ ਦੇ ਉੱਤੇ ਦਸਤਖਤ ਕੀਤੇ ਅਤੇ ਜਰਨਲ ਡਾਇਰ ਦੇ ਹੁਕਮ ਦੇ ਨਾਲ 1600-1700 ਰਾਊਂਡ ਫਾਇਰ 5-7 ਮਿੰਟਾਂ ਵਿੱਚ ਕਰ ਦਿੱਤੇ। 1300 ਤੋਂ ਉੱਪਰ ਬੱਚੇ, ਜਵਾਨ, ਔਰਤਾਂ ਅਤੇ ਬਜ਼ੁਰਗ 1300 ਦੇ ਕਰੀਬ ਪੰਜਾਬੀ ਸ਼ਹੀਦ ਕਰ ਦਿੱਤੇ, ਕਤਲ ਕਰ ਦਿੱਤੇ ਗਏ। ਔਰ ਇੱਕ ਪੰਜਾਬ ਦਾ ਗੱਭਰੂ, ਔਰ ਉਦੋਂ ਉਮਰ ਉਹਦੀ 18 ਸਾਲ ਦੀ ਹੈ, ਜਲਿਆਂ ਵਾਲੇ ਬਾਗ ਦੇ ਅੰਦਰ ਉਹ ਸ਼ਹੀਦਾਂ ਦੇ ਖੂਨ ਦੀ ਮਿੱਟੀ ਆਪਣੇ ਮੱਥੇ ਦੇ ਨਾਲ ਲਾ ਕੇ ਅਤੇ ਹਰਿਮੰਦਰ ਸਾਹਿਬ ਵੱਲ ਨੂੰ ਹੱਥ ਜੋੜ ਕੇ, ਅਕਾਲ ਤਖਤ ਸਾਹਿਬ ਵੱਲ ਨੂੰ ਹੱਥ ਜੋੜ ਕੇ ਅਰਦਾਸ ਕਰਦਾ, ਦਾਤਾ ਧੰਨ ਗੁਰੂ ਰਾਮਦਾਸ ਮਹਾਰਾਜ, ਬਲ ਤੇਰਾ ਹੋਵੇਗਾ, ਪੁੱਤ ਤੇਰੇ ਬਾਹੂ ਦੇ ਹੋਣਗੇ, ਇਹ ਜਿਸ ਪਾਪੀ ਨੇ ਇਹ ਕਾਰਜ ਕੀਤਾ, ਜਿਸ ਪਾਪੀ ਨੇ ਇਹ ਦੁਸ਼ਟ ਕੀਤਾ, ਉਸ ਪਾਪੀ ਨੂੰ ਮੈਂ ਸੋਧਾ ਲਾਵਾਂਗਾ। ਗੁਰੂ ਪਿਆਰੇ, ਉਹ ਕਿੱਡਾ ਹੌਸਲਾ ਹੋਵੇਗਾ ਉਹਦੇ ਵਿੱਚ। 21 ਸਾਲ ਇੰਤਜ਼ਾਰ ਕੀਤਾ ਸੀ, 21 ਸਾਲ ਦੇ ਇੰਤਜ਼ਾਰ ਤੋਂ ਬਾਅਦ ਅਤੇ ਫਿਰ ਲੰਡਨ ਦੀ ਧਰਤੀ ਦੇ ਉੱਤੇ ਜਾ ਕੇ ਉਸ ਦੁਸ਼ਟ ਗੋਰੇ ਨੂੰ ਸੋਧਾ, ਅਤੇ ਉਸ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਨੂੰ ਆਪਾਂ ਯਾਦ ਕਰਾਂਗੇ। ਸਤਿਗੁਰ ਕਿਰਪਾ ਕਰਨ, ਸ਼ਹੀਦ ਊਧਮ ਸਿੰਘ ਸੇਵਾ ਸੁਸਾਇਟੀ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਕਰਾਇਆ ਗਿਆ। ਉਹਨਾਂ ਵੀਰਾਂ ਦਾ ਵੀ ਧੰਨਵਾਦ, ਉਹ ਵੀ ਆਖਦੇ ਸੀ ਵੀ ਉੱਥੇ ਵੀ ਜ਼ਰੂਰ ਕੋਈ ਕਵਿਤਾ ਪੜ੍ਹਿਓ, ਜ਼ਰੂਰ ਪੜ੍ਹਾਂਗੇ ਜੀ। ਸੋ ਮੇਰਾ ਅੱਜ ਦਾ ਮਜ਼ਮੂਨ ਉਹੀ ਹੈ, ਮੇਰਾ ਚਿੱਤ ਕੀਤਾ ਸੀ ਜਿਹੜੀ ਨਿੱਤ ਦੀ ਲੜੀ ਰੂਟੀਨ ਬਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ, ਉਹ ਮੈਂ ਤੁਹਾਡੇ ਨਾਲ ਸਾਂਝੀ ਰੱਖਾਂ। ਸ਼ਹਿਨਸ਼ਾਹ ਦੁਨੀਆਂ ਨੂੰ ਤਾਰਕ ਪਹਿਲੇ ਜਾਮੇ ਦੇ ਵਿੱਚ ਆਪ ਨਾਰਾਇਣ ਕਲਾਤਾਰ ਜੱਗ ਮੈਂ ਪਰਿਵਰ, ਉਹਨਾਂ ਦੀ ਉਸਤਤ ਗੁਰੂ ਪਿਆਰੋਂ ਕਿੰਨੀ ਕੁ ਕਰ ਸਕਦੇ ਹਾਂ ਆਪਾਂ। ਸੋ ਸ਼ਹਿਨਸ਼ਾਹ ਕਿਰਪਾ ਕਰ, ਆਪਾਂ ਉਹਨਾਂ ਦੀ ਉਸਤਤ ਕਰਦੇ ਕਰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੇ ਮਹਾਨ ਸਿੱਖ ਉਹਨਾਂ ਦੇ ਚਰਨੀ ਲੱਗੇ ਅਤੇ ਆਪਣਾ ਕਿਤੇ ਉਹਨਾਂ ਸਿੱਖਾਂ ਵਰਗਾ ਜੀਵਨ ਬਣ ਜਾਵੇ, ਬਸ ਐਸੀਆਂ ਹੀ ਅਰਦਾਸਾਂ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਧੰਨ ਗੁਰੂ ਨਾਨਕ ਜੀ, ਕਿਰਪਾ ਕਰਿਓ, ਅਸੀਂ ਤੁਹਾਡੇ ਬੱਚੇ ਹਾਂ, ਅਸੀਂ ਵੀ ਸੱਚ ਨਾਲ ਜੁੜ ਜਾਈਏ, ਨਿਰੰਕਾਰ ਦੇ ਨਾਲ, ਇੱਕ ਦੇ ਨਾਲ ਜੁੜ ਜਾਈਏ, ਐਸੀਆਂ ਹੀ ਅਰਦਾਸਾਂ ਆਪਾਂ ਕਰਨ ਵਾਸਤੇ ਆਉਂਦੇ ਹਾਂ। ਖੈਰ, ਸੁਲਤਾਨਪੁਰ ਦੀ ਧਰਤੀ ਹੈ ਜੀ, ਜਿਹੜੇ ਰੂਟੀਨ ਦੇ ਨਾਲ ਸੱਜਣ ਆਉਂਦੇ ਆ ਉਹਨਾਂ ਨੂੰ ਪਤਾ ਕਿ ਕੱਲ੍ਹ ਕਿੱਥੋਂ ਗੱਲ ਛੱਡੀ ਸੀ, ਮੈਂ ਉੱਥੋਂ ਹੀ ਤੋਰਨ ਦਾ ਯਤਨ ਕਰਾਂ। ਸੁਲਤਾਨਪੁਰ ਦੀ ਧਰਤੀ ਹੈ, ਜਦੋਂ ਵੇਈ ਨਦੀ ਦੇ ਵਿੱਚ ਚੁੱਭੀ ਲਾਉਂਦੇ ਨੇ ਦੀਨ ਦੁਨੀ ਦੇ ਮਾਲਕ, ਅਤੇ ਸਾਰੇ ਸੁਲਤਾਨਪੁਰ ਦੇ ਵਿੱਚ ਰੌਲੀ ਪੈ ਗਈ ਵੀ ਨਾਨਕ ਜੀ ਰੁੜ ਗਏ। ਬੇਬੇ ਨਾਨਕੀ ਦੇ ਕੋਲ ਜਾ ਕੇ ਦੱਸਿਆ, ਪਰ ਬੇਬੇ ਨਾਨਕੀ ਬੜੇ ਸਬਰ ਵਾਲੇ ਸਨ ਗੁਰੂ ਪਿਆਰੇ, ਉਹਨਾਂ ਨੇ ਰੱਬ ਦੇ ਦਰਸ਼ਨ ਕੀਤੇ ਸੀ, ਉਹ ਭਰਾ ਕਰਕੇ ਨਹੀਂ ਸੀ ਜਾਣਦੇ, ਉਹ ਰੱਬ ਕਰਕੇ ਜਾਣਦੇ ਸਨ। ਹੁਣ ਬੇਬੇ ਨਾਨਕੀ ਤਾਂ ਭੈਣ ਸੀ ਨਾ ਵੱਡੇ, ਦਰਅਸਲ ਜੇ ਆਪਾਂ ਹੋਰ ਗੁਰੂ ਮਹਾਰਾਜ ਜੀ ਦੇ ਜੀਵਨ ਵੱਲ, ਉਹ ਕਿਹੜੇ ਮਹਾਂਪੁਰਸ਼, ਉਹ ਕਿਹੜੇ ਕਰਨੀ ਵਾਲੇ ਲੋਕ ਸਨ ਜਿਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮੁਸਲਮਾਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੀ ਇੱਕ ਔਰਤ ਸੀ, ਉਹ ਮਾਈ ਦਾਈ ਦੌਲਤਾਂ ਕਿੱਡੇ ਭਾਗਾਂ ਵਾਲੀ ਹੋਵੇਗੀ ਜਿਹਦਾ ਜੀਵਨ ਸੰਵਰ ਗਿਆ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਕੇ। ਬੜੇ ਫਖਰ ਦੇ ਨਾਲ ਕਹਿਤਾ, ਹਲੇ ਇੱਕ ਦੋ ਦਿਨ ਪਹਿਲਾਂ ਉਹਦੇ ਮਨ ਵਿੱਚ ਸੀ ਕਿ ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਲੜਕਾ ਪੈਦਾ ਹੋਵੇ ਤੇ ਮੈਂ ਕਾਲੂ ਜੀ ਨੂੰ ਵਧਾਈ ਦੇ ਕੇ ਤੇ ਮੈਂ ਆਪਣੀ ਜੋ ਅਭੁੱਖਣ ਜੋ ਸਾਡੇ ਮੇਰੇ ਦਿਲ ਦੀ ਉਮੰਗ ਹੈ, ਮੈਂ ਕੋਈ ਦਾਣੇ ਮੰਗਾਂਗੀ, ਕੋਈ ਕੱਪੜਾ ਮੰਗਾਂਗੀ, ਕੋਈ ਪੈਸਾ ਮੰਗਾਂਗੀ। ਪਰ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ ਨਾ ਤੇ ਪਿਤਾ ਕਾਲੂ ਜੀ ਆਖਦੇ ਆ, ਜਦੋਂ ਖਬਰ ਦਿੰਦੀ ਹੈ ਕਿ ਕਾਲੂ ਜੀ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਦੇ ਵਿੱਚ ਪੁੱਤ ਹੋਇਆ, ਤੇ ਪਿਤਾ ਕਾਲੂ ਜੀ ਕਹਿੰਦੇ ਆ, ਕਹਿੰਦੇ ਦੌਲਤਾਂ ਮੰਗ ਕੀ ਮੰਗਦੀਆਂ, ਅੱਜ ਤੂੰ ਮੈਨੂੰ ਖੁਸ਼ ਕਰਤਾ। ਤੇ ਦਾਈ ਦੌਲਤਾਂ ਸਬਰ ਵਾਲੀ ਕਹਿੰਦੀ ਆ, ਕਹਿੰਦੀ ਵੇ ਪਟਵਾਰੀਆ, ਤੂੰ ਮੈਨੂੰ ਕੀ ਦੇ ਸਕਦਾ, ਮੈਂ ਤੇਰੇ ਪੁੱਤ ਦੇ ਦਰਸ਼ਨ ਕਰਕੇ ਮੇਰੀ ਜਨਮਾਂ ਦੀ ਭੁੱਖ ਲੈ ਗਈ ਆ, ਤੂੰ ਮੈਨੂੰ ਕੀ ਦੇ ਸਕਦਾ। ਉਹ ਕੌਣ ਸੀ? ਇੱਕ ਮੁਸਲਮਾਨਣੀ ਸੀ, ਮੁਸਲਮਾਨੀ, ਤੇ ਇੱਕ ਹੋਰ ਮੁਸਲਮਾਨ ਅਤਿ ਸਤਿਕਾਰਯੋਗ ਰਾਏ ਬੁਲਾਰ ਜੀ, ਕਿੱਡੇ ਭਾਗਾਂ ਵਾਲੇ ਹੋਣਗੇ ਜਿਹਨਾਂ ਦੇ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਸਾਰੀਆਂ ਖੁਸ਼ੀਆਂ ਲੈ ਜਾਂਦੇ ਨੇ, ਰਾਏ ਬੁਲਾਰ ਲੁੱਟ ਕੇ ਸਤਿਗੁਰਾਂ ਦੇ ਅਨਨ ਸਿੱਖ ਬਣਦੇ ਨੇ ਤੇ ਆਪਣੀ ਜਗੀਰ ਦੇ ਵਿੱਚੋਂ ਅੱਧੀ ਜਗੀਰ ਜਿਹੜੀ ਹੈ ਨਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਂ ਕਰਵਾ ਦਿੰਦੇ ਨੇ। ਔਰ ਅਜੇ ਤੱਕ ਵੀ ਉਹ ਜਗੀਰ ਜਿਹੜੀ ਇਸ ਰਾਏ ਭੋਜ ਦੀ ਤਲਵੰਡੀ ਨਾਨਕਾਣਾ ਸਾਹਿਬ ਵਿਖੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਂ ਦੇ ਉੱਤੇ ਬੋਲਦੀ ਹੈ। ਸੋ ਐਸੀਆਂ ਰਹਿਮਤਾਂ ਮੁਸਲਮਾਨ ਵੀਰਾਂ ਨੇ, ਅਤਿ ਸਤਿਕਾਰਯੋਗ ਮਹਾਰਾਸਤੀਆਂ। ਉਹ ਇੱਥੇ ਧਰਮਾਂ ਦੀ ਗੱਲ ਨਹੀਂ ਪਿਆਰੇ, ਉਹ ਇੱਥੇ ਤੇ ਪਿਆਰ ਦੀਆਂ ਖੇਡਾਂ ਹੈ। ਜਿਹੜਾ ਇੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਆ ਗਿਆ, ਜਿਹਨੇ ਪ੍ਰੇਮ ਕੀ ਉੱਤੇ ਨਹੀਂ ਪ੍ਰਭ ਪਾਇਓ, ਬਸ ਇੱਥੇ ਖੇਡਾਂ ਪਿਆਰ ਦੀਆਂ ਹੈ। ਅਤੇ ਅੱਜ ਧੰਨ ਗੁਰੂ ਨਾਨਕ ਮਹਾਰਾਜ ਜਦੋਂ ਵੇਈ ਨਦੀ ਦੇ ਜਿੱਥੇ ਚੁੱਭੀ ਲਾਈ ਸੀ ਨਾ, ਉੱਥੋਂ 3 ਕਿਲੋਮੀਟਰ ਚੜ੍ਹਦੇ ਵੱਲ ਨੂੰ ਪਾਸੇ ਜਿੱਧਰਲੇ ਪਾਸੇ ਪਾਣੀ ਆਉਂਦਾ ਸੀ, ਸੰਤ ਘਾਟ ਗੁਰਦੁਆਰਾ ਉੱਥੇ ਮੌਜੂਦ ਹੈ। ਮੈਂ ਇੱਕ ਹੋਰ ਤੁਹਾਡੇ ਨਾਲ ਬੇਨਤੀ ਕਰਾਂ ਇਤਿਹਾਸਕ, ਕਿ ਜਿਸ ਹੱਟੀ ਦੇ ਉੱਤੇ ਭਾਵ ਮੋਦੀ ਖਾਨੇ ਦਿਆ ਸਤਿਗੁਰਾਂ ਨੇ ਨੌਕਰੀ ਕੀਤੀ ਸੀ ਨਾ, ਉੱਥੇ ਅੱਜ ਉਹ ਜਿੱਥੇ ਜਿਹੜੇ ਗੁਰੂ ਮਹਾਰਾਜ ਜੀ ਦੇ ਇਹ ਕਰ ਕਮਲਾਂ ਦੇ ਨਾਲ ਛੋਏ ਹੋਏ ਵੱਟੇ ਆ ਨਾ, ਪਵਿੱਤਰ ਵੱਟੇ, ਉਹ ਵੀ ਉੱਥੇ ਪਏ ਆ। ਕਿਤੇ ਜਾਣ ਦਾ ਸਮਾਂ ਮਿਲਿਓ ਅਤੇ ਦਰਸ਼ਨ ਕਰਕੇ ਆਇਓ। ਮੈਂ ਬੇਨਤੀ ਕਰਦਾ ਹੁੰਦਾ ਕਿ ਮੇਰਾ ਪਿੰਡ ਲਾਗੇ ਹੋਣ ਦਾ ਕਰਕੇ ਮੈਨੂੰ ਬਹੁਤ ਕੁਛ ਆਮ ਨਾਲੋਂ ਵੱਧ ਪਤਾ। ਇੱਕ ਤਾਂ ਅਸੀਂ ਇਤਿਹਾਸ ਦੇ ਸਟੂਡੈਂਟ ਹਾਂ, ਕੋਸ਼ਿਸ਼ ਕਰੀਦਾ ਵੱਧ ਤੋਂ ਵੱਧ ਅਸੀਂ ਸੰਗਤਾਂ ਦੇ ਵਿੱਚ ਵਿਚਰਨਾ ਅਤੇ ਵੱਧ ਤੋਂ ਵੱਧ ਨਵੀਂ ਗੱਲ। ਅਤੇ ਪਿਆਰਿਓ, ਉਹ ਗੁਰਦੁਆਰੇ ਦਾ ਨਾਮ ਜਿੱਥੇ ਕਦੀ ਮੋਦੀ ਖਾਨਾ ਸੀ ਨਾ, ਅੱਜ ਉਸ ਗੁਰਦੁਆਰੇ ਦਾ ਨਾਂ ਹੱਟ ਸਾਹਿਬ ਹੈ। ਸੋ ਸਤਿਗੁਰ ਰਹਿਮਤ ਕਰ, ਉਹ ਸਾਡੀ ਸ਼ੁਕਰ ਹੈ ਸਾਡੀ ਉਹ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Te pargat kithe hunde aa jithon jeeda banda jaan to darya karda hai. ਠੀਕ ਹੈ, ਅੱਜ ਥੋੜ੍ਹਾ ਜਿਹਾ ਬੰਦੇ ਨੂੰ ਸੋਝੀ ਆ ਗਈ ਆ, ਨਹੀਂ ਤਾਂ ਪਿਆਰਿਓ ਇੱਦਾਂ ਦੇ ਸਮੇਂ ਹੁੰਦੇ ਸੀ ਕਬਰਾਂ ਦੇ ਵਿੱਚ ਦੀ ਸਿਵਿਆਂ ਵੱਜਦੀ, ਬੰਦਾ ਲਾਗੋਂ ਦੀ ਲੰਘਣ

ਉਹਨੂੰ ਹੀ ਭੂਤਨਾ ਕਹਿਣ ਲੱਗ ਪਈ ਹੈ। ਉਹ ਬੇਤਾਲਿਆਂ ਨੂੰ ਸੁਰ ਦੇਣ ਵਾਲਾ ਉਹ ਦੁਨੀਆਂ ਦਾ ਮਾਲਕ, ਲੋਕਾਂ ਨੇ ਉਹਨੂੰ ਬੇਤਾਲਾ ਆਖਿਆ। ਸਤਿਗੁਰ ਕੀ ਕਹਿੰਦੇ ਨੇ, ਕੋਈ ਆਖੇ ਭੂਤਨਾ, ਉਹ ਕਹੇ ਬਤਾਲਾ, ਕੋਈ ਆਖੇ ਨਾ ਆਦਮੀ, ਨਾਨਕ ਵਿਚਾਰਾ ਭਇਆ ਦਵਾਨਾ ਸ਼ਾਹ ਕਾ ਨਾਨਕ ਬੌਰਾਨਾ ਹਰ ਬਿਨ ਅਵਰ ਨਾ ਜਾਣਾ। ਜਦੋਂ ਸੁਲਤਾਨਪੁਰ ਦੀਆਂ ਹੁਣ ਗੁਰੂ ਪਿਆਰਿਓ, ਦਰਅਸਲ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੋਣ ਦਾ ਸਤਿਗੁਰਾਂ ਦਾ ਕੀ ਮਕਸਦ ਹੋਵੇਗਾ? ਦੁਨੀਆਂ ਮੌਤ ਤੋਂ ਡਰਦੀ ਹੈ ਨਾ, ਮੌਤ ਤੋਂ ਡਰਦੀ ਹੈ। ਅਤੇ ਜਦੋਂ ਬੰਦਾ ਕਬਰਾਂ ਦੇ ਵਿੱਚ ਜਾਂਦਾ, ਜਦੋਂ ਸਿਵਿਆਂ ਦੇ ਵਿੱਚ ਜਾਂਦਾ, ਤੇ ਐਟੋਮੈਟਿਕ ਬੰਦੇ ਨੂੰ ਆਪਣੀ ਮੌਤ ਯਾਦ ਆ ਜਾਂਦੀ ਆ। ਜਦੋਂ ਕਿਸੇ ਦੇ ਸੰਸਕਾਰ ਤੇ ਗਿਆ ਹੋਵੇ ਨਾ, ਤੁਸੀਂ ਇੱਥੇ ਫਿਊਨਰ ਤੇ ਜਾਂਦੇ ਹੋ, ਔਰ ਘੱਟੋ ਘੱਟ ਜਿਸ ਦਿਨ ਤੁਸੀਂ ਫਿਊਨਰ ਤੇ ਜਾਂਦੇ ਹੋ ਨਾ ਕਿਸੇ ਦੇ, ਭਾਵੇਂ ਬਜ਼ੁਰਗ ਵੀ ਮਰ ਗਿਆ ਹੋਵੇ, ਤਾਂ ਵੀ ਘੱਟੋ ਘੱਟ ਕੁਛ ਮਿੰਟਾਂ ਵਾਸਤੇ ਹੀ ਹੋਵੇ, ਭਾਵੇਂ ਆਪਣੀ ਮੌਤ ਯਾਦ ਆ ਜਾਂਦੀ ਆ ਵੀ ਇੱਥੇ ਮੈਂ ਵੀ ਇੱਕ ਦਿਨ ਇੱਦਾਂ ਹੀ ਸੜਨਾ, ਮੈਨੂੰ ਵੀ ਮੇਰੇ ਰਿਸ਼ਤੇਦਾਰਾਂ ਨੇ ਇੱਦਾਂ ਹੀ ਲੈ ਕੇ ਆਉਣਾ, ਅਤੇ ਉਹ ਪੰਜਾਂ ਸੱਤਾਂ ਦਿਨਾਂ ਬਾਅਦ ਮੇਰਾ ਵੀ ਭੋਗ ਪੈਣਾ। ਇਹ ਆਪਣੀ ਮੌਤ ਦਰ ਅਸਲ ਬੰਦੇ ਨੂੰ ਯਾਦ ਆ ਜਾਂਦੀ ਆ, ਕਬਰਾਂ ਦੇ ਵਿੱਚ ਜਾਂ ਸਿਵਿਆਂ ਦੇ ਵਿੱਚ ਗਿਆ ਹੋਇਆ। ਅਤੇ ਸਤਿਗੁਰਾਂ ਨੇ ਦਰ ਅਸਲ ਪੈਗਾਮ ਵੀ ਮੌਤ ਦਾ ਦਿੱਤਾ ਸੀ ਕਿ ਬੰਦਿਆ, ਜੇ ਤੂੰ ਵਾਹਿਗੁਰੂ ਦੇ ਲੜ ਲੱਗਣਾ ਤਾਂ ਪਹਿਲਾਂ ਤੈਨੂੰ ਮਰਨਾ ਪੈਣਾ। ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਹੋ ਸਬਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਤਿਗੁਰਾਂ ਨੇ ਇਹ ਸੰਦੇਸ਼ ਦਿੱਤਾ ਹੈ, ਜੇ ਜੇ ਤੂੰ ਮੇਰਾ ਸਿੱਖ ਬਣਨਾ ਹੈ ਨਾ, ਤੇ ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੰਦੇਸ਼ ਸੀ, ਪੈਗਾਮ ਸੀ ਵੀ ਇਹ ਘਰ ਦੇ ਨਾਲ ਜੁੜਨਾ ਤਾਂ ਤੈਨੂੰ ਤਲੀ ਦੇ ਉੱਤੇ ਰੱਖ ਕੇ ਆਉਣਾ ਪੈਣਾ, ਛੱਡ ਦੁਨੀਆਂ ਦੀਆਂ ਮੰਗਾਂ, ਇੱਥੇ ਦੁੱਧ ਤੇ ਪੁੱਤ ਮੰਗਣ ਦੀ ਲੋੜ ਨਹੀਂ, ਇੱਥੇ ਪਹਿਲਾਂ ਸਿਰ ਦੇਣਾ ਪੈਣਾ ਹੈ। ਗੁਰੂ ਪਿਆਰਿਓ, ਫਿਰ ਸਤਿਗੁਰੂ ਇੱਥੇ ਕਿਤੇ ਕਿਤੇ ਇਹ ਆਪਣੇ ਸਿੱਖ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰਦਾ ਹੈ। ਪਰ ਕੀ ਕਰੀਏ, ਸਾਡੀਆਂ ਮੰਗਾਂ ਹੀ ਕੁਛ ਇੱਦਾਂ ਦੀਆਂ ਹੋ ਗਈਆਂ, ਅਸੀਂ ਦੁਨਿਆਵੀ ਮੰਗਾਂ ਦੇ ਨਾਲ ਜੀਂਦੇ ਹਾਂ। ਸੂਰਮਿਆਂ ਨੂੰ ਯਾਦ ਕਰੀਏ, ਅੱਜ ਇਤਿਹਾਸ ਗਵਾਹ ਹੈ, ਜੇ ਸਤਿਗੁਰ ਕਹਿੰਦੇ ਜੋ ਤੋਂ ਪ੍ਰੇਮ ਕੇ ਲਣਕਾ ਚਾਹੋ, ਸਿਰ ਧਰ ਤਲੀ ਮਿਲੀ ਗਲੀ ਮਿਲੀ ਆਓ, ਤੇ 75 ਸਾਲ ਦਾ ਬਾਬਾ ਕੱਟਿਆ ਹੋਇਆ ਸਿਰ ਤਲੀ ਦੇ ਉੱਤੇ ਧਰ ਕੇ ਪ੍ਰੀਤਮ ਨੂੰ ਮਨਾਉਣ ਵਾਸਤੇ ਤੁਰ ਪੈਂਦਾ। ਧੰਨ ਗੁਰੂ ਰਾਮਦਾਸ ਮਹਾਰਾਜ, ਜਦ ਤੱਕ ਮੈਂ ਦੁਸ਼ਮਣਾਂ ਨੂੰ ਹਰਿਮੰਦਰ ਦੇ ਵਿੱਚੋਂ ਕੱਢ ਲੈਂਦਾ, ਤਦ ਤੱਕ ਇੱਦਾਂ ਸਿਰ ਤਲੀ ਦੇ ਉੱਤੇ ਰਹਿ ਕੇ ਆਉਂਦਾ। ਇਹ ਪੈਗਾਮ ਹੈ ਸਤਿਗੁਰਾਂ ਦਾ, ਇਸ ਘਰ ਦੇ ਵਿੱਚ ਆਉਣਾ ਸਿੱਖ ਬਣਨਾ, ਤੇ ਤੈਨੂੰ ਤਲੀ ਦੇ ਉੱਤੇ ਭਾਵ ਆਪਣਾ ਆਪ ਮਰਨਾ ਕਬੂਲ ਕਰਨਾ ਪੈਣਾ। ਹੁਣ ਗੁਰੂ ਪਿਆਰਿਓ, ਜਦੋਂ ਸਤਿਗੁਰੂ ਇੱਥੋਂ ਪ੍ਰਗਟ ਹੁੰਦੇ ਨੇ, ਤੇ ਗੁਰੂ ਮਹਾਰਾਜ ਜੀ ਦੀ ਰਸਨਾ ਦੇ ਵਿੱਚੋਂ ਜਿਹੜੇ ਸ਼ਬਦ ਉੱਚੇ ਸਨ ਨਾ, ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ, ਸਤਿਗੁਰਾਂ ਨੇ ਇਹ ਪੈਗਾਮ ਦਿੱਤਾ ਵੀ ਕਹਿੰਦੇ ਨਹੀਂ ਛੱਡੋ ਲੋਕੋ, ਇੱਥੇ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਹੈ, ਇਹ ਖੁਦਾ ਦੇ ਸਭ ਦੇ ਵਿੱਚ ਖੁਦਾ ਵੱਸਦਾ, ਸਭ ਦੇ ਵਿੱਚ ਇੱਕ ਕਰਤਾਰ ਵੱਸਦਾ। ਤੇ ਸੱਚੇ ਸਤਿਗੁਰਾਂ ਨੇ ਜਿਹੜਾ ਪੈਗਾਮ ਦਿੱਤਾ ਸੀ, ਉਹ ਜਿਵੇਂ ਲੋਕਾਂ ਨੇ ਜਾ ਕੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਲੋਧੀ ਨੂੰ ਦੱਸਿਆ ਵੀ ਖਾਨ ਸਾਹਿਬ, ਉਹ ਤੁਹਾਡਾ ਜਿਹੜਾ ਮੋਦੀ ਸੀ ਨਾ, ਉਹ ਵੇਖੋ ਸੁਲਤਾਨਪੁਰ ਦੇ ਵਿੱਚ ਬੈਠਾ ਕੀ ਗਾ ਰਿਹਾ ਤੇ ਕੀ ਆਖਦੇ ਨੇ ਲੋਕ, ਜਾ ਕੇ ਢਾਡੀ ਜਥੇ ਦੇ ਕੋਲ ਉਸ ਵੇਲੇ ਦੀਆਂ ਸਤਰਾਂ ਤੁਹਾਡੇ ਸਾਹਮਣੇ ਇਉਂ ਪੇਸ਼ ਕਰ।

ਸੁਲਤਾਨਪੁਰ ਦੇ ਵਿੱਚ ਉਦੋਂ ਦੋ ਤਰ੍ਹਾਂ ਦੇ ਲੋਕਾਂ ਦਾ ਮੈਂ ਜ਼ਿਕਰ ਕਰਾਂ। ਇੱਕ ਤੇ ਉਹ ਲੋਕ ਜਿਨ੍ਹਾਂ ਨੂੰ ਪਤਾ ਲੱਗਾ ਸੀ ਜਦੋਂ ਦਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਦੀ ਦੇ ਵਿੱਚੋਂ ਲੱਭ ਨਹੀਂ ਰਹੇ, ਉਹ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਤਪਦੇ ਸਨ। ਸਤਿਗੁਰਾਂ ਦੇ ਐਸੀ ਇਸ ਘਟਨਾ ਦਾ ਸੁਣ ਕੇ ਉਹਨਾਂ ਗਰੀਬਾਂ ਨੇ ਆਪਣੇ ਚੁੱਲ੍ਹਿਆਂ 'ਚ ਅੱਗ ਨਾ ਬਾਲੀ। ਉਹਨਾਂ ਦੇ ਦਿਲਾਂ ਦਾ ਯਾਰ ਅੱਜ ਉਹਨਾਂ ਨੂੰ ਛੱਡ ਕੇ ਚਲਾ ਗਿਆ, ਜਿਹਦੀ ਰਹਿਮਤ ਦੇ ਨਾਲ ਜਿੰਨਾ ਅਸੀਂ ਮੰਗੀਏ ਉਹਦੇ ਹੱਟ ਦੇ ਉੱਤੋਂ ਜਾ ਕੇ ਉਹ ਬਿਨਾਂ ਪੈਸੇ ਲਿਆ ਤੋਲ ਦਿੰਦਾ ਸੀ, ਅੱਜ ਉਹ ਸਾਡੇ ਤੋਂ ਅਲੋਪ ਹੋ ਗਿਆ। ਔਰ ਇੱਦਾਂ ਦੇ ਲੋਕ ਗਮ ਦੇ ਵਿੱਚ ਡੁੱਬ ਗਏ। ਔਰ ਦੂਜੇ ਉਹ ਵੀ ਲੋਕ ਸਨ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਦੀ ਚੁਗਲੀ ਅੱਗੜ ਪਿੱਛੜ ਦੌਲਤ ਖਾਂ ਲੋਧੀ ਦੇ ਕੋਲ ਲਾਉਂਦੇ ਰਹਿੰਦੇ ਸਨ। ਕਈ ਵਾਰ ਉਹਨਾਂ ਨੇ ਆਖਿਆ ਸੀ ਵੀ ਇਹ ਜਿੱਦਾਂ ਤੁਹਾਡਾ ਇਹ ਨੌਕਰ ਇਹ ਤੁਹਾਡੀ ਹੱਟੀ ਦੇ ਉੱਤੇ ਕੰਮ ਕਰਦਾ ਹੈ ਨਾ, ਅਤੇ ਥੋੜ੍ਹੇ ਸਮੇਂ ਦੇ ਵਿੱਚ ਤੁਹਾਡਾ ਸਾਰਾ ਕੁਝ ਇਹਨੇ ਲਟਾ ਲੂ ਦੇਣਾ, ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਸ਼ਿਕਾਇਤਾਂ ਲਾਉਂਦੇ ਨੇ ਅਤੇ ਸਤਿਗੁਰਾਂ ਦੇ ਨਾਲ ਜਦੋਂ ਦੌਲਤ ਖਾਂ ਲੋਧੀ ਹਿਸਾਬ ਕਰਦਾ ਨਾ, ਹਰ ਵਾਰ ਸ਼ਰਮਸਾਰ ਹੋਣਾ ਪੈਂਦਾ ਹੈ। ਜਿੰਨੀ ਵਾਰ ਹਿਸਾਬ ਕੀਤਾ ਉਹ ਸਤਿਗੁਰਾਂ ਦਾ ਹਿਸਾਬ ਜਿਹੜਾ ਉੱਪਰ ਨਿਕਲਦਾ ਰਿਹਾ। ਅਤੇ ਜਿਹਨਾਂ ਨੇ ਚੁਗਲੀਆਂ ਕਰਨੀਆਂ ਉਹਨਾਂ ਨੂੰ ਸ਼ਰਮ ਆਉਣੀ, ਆਹ ਕੀ ਗੱਲ ਹੋਈ? ਅਸੀਂ ਦੇਖ ਰਹੇ ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਝੋਲੀਆਂ ਭਰ ਭਰ ਕੇ ਨਾਨਕੋਣੀ ਵੰਡੀ ਜਾ ਰਹੇ ਨੇ, ਅਤੇ ਜਦੋਂ ਹਿਸਾਬ ਹੁੰਦਾ ਅਤੇ ਉਦੋਂ ਇਹਨਾਂ ਦਾ ਵਾਧਾ ਨਿਕਲਦਾ, ਇਹ ਕਾਰਨ ਕੀ ਹੈ? ਪਰ ਸਤਿਗੁਰਾਂ ਦੀਆਂ ਰਹਿਮਤਾਂ ਨੂੰ ਹਜੇ ਨਹੀਂ ਸੀ ਜਾਣਦੇ, ਅਗਿਆਨੀ ਸਨ, ਸਿਰਫ ਈਰਖਾ ਕਰਨੀ ਜਾਣਦੇ ਸਨ। ਦੌਲਤ ਖਾਂ ਲੋਧੀ ਨੂੰ ਜਦੋਂ ਪਤਾ ਲੱਗਾ ਸੀ ਨਾ ਕਿ ਗੁਰੂ ਨਾਨਕ ਮਹਾਰਾਜ ਇਸ ਵੇਈ ਨਦੀ ਦੇ ਵਿੱਚੋਂ ਬਾਹਰ ਨਹੀਂ ਆਏ, ਉਹਨੇ ਆਪਣੇ ਵੱਡੇ ਵੱਡੇ ਇਲਾਕੇ ਦੇ ਚੋਭੇ ਲਿਆ ਕੇ ਅਤੇ ਸਾਰੀ ਨਦੀ ਕੰਗਾਲ ਮਾਰੀ ਸੀ, ਕਿਤੇ ਉਹ ਸਤਿਗੁਰ ਨਹੀਂ ਮਿਲੇ। ਅਤੇ ਇਸ ਦੌਲਤ ਖਾਂ ਲੋਧੀ ਨੇ ਉਸ ਹੱਟ ਨੂੰ ਆਪਣੇ ਮੁਖੀ ਨੌਕਰਾਂ ਦੇ ਪਾਸੋਂ ਤਾਲਾ ਲਵਾ ਦਿੱਤਾ। ਕਹਿੰਦੇ ਬਸ ਜਿੰਨਾ ਚਿਰ ਹਜੇ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਕੁਝ ਨਹੀਂ ਪਤਾ ਲੱਗਦਾ, ਉਹਨਾਂ ਚਿਰ ਇਹ ਬਿਲਕੁਲ ਹੱਟ ਨਹੀਂ ਖੋਲਿਆ ਜਾਵੇਗਾ। ਹੁਣ ਦੌਲਤ ਖਾਂ ਲੋਧੀ ਦੇ ਕੋਲ ਕਿਸੇ ਨੇ ਜਾ ਕੇ ਦੱਸਿਆ ਕਿ ਖਾਨ ਸਾਹਿਬ ਤੁਹਾਡਾ ਨੌਕਰ ਮਿਲ ਗਿਆ। ਇਸ ਗੱਲ ਦੀ ਉਹਨੂੰ ਅਥਾਹ ਖੁਸ਼ੀ ਹੋਈ ਹੈ, ਤੁਹਾਡਾ ਨਾਨਕ ਤੁਹਾਡੇ ਹੱਟ ਦੇ ਉੱਤੇ ਨੌਕਰੀ ਕਰਨ ਵਾਲਾ, ਤੁਹਾਡੇ ਸਟੋਰ ਕੀਪਰ ਵਿੱਚ ਨੌਕਰੀ ਕਰਨ ਵਾਲਾ ਸਟੋਰ ਕੀਪਰ ਮਿਲ ਗਿਆ ਜੀ। ਇਸ ਗੱਲ ਦੀ ਖੁਸ਼ੀ ਹੋਈ ਅਤੇ ਦੂਜਾ ਵਚਨ ਆਖ ਦਿੱਤਾ। ਕਹਿੰਦੇ ਪਰ ਉਹ ਦੁਨੀਆ ਤੋਂ ਅਨੋਖੀਆਂ ਗੱਲਾਂ ਕਰਦਾ। ਕਹਿੰਦੇ ਕੀ ਗੱਲਾਂ ਕਰਦਾ? ਕਹਿੰਦੇ ਆਪਣਾ ਇਸਲਾਮ ਦਾ ਰਾਜ ਹੈ, ਅਸੀਂ ਚਾਹੁੰਦੇ ਹਾਂ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਹੈਦਰੀ ਝੰਡਾ ਝੂਲੇ, ਅਤੇ ਨਾਨਕ ਜੀ ਤੁਹਾਡਾ ਨੌਕਰ ਹੋ ਕੇ ਅਤੇ ਆਖ ਰਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਗੱਲ ਤਾਂ ਮੰਨਦੇ ਆ ਕਿ ਉਹ ਆਖੇ ਕਿ ਇੱਥੇ ਹਿੰਦੂ ਕੋਈ ਨਹੀਂ ਹੈ, ਪਰ ਜਦੋਂ ਉਹ ਗੱਲ ਆਖ ਰਿਹਾ ਵੀ ਇੱਥੇ ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ, ਇਹ ਤਾਂ ਉਹਨਾਂ ਨੂੰ ਪੁੱਛਣਾ ਪਏਗਾ ਨਾ ਇਹ ਗੱਲ ਕਿਵੇਂ ਆਖ ਰਹੀ। ਦੌਲਤ ਖਾਂ ਲੋਧੀ ਥੋੜ੍ਹਾ ਜਿਹਾ ਡਰਿਆ, ਹੈ ਮੈਂ ਨਾਨਕ ਦੇ ਕੋਲੋਂ ਆਹ ਗੱਲ ਪੁੱਛਾਂ, ਮੈਂ ਉਹਨਾਂ ਦੀ ਪੇਚੀ ਕਰਾਂ? ਗੁਰੂ ਪਿਆਰਿਓ, ਫਿਰ ਵੀ ਜਦੋਂ ਪ੍ਰੈਸ਼ਰ ਪਿਆ, ਤੁਸੀਂ ਇੱਥੇ ਦੇ ਨਵਾਬ ਹੋ, ਤੁਸੀਂ ਇਸਲਾਮ ਦੇ ਰਾਖੇ ਹੋ, ਲੋਕ ਤੁਹਾਡੇ ਨਜ਼ਰਾਂ ਵੱਲ ਦੇਖਦੀ ਆ, ਔਰ ਵੱਡੇ ਜਿਹੜੇ ਕਾਜੀ ਮੁਤਸਬੀ ਲੋਕ ਸਨ ਨਾ, ਉਹ ਨਵਾਬ ਦੇ ਪਾਸ ਪਏ, ਨਵਾਬ ਸਾਹਿਬ ਪੇਚੀ ਕੀਤੀ ਜਾਵੇ ਨਾਨਕ ਦੀ, ਸਾਡਾ ਰਾਜ ਹੈ ਇਸਲਾਮ ਨੂੰ ਏਡੀ ਵੱਡੀ ਨਰਾਦੀ ਕਰ ਰਹੇ ਇਸਲਾਮ ਦੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਪੁੱਛਿਆ ਜਾਵੇ ਕਾਰਨ ਕੀ ਆ, ਉਹ ਕੀ ਦੇਖਿਆ ਉਹਨਾਂ ਨੇ ਸਾਡਾ? ਗੁਰੂ ਪਿਆਰਿਓ, ਦੌਲਤ ਖਾਂ ਲੋਧੀ ਆਪਣੇ ਬੰਦੇ ਭੇਜਦਾ, ਕਹਿੰਦੇ ਨਾਨਕ ਜੀ ਨੂੰ ਬੁਲਾ ਕੇ ਲੈ ਗਿਆ। ਹੁਣ ਗੁਰੂ ਬਾਬੇ ਨਾਨਕ ਜੀ ਦੇ ਕੋਲ ਇਹ ਨੌਕਰ ਆਉਂਦੇ ਨੇ, ਕਹਿੰਦੇ ਨਾਨਕ ਜੀ ਤੁਹਾਨੂੰ ਦੌਲਤ ਖਾਂ ਲੋਧੀ ਨੇ ਬੁਲਾਇਆ। ਸਤਿਗੁਰੂ ਕਹਿੰਦੇ ਅਸੀਂ ਲੋਧੀ ਦਾ ਕੀ ਦੇਣਾ, ਅਸੀਂ ਦੌਲਤ ਖਾਂ ਦਾ ਕੀ ਦੇਣਾ, ਜਾ ਆਖ ਦੋ ਤੇਰਾ ਮੇਰਾ ਹਿਸਾਬ ਮੁੱਕ ਗਿਆ, ਜੋ ਸੀ ਉਹ ਸਾਰਾ ਹੱਟੀ ਦੇ ਵਿੱਚ ਵਿਆਹ ਅਤੇ ਨਾ ਕਈ ਵਾਰ ਹਿਸਾਬ ਕਰ ਚੁੱਕੇ ਹਾਂ, ਹੁਣ ਅਸੀਂ ਤੇਰੀ ਚਾਕਰੀ ਨਹੀਂ ਉਸ ਨਿਰੰਕਾਰ ਦੀ ਚਾਕਰੀ ਕਰਨ ਵਾਸਤੇ ਆਏ ਹਾਂ, ਤੇਰੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਨੌਕਰ ਗਏ ਜਾ ਕੇ ਦੱਸ ਦਿੱਤਾ ਵੀ ਨਾਨਕ ਜੀ ਆਉਣ ਵਾਸਤੇ ਤਿਆਰ ਨਹੀਂ ਹੈ। ਅੱਗੇ ਕੀ ਆਖਿਆ, ਆਖ ਦਿੱਤਾ ਹੈ, ਕਹਿੰਦੇ ਦੌਲਤ ਖਾਂ ਲੋਧੀ ਨਾਲ ਸਾਡਾ ਕੋਈ ਵਾਸਤਾ ਨਹੀਂ, ਅਸੀਂ ਉਹਦੀ ਚਾਕਰੀ ਛੱਡ ਦਿੱਤੀ ਆ, ਹਿਸਾਬ ਕਿਤਾਬ ਕਰਕੇ ਦੇਖ ਲਿਆ ਉਹਦਾ ਹਿਸਾਬ ਕਿਤਾਬ ਪੂਰਾ, ਸਾਡੇ ਪੈਸੇ ਵੱਧ ਨਿਕਲਦੇ ਨੇ ਉਹਦੇ ਹੱਲ, ਅਸੀਂ ਉਹਦਾ ਕੀ ਦੇਣਾ, ਬਸ ਜਿੰਨਾ ਅਸੀਂ ਹਿਸਾਬ ਕਿਤਾਬ ਉਹਦੇ ਨਾਲ ਪੂਰਾ ਹੋ ਗਿਆ। ਹੁਣ ਦੌਲਤ ਖਾਂ ਲੋਧੀ ਕਹਿੰਦਾ ਨਹੀਂ ਇੱਦਾਂ ਨਹੀਂ ਬੁਲਾ ਕੇ ਲਿਆਉਣਾ, ਇੱਕ ਮੇਰੇ ਵੱਲੋਂ ਤਰਲਾ ਕਰਿਓ, ਤੁਹਾਨੂੰ ਹਿਸਾਬ ਕਿਤਾਬ ਕਰਾਉਣ ਵਾਸਤੇ ਨਹੀਂ, ਸਿਰਫ ਨਾਨਕ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਦੌਲਤ ਖਾਂ ਲੋਧੀ ਤੁਹਾਨੂੰ ਯਾਦ ਕਰਦਾ। ਸੋ ਪਿਆਰਿਓ, ਇਹ ਜਿਵੇਂ ਇਹਦੇ ਨੌਕਰ ਦੋਹਰੀ ਵਾਰ ਜਾ ਕੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤਰਲਾ ਕਰਦੇ ਨੇ, ਸੋ ਸੁਣੋ ਪਿਆਰ ਨਾਲ ਕੀ ਕਹਿੰਦੇ ਨੇ।

0: ਦੂਸਰੀ ਵਾਰ ਆਇਆ ਤੋਂ ਸੱਚੇ ਸਤਿਗੁਰ ਨਾਲ ਤੁਰ ਪੈਂਦੇ ਨੇ। ਹੁਣ ਸੁਲਤਾਨਪੁਰ ਦੇ ਨਵਾਬ ਦੇ ਕੋਲ ਸਤਿਗੁਰੂ ਪਹੁੰਚਦੇ ਆ ਤੇ ਗੁਰੂ ਮਹਾਰਾਜ ਇੱਕ ਬੱਬਰ ਸ਼ੇਰ ਵਾਂਗ ਗਰਜ ਕੇ ਬੋਲਦੇ ਆ, ਕਹਿੰਦੇ ਹਾਂ ਦੌਲਤ ਖਾਂ ਜੀ ਕਿਵੇਂ ਯਾਦ ਕੀਤਾ। ਲੋਕ ਉਸ ਨਵਾਬ ਨੂੰ ਸਲਾਮਾ ਕਰਦੇ ਸਨ ਤੇ ਧੰਨ ਗੁਰੂ ਮਹਾਰਾਜ 30-31 ਸਾਲ ਉਮਰ ਦੇ ਚੜ੍ਹਦੀ ਜਵਾਨੀ ਦੇ ਤੇ ਸਤਿਗੁਰੂ ਉਹਦਾ ਨਾਂ ਲੈ ਕੇ ਬੁਲਾਉਂਦੇ। ਲੋਕ ਹੈਰਾਨ ਹੋ ਗਏ ਔਰ ਲੋਕਾਂ ਦੇ ਮਨ 'ਚ ਵੀ ਨਵਾਬ ਸਾਹਿਬ ਗੁੱਸੇ ਹੋਣਗੇ, ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰੀ ਆ। ਨਵਾਬ ਸਾਹਿਬ ਨੇ ਹੱਥ ਜੋੜ ਦਿੱਤੇ, ਕਹਿੰਦੇ ਨਾਨਕ ਜੀ ਅਸੀਂ ਤੁਹਾਨੂੰ ਯਾਦ ਕੀਤਾ, ਕੁਛ ਗੱਲਾਂ ਇੱਕ ਦੋ ਕਰਨੀਆਂ ਤੁਹਾਡੇ ਨਾਲ। ਕਹਿੰਦੇ ਹਾਂ ਕਰੋ। ਕਹਿੰਦੇ ਤੁਸੀਂ ਆਖਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਕਹਿੰਦੇ ਹਾਂ ਸ਼ੱਕ ਹੈ, ਅਸੀਂ ਕਰਦੇ ਹਾਂ, ਅਸੀਂ ਇਹੀ ਆਖਦੇ ਹਾਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਅਤੇ ਉਸ ਵੇਲੇ ਜਿਹੜਾ ਕਾਜੀ ਨਾਲ ਗਿਆ ਸੀ ਨਾ, ਕਹਿੰਦਾ ਨਾਨਕ ਜੀ ਜੇ ਤੁਸੀਂ ਵਾਕਿਆ ਇਸ ਗੱਲ ਦੇ ਉੱਤੇ ਵਿਸ਼ਵਾਸ ਰੱਖਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤਾਂ ਫਿਰ ਅਸੀਂ ਤਾਂ ਮੰਨਾਂਗੇ, ਸਾਡੇ ਨਾਲ ਨਮਾਜ਼ ਪੜ੍ਹੋਗੇ ਇੱਥੇ, ਅਸੀਂ ਤਾਂ ਮੰਨਦੇ ਹਾਂ, ਨਹੀਂ ਤਾਂ ਐਵੇਂ ਲੋਕਾਂ ਨੂੰ ਭਰਮ ਦੇ ਵਿੱਚ ਨਾ ਪਾਓ। ਅਤੇ ਸੱਚੇ ਸਤਿਗੁਰ ਦੀਨ ਦੁਨੀ ਦੇ ਮਾਲਕ ਕਹਿੰਦੇ ਇਹ ਕਿਹੜੀ ਗੱਲ ਹੈ, ਨਮਾਜ਼ ਖੁਦਾ ਦਾ ਨਾਂ ਹੀ ਲੈਣਾ, ਆਪਾਂ ਨਮਾਜ਼ ਪੜ੍ਹ ਲੈਂਦੇ ਹਾਂ, ਜ਼ਰੂਰ ਨਮਾਜ਼ ਪੜ੍ਹਾਂਗੇ। ਗੁਰੂ ਪਿਆਰਿਓ ਮੈਂ ਇੱਕ ਬੇਨਤੀ ਕਰਾਂਗਾ, ਸੁਲਤਾਨਪੁਰ ਬੱਸ ਅੱਡਾ ਨਾ ਜਿਹੜਾ ਬੱਸ ਸੁਲਤਾਨਪੁਰ ਦਾ ਸਰਕਾਰੀ ਬੱਸ ਅੱਡਾ, ਉਹਦੇ ਪਿਛਲੇ ਪਾਸੇ ਬਿਲਕੁਲ ਨਾਲ ਗੁਰਦੁਆਰਾ ਹੈ ਅੰਤਰਯਾਮਤਾ। ਦਰਅਸਲ ਇੱਥੇ ਸ਼ਾਹੀ ਮਸੀਤ ਹੁੰਦੀ ਸੀ, ਇਸੇ ਮਸੀਤ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਨਮਾਜ਼ ਪੜ੍ਹੀ ਸੀ। ਪਰ ਉਹ ਕੁਝ ਸਮਾਂ ਤੋਂ ਜਦੋਂ ਅਸੀਂ ਉੱਧਰ ਜਾਂਦੇ ਸੀ ਪੜ੍ਹਨ ਜਾਂਦੇ ਹੁੰਦੇ ਸੀ ਨਾ ਸੁਲਤਾਨਪੁਰ, ਅਤੇ ਗੁਰੂ ਪਿਆਰੇ ਉਹ ਮਸੀਤ ਅਸੀਂ ਆਪ ਆਪਣੀਆਂ ਅੱਖਾਂ ਦੇ ਨਾਲ ਦੇਖੀ ਆ, ਪਰ ਅੱਜ ਉਹ ਮਸੀਤ ਹੈ ਨਹੀਂ, ਅੱਜ ਉਹ ਮਸੀਤ ਕਿੱਥੇ ਗਈ। ਸਾਡੀ ਕੌਮ ਦੇ ਬਾਬੇ ਜਿਹੜੇ ਆ ਨਾ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਨਵੀਨੀਕਰਨ ਦੇ ਬਹਾਨੇ ਦੇ ਨਾਲ ਪੁਰਾਣੀਆਂ ਇਮਾਰਤਾਂ ਨੂੰ ਢਾਹ ਢਾਹ ਕੇ ਆਲੀਸ਼ਾਨ ਗੁਰਦੁਆਰੇ ਬਣਾ ਤੇ, ਜ਼ਰੂਰ ਬਣਨੇ ਚਾਹੀਦੇ ਸੀ, ਪਰ ਪਿਆਰੇ ਉਹ ਜੋ ਸਾਡਾ ਇਤਿਹਾਸ ਨਹੀਂ ਉਹਨੂੰ ਵੀ ਬੜੀਆਂ ਵੇਟ ਕਰ ਦਿੱਤਾ। ਕਾਰ ਸੇਵਾ ਦੇ ਨਾਂ 'ਤੇ ਬਾਬਿਆਂ ਨੇ ਪਿਆਰੇ ਉਹ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ। ਮਾਫ਼ ਕਰਨਾ, ਕੋਈ ਸ਼ਰਧਾਲੂ ਹੋਵੇ ਤਾਂ ਅਸੀਂ ਆਪੇ ਮਾਫ਼ੀ ਮੰਗ ਲੈਂਦੇ ਹਾਂ, ਪਰ ਸੱਚ ਤਾਂ ਸੱਚ ਹੈ ਨਾ, ਬਹੁਤ ਕੁਛ ਅਸੀਂ ਆਪਣੇ ਬੱਚਿਆਂ ਨੂੰ ਕਿੱਥੋਂ ਦੱਸਾਂਗੇ ਵੀ ਗੁਰੂ ਮਹਾਰਾਜ ਇਸ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਆਏ ਸੀ। ਗੁਰਦੁਆਰਾ ਆਲੀਸ਼ਾਨ ਬਣਾ ਤਾ, ਉਹਦਾ ਨਾਂ ਵੀ ਅੰਤਰਜਾਮਤਾ ਹੈ, ਅੰਤਰਜਾਮੀਆਂ ਵਾਲ ਇੱਦਾਂ ਦਾ ਨਾਂ ਹੈ ਉਸ ਗੁਰਦੁਆਰੇ ਦਾ, ਅੰਤਰਜਾਮਤਾ। ਬਿਲਕੁਲ ਬੱਸ ਅੱਡੇ ਦੇ ਨਾਲ ਹੈ ਅਤੇ ਸਤਸੰਗ ਜੀ ਹੁਣ ਕਾਰ ਸੇਵਾ ਦੇ ਨਾਂ ਦੇ ਉੱਤੇ ਤੁਸੀਂ ਮਾਇਆ ਲੋਕ ਦਿੰਦੇ ਹੋ, ਉਹਨਾਂ ਲੋਕਾਂ ਨੂੰ ਮਾਇਆ ਦਿੰਦੇ ਹੋ, ਔਰ ਬਾਬਿਆਂ ਦੇ ਆਪਣੇ ਆਲੀਸ਼ਾਨ ਬਗਲੇ ਹੁਣ ਚਾਹੀਦੇ ਤੁਸੀਂ ਵੀ ਉਹ ਬਾਬੇ ਕੌਮ ਦੇ ਨਾਲ ਖੜ੍ਹੇ ਹੁੰਦੇ ਕਿਤੇ, ਜਿਹੜੇ ਸਾਡੀ ਕੌਮ ਦੇ ਸ਼ਹੀਦ ਹੋਏ ਆ ਨਾ ਉਹਨਾਂ ਦੇ ਘਰਾਂ ਦੇ ਸਿਰਾਂ ਦੇ ਉੱਤੇ ਛੱਤਾਂ ਪਾ ਕੇ ਦਿੰਦੇ, ਉਹਨਾਂ ਦੇ ਬਜ਼ੁਰਗ ਵਿਚਾਰੇ ਟੀਨਾਂ ਦੇ ਹੇਠਾਂ ਗੁਜ਼ਾਰਾ ਕਰ ਰਹੇ ਨੇ। ਪਤਾ ਨਹੀਂ ਵਾਰੇ ਵਾਰੇ ਜਾਈਏ ਤੁਹਾਡੇ ਵੀ, ਤੁਸੀਂ ਮਾਇਆ ਕਿਹਨੂੰ ਦਿੰਦੇ ਹੋ? ਅਰਬਾਂ ਰੁਪਈਏ ਬਾਬਿਆਂ ਦੇ ਔਰ ਸ਼ਹੀਦਾਂ ਦੇ ਨਾਂ 'ਤੇ ਤੁਸੀਂ ਇਕੱਠੇ ਕੀਤੇ ਆ, ਤੁਸੀਂ ਕੌਮ ਇਕੱਠੇ ਕਰਦੇ ਹੋ ਔਰ ਦਿੰਦੇ ਕਿੱਥੇ ਹੋ, ਜਾਂਦੇ ਕਿੱਥੇ ਹੋ, ਇਸ ਗੱਲ ਦੀ ਹਜੇ ਤੱਕ ਕੌਮ ਨੂੰ ਸਮਝ ਨਹੀਂ ਲੱਗੀ। ਗੁਰੂ ਮਹਾਰਾਜ ਕਿਰਪਾ ਕਰੇ ਉਹਨਾਂ ਬਾਬਿਆਂ ਦਾ ਥੋੜ੍ਹਾ ਖਹਿੜਾ ਛੱਡ ਕੇ ਜਿਹੜਾ ਸਾਡਾ ਨੁਕਸਾਨ ਕਰਦੇ ਨਾ। ਹੁਣ ਨੁਕਸਾਨ ਦੀ ਮੈਂ ਗੱਲ ਦੱਸਾਂ ਕਿ ਇੱਥੇ ਪੰਜਾਬ ਦੇ ਵਿੱਚ ਇੱਕ ਬਾਬਿਆਂ ਨੇ ਹਸਪਤਾਲ ਬਣਾਇਆ ਬਹੁਤ ਵੱਡਾ, ਔਰ ਸਰਕਾਰ ਸੇਵਾ ਦੇ ਨਾਮ ਦੇ ਉੱਤੇ ਪਿੰਡਾਂ ਦੇ ਵਿੱਚੋਂ ਫ੍ਰੀ ਵਿੱਚ ਸੰਗਤ ਜਾਂਦੀ ਰਹੀ, ਫ੍ਰੀ ਦੇ ਵਿੱਚ ਟੋਕਰੀਆਂ ਢੋਈਆਂ ਉਹਨਾਂ ਨੇ, 6-7 ਮੰਜ਼ਲੇ ਉਹ ਹਸਪਤਾਲ ਬਣਾ ਦਿੱਤਾ। ਪਰ ਅੱਜ ਉਹੀ ਟੋਕਰੀ ਢੋਣ ਵਾਲੇ ਜਿਹੜੇ ਲੋਕ ਸੀ ਨਾ, ਜੇ ਉਹਨਾਂ ਨੇ ਸਿਰ ਦਰਦ ਦੀ ਗੋਲੀ ਲੈਣੀ ਹੋਵੇ ਫ੍ਰੀ ਦੇ ਵਿੱਚ, ਬਿਲਕੁਲ ਨਹੀਂ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਜਾਂ ਉਹ ਕਹਿੰਦੇ ਉਹਨਾਂ ਨੇ ਜਿਹੜੇ ਇਹ ਹਸਪਤਾਲ ਸੀ ਨਾ ਠੇਕੇ 'ਤੇ ਗਾਂਹ ਚੜਾ ਦਿੱਤੇ ਆ, ਉਹਨਾਂ ਦੀਆਂ ਨਿੱਜੀ ਪ੍ਰੋਪਰਟੀਆਂ ਬਣ ਗਈਆਂ ਬਾਬਿਆਂ ਦੀਆਂ, ਅਤੇ ਪੈਸਾ ਕਿਹਦਾ ਲੱਗਾ? ਕੌਮ ਦਾ। ਅਤੇ ਕੌਮ ਦੇ ਕਿਸੇ ਗਰੀਬ ਨੇ ਉੱਥੋਂ ਦਵਾਈ ਲੈਣੀ ਹੋਵੇ ਤਾਂ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਕੌਮ ਦੇ ਵਾਰਸੋ, ਮਹਾਰਾਜ ਨੇ ਤੁਹਾਨੂੰ ਧੰਨ ਦਿੱਤਾ, ਤੁਸੀਂ ਸੋਚਿਆ ਕਰੋ ਦੇਣ ਲੱਗੇ ਅਸੀਂ ਕਿੱਥੇ ਦਿੰਦੇ ਹਾਂ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਕੌਮ ਦੇ ਸ਼ਹੀਦ ਜਿਹੜੇ ਹਨ ਨਾ, ਉਹਨਾਂ ਦੇ ਬਜ਼ੁਰਗ ਮਾਪੇ ਅੱਜ ਰੁੜ ਰਹੇ ਨੇ, ਉਹਨਾਂ ਦੇ ਬੱਚੇ ਰੁੜ ਰਹੇ ਨੇ, ਉਹ ਮਿਹਣਾ ਨਾ ਦੇਣ ਕਿ ਸਾਡਾ ਬਾਪੂ ਇਸ ਕੌਮ ਲਈ ਸ਼ਹੀਦ ਹੋਇਆ ਅਤੇ ਕਿਸੇ ਨੇ ਸਾਡੀ ਬਾਂਹ ਨਹੀਂ ਪੜੀ। ਗੁਰੂ ਪਿਆਰਿਓ ਸਾਡੇ ਕੋਲ ਬਹੁਤ ਧੰਨ ਹੈ ਅਤੇ ਪੈਸੇ ਦੀ ਕੋਈ ਕਮੀ ਨਹੀਂ ਹੈ, ਸਤਿਗੁਰ ਕਿਰਪਾ ਕਰ, ਪਰ ਆਪਾਂ ਪੈਸਾ ਲਾਉਣਾ ਕਿੱਥੇ ਆ ਉਹ ਵੀ ਥੋੜ੍ਹਾ ਜਿਹਾ ਸੋਚ ਕੇ ਆਪਾਂ ਨੂੰ ਲਾਉਣਾ ਪੈਣਾ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੂੰ ਕਹਿੰਦੇ ਹੁਣ ਦੌਲਤ ਕਾ ਲੋਧੀ, ਆਖਣ ਲੱਗਾ ਹੈ ਕਹਿੰਦਾ ਨਾਨਕ ਜੀ ਜੇ ਤੁਸੀਂ ਵਾਕਈ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹੋ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਪਿਆਰਿਓ ਵੈਸੇ ਮੇਰਾ ਚਿੱਤ ਕਰਦਾ ਸੀ ਵੀ ਇਹ ਥੋੜ੍ਹਾ ਜਿਹਾ ਪ੍ਰਸੰਗ ਛੱਡ ਲੈਂਦੇ, ਇੱਕ ਗੀਤ ਹੋਰ ਲਾਉਂਦੇ, ਪਰ ਸਾਡੇ ਕੋਲ ਟਾਈਮ ਜਿਹੜਾ ਸਮਾਪਤ ਹੈ, ਮੈਂ ਗੱਲਾਂ ਬਾਤਾਂ ਦੇ ਵਿੱਚ ਇਸ ਪ੍ਰਸੰਗ ਨੂੰ ਪੂਰਾ ਕਰ ਦੇਵਾਂ। ਸਤਿਗੁਰੂ ਗੁਰੂ ਮਹਾਰਾਜ, ਹਾਂ ਭਾਈ ਸਾਹਿਬ ਆ ਗਏ, ਤਕਰੀਬਨ ਮੇਰਾ ਟਾਈਮ ਸਮਾਪਤੀ ਹੈ। ਹੁਣ ਮੈਂ ਜਿੰਨੀ ਕੁ ਗੱਲ ਬਚੀ ਨਾ ਉਹ ਕੱਲ੍ਹ 'ਤੇ ਛੱਡ ਦਿੰਦਾ ਕਿ ਸੱਚੇ ਸਤਿਗੁਰੂ ਇੱਥੇ ਨਮਾਜ਼ ਪੜ੍ਹਨ ਵਾਸਤੇ ਆਉਂਦੇ ਨੇ, ਅਤੇ ਸੱਚੀ ਸਤਿਗੁਰਾਂ ਨੇ ਨਮਾਜ਼ ਪੜ੍ਹੀ ਹੋਵੇਗੀ। ਇਹ ਸਸਪੈਂਸ ਹੈ ਸਾਡੇ ਵਿੱਚ ਕਿ ਗੁਰੂ ਮਹਾਰਾਜ ਜੀ ਨੇ ਜੇ ਨਮਾਜ਼ ਪੜ੍ਹੀ ਹੈ ਤਾਂ ਉਹ ਕਿੱਦਾਂ ਪੜ੍ਹੀ ਹੈ। ਦਰਅਸਲ ਇਹਨਾਂ ਨੂੰ ਕਾਜੀ ਨੂੰ ਅਤੇ ਦੌਲਤ ਖਾਂ ਲੋਧੀ ਨੂੰ ਜਿਹੜੀ ਸੱਚੇ ਸਤਿਗੁਰਾਂ ਨੇ ਸਿੱਖਿਆ ਦਿੱਤੀ ਸੀ ਉਹ ਮੈਂ ਕੱਲ੍ਹ ਦੇ ਇਸ ਦੀਵਾਨ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਭ ਧੰਨਵਾਦ। ਸਤਿਗੁਰ ਕਿਰਪਾ ਕਰਨ, ਸੋ ਢਾਡੀ ਜਥੇ ਤੋਂ ਸੇਵਾਵਾਂ ਨਿਭਾਉਂਦਿਆਂ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਸਾਧ ਸੰਗਤ ਬਖਸ਼ ਨਜੋਤ, ਤਕਰੀਬਨ ਹਾਲੇ 20-25 ਦਿਨ ਤੁਹਾਡੇ ਕੋਲ ਹਾਂ। ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਅਸੀਂ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਦੇ ਇਤਿਹਾਸ ਦੀ ਸਾਂਝ ਪਾਉਂਦੇ ਰਹਾਂਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾ ਰਾਹੀਂ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਿਨ੍ਹਾਂ ਸਤਿਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ 1713 ਬਿਕਰਮੀ ਸਾਵਣ ਵਧੀ 9ਵੀਂ ਦਿਨ ਵੀਰਵਾਰ 14 ਜੁਲਾਈ 1656 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਪਿਤਾ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ। 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਸੰਸਾਰਕ ਉਮਰ 7 ਸਾਲ 8 ਮਹੀਨੇ 2 ਦਿਨ ਦੀ, ਜਿਹਦੇ ਵਿੱਚ ਉਹਨਾਂ ਨੇ 2 ਸਾਲ 5 ਮਹੀਨੇ 20 ਦਿਨ ਗੁਰਿਆਈ ਗੱਦੀ ਦੇ ਉੱਪਰ ਬਿਰਾਜਮਾਨ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ। ਸਾਧ ਸੰਗਤ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਕੱਲ੍ਹ ਤੋਂ ਬਹੁਤ ਹੀ ਸਤਿਕਾਰਯੋਗ ਵੀਰ ਜੀ, ਜਿਨ੍ਹਾਂ ਨੇ ਹਾਲ ਨੰਬਰ 2 ਦੇ ਵਿੱਚ 1984 ਦੇ ਸੰਬੰਧ ਵਿੱਚ, ਉਹਦੇ ਤੋਂ ਬਾਅਦ ਜੋ ਸਿੱਖਾਂ ਦੇ ਨਾਲ ਹੋਇਆ, ਨਸਲਕੁਸ਼ੀ ਕੀਤੀ ਗਈ ਆ ਭਾਰਤ ਸਰਕਾਰ ਵੱਲੋਂ, ਸਿੱਖਾਂ ਨੂੰ ਜੜ੍ਹ ਤੋਂ ਮਿਟਣ ਦਾ ਪੂਰਾ ਪੂਰਾ ਯਤਨ ਕੀਤਾ ਗਿਆ, ਪਲੈਨ ਬਣਾਏ। ਜੋ ਸਾਡੇ ਬੱਚੇ ਜਾਂ ਸਾਡੇ ਕਈ ਸਿਆਣੇ ਵੀ ਆ ਉਸ ਇਤਿਹਾਸ ਨੂੰ ਭੁੱਲ ਗਏ, ਭੁੱਲਦੇ ਜਾ ਰਹੇ ਨੇ। ਯਤਨ ਕੀਤਾ ਜਾ ਰਿਹਾ ਕਿ ਵੀ ਸੁੱਤਿਆਂ ਹੋਇਆਂ ਨੂੰ ਦੁਬਾਰਾ ਜਾਗਰੂਕ ਕੀਤਾ ਜਾਵੇ, ਉਠਾਇਆ ਜਾਵੇ, ਦੱਸਿਆ ਜਾਵੇ ਵੀ ਆਹ ਕੁਛ ਤੁਹਾਡੇ ਨਾਲ ਹੋਇਆ ਹੈ। ਅਵੇਸ਼ਲਾ ਦੀ ਨੀਂਦ ਦੇ ਵਿੱਚ ਨਾ ਸੋਵੋ, ਅਜੇ ਵੀ ਬਹੁਤ ਕੁਛ ਉਹਨਾਂ ਨੇ ਕਰਨਾ ਹੈ, ਬਹੁਤ ਉਹਨਾਂ ਦੇ ਘਟੀਆ ਮਨਸੂਬੇ ਨੇ ਭਾਰਤ ਸਰਕਾਰ ਦੇ। ਹਰ ਇੱਕ ਪ੍ਰਕਾਰ ਤੋਂ ਪੰਜਾਬ ਨੂੰ, ਪੰਥ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ, ਜੋ ਵੀ ਸੱਚ ਬੋਲੇਗਾ ਨਾ ਜੀ, ਧਰਮ 'ਤੇ ਚੱਲੇਗਾ, ਉਹਨਾਂ ਨੂੰ ਉਹਨਾਂ ਨੇ ਪਛਾੜਨ ਦਾ ਯਤਨ ਕਰਨਾ ਹੈ। ਇਕੱਲੇ ਉਹੀ ਨਹੀਂ, ਕਈ ਹੋਰ ਵੀ ਦੇਸ਼ ਆ ਜਿਨ੍ਹਾਂ ਦੀਆਂ ਤਾਕਤਾਂ, ਜਿਨ੍ਹਾਂ ਦਾ ਜ਼ੋਰ ਲੱਗਿਆ ਹੋਇਆ ਕਿ ਵੀ ਕਿਵੇਂ ਨਾ ਕਿਵੇਂ ਇਸ ਸੱਚ ਨੂੰ ਰੋਕ ਦਿੱਤਾ ਜਾਵੇ। ਪਰ ਸਮੇਂ ਸਮੇਂ ਅਨੁਸਾਰ ਗੁਰੂ ਕੇ ਪਿਆਰ ਵਾਲੇ, ਜਿਨ੍ਹਾਂ 'ਤੇ ਸਤਿਗੁਰੂ ਜੀ ਆਪ ਆਪਣਾ ਮੇਰਾ ਭਰਿਆ ਹੱਥ ਰੱਖਦੇ ਆ, ਕੋਈ ਨਾ ਕੋਈ ਢੰਗ, ਕੋਈ ਨਾ ਕੋਈ ਤਰੀਕੇ ਦੁਆਰਾ ਸਤਿਗੁਰੂ ਜੀ ਆਪਣੀ ਕੌਮ ਨੂੰ ਜਾਗਰਤ ਕਰਾਉਂਦੇ ਰਹਿੰਦੇ ਨੇ, ਯਤਨ ਕਰਦੇ ਨੇ। ਕਿਰਪਾ ਸਾਰੀ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਹੈ, ਜਗਾਉਣਾ ਵੀ ਉਹਨਾਂ ਨੇ ਆ। ਤਾਂ ਹੁਣ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਰੋਪੇ ਰੂਪ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਵੇਗੀ। ਵਾਹਿਗੁਰੂ। ਫੋਟੋ ਖਿੱਚੋ ਤਾਂ ਕੋਈ ਭੇਜੋ।
2: ਗੁਰਤੇਜ,
1: ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਤੇਜ ਸਿੰਘ ਜੀ ਅਤੇ ਇਹਨਾਂ ਦੇ ਭਚੰਗੀ ਕਰਮਤੇਜ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰਾਂ ਨੇ ਮਿਹਰਾਂ ਪਰਾਤ ਰੱਖ ਕੇ ਉਪਰਾਲਾ ਕਰਵਾਇਆ ਹੈ। ਕੱਲ੍ਹ ਤੋਂ ਪ੍ਰਦਰਸ਼ਨੀ ਲਾਈ ਸੀ ਹਾਲ ਨੰਬਰ 2 ਵਿੱਚ, ਦੱਸਿਆ ਜਾ ਰਿਹਾ ਕਿ ਆਹ ਕੁਛ ਸਾਡੇ ਨਾਲ ਹੋਇਆ ਆ। ਹੁਣ ਗੁਰੂ ਮਹਾਰਾਜ ਜੀ ਦੀ ਬਖਸ਼ ਸਰੋਪੇ ਰੂਪ ਵਿੱਚ ਪ੍ਰਾਪਤ ਹੋਵੇਗੀ। ਸੇਵਾ ਨਿਭਾ ਰਹੇ ਹਨ ਗਿਆਨੀ ਲਖਬੀਰ ਸਿੰਘ ਜੀ, ਖਾਲਸਾ ਉਸਤਾਦ ਜੀ,

0: ਸੰਗਤ ਜੀ ਬੋਲ ਦਿਆ ਕਰੋ ਸਤਿ ਸ੍ਰੀ ਅਕਾਲ, ਉੱਚੀ ਥੋੜਾ ਬੋਲ ਸੋਨਿਆਲ। ਇੱਦਾਂ ਦੀ ਕਿਰਪਾ ਹਮੇਸ਼ਾ ਰੱਖਿਓ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀਆਂ ਦਾ, ਡਾਕਟਰ ਗੁਰਤੇਜ ਸਿੰਘ ਜੀਆਂ ਦਾ ਅਤੇ ਉਹਨਾਂ ਦੇ ਭਚੰਗੀ ਦਾ ਕਰਮਤੇਜ ਸਿੰਘ ਜੀਆਂ ਦਾ। ਸਤਿਗੁਰੂ ਜੀ ਚੜ੍ਹਦੀ ਕਲਾ ਦੇ ਸਹਿਤ ਸਿੱਖੀ ਪ੍ਰਚਾਰ ਪ੍ਰਸਾਰ ਦਾ ਬਲ ਬਖਸ਼ਿਸ਼ ਕਰਨ। ਤੋ ਸਾਧ ਸੰਗਤ ਜੀ, ਹੁਣ ਗੁਰਬਾਣੀ ਪਾਠ ਬਹੁਤ ਸਮਾਗਮ ਸਮਾਂ ਹੋ ਚੁੱਕਿਆ ਆ। ਗਿਆਨੀ ਸਿੰਘ ਸਾਹਿਬਾਨਾਂ ਨੇ ਸਟੇਜ ਦੇ ਉੱਪਰ ਸੱਜਣਾ ਆ ਔਰ ਮੂਲ ਮੰਤਰ ਸਾਹਿਬ ਜੀਆਂ ਦਾ ਪਾਠ ਪ੍ਰਾਰੰਭ ਹੋ ਜਾਣਾ। ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ ਮੂਲ ਮੰਤਰ ਸਾਹਿਬ ਜੀਆਂ ਦਾ ਪਾਠ ਕਰਨਾ। ਵਾਹਿਗੁਰੂ ਮੰਤਰ ਦਾ ਪਾਠ ਕਰਨਾ, ਉਪਰੰਤ ਫਿਰ ਗੁਰਬਾਣੀ ਉਚਾਰ ਵਿਚਾਰ ਅਤੇ ਸਰਵਣ ਕਰਨਾ ਪ੍ਰਾਰੰਭ ਹੋ ਜਾਵੇਗਾ। ਗੁਰਬਾਣੀ ਪਾਠ ਬੋਧ। ਸਾਧ ਸੰਗਤ ਜੀ, ਅੱਜ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ। ਇੱਕ ਕਵੀ ਲਿਖਦਾ ਵੀ ਗੁਰੂ ਆਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲਿਆਂ ਦੀਆਂ ਤ੍ਰਿਸ਼ਨਾਵਾਂ ਭੁੱਖਾਂ ਸਭ ਮਿਟ ਜਾਂਦੀਆਂ ਨੇ। ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਮੂਲ ਮੰਤਰ ਦੇ ਪਾਠ ਦੇ ਨਾਲ ਜੁੜਦੇ ਹਾਂ। ਗਿਆਨੀ ਉਸਤਾਦ ਜੀ ਲਖਬੀਰ ਸਿੰਘ ਜੀ ਵੀ ਸੱਜ ਗਏ ਨੇ, ਗਿਆਨੀ ਗੁਰਵਿੰਦਰ ਸਿੰਘ ਜੀ ਵੀ ਸੱਜ ਗਏ ਨੇ, ਗਿਆਨੀ ਜਸਬੀਰ ਸਿੰਘ ਜੀ ਵੀ ਸੱਜ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ
2: ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ ਦੀਨ ਦੁਨੀਆ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਹਿਮਤ ਦਾ ਸਦਕਾ ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਰੱਬੀ ਬਾਣੀ ਧੁਰਕੀ ਬਾਣੀ ਅਕਾਲੀ ਬਾਣੀ ਦੇ ਪਾਠ ਬੋਧ ਕਰ ਸੁਣ ਰਹੇ ਹੋ। ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਮਹਾਨ ਤਰਸ ਕੀਤਾ ਹੈ ਸਾਨੂੰ ਕਲਯੁਗੀ ਜੀਵਾਂ ਨੂੰ ਸੁਭਾਗ ਸਮਾਂ ਬਖਸ਼ਿਆ ਹੈ। ਆਓ ਆਪਣੇ ਸਵਾਸਾਂ ਨੂੰ ਸਫਲਿਆਂ ਕਰਨ ਹਿੱਤ ਮਨ ਚਿਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਆਂ ਦੀ ਪਾਵਨ ਬਾਣੀ ਹੁਣ ਤੱਕ 1048 ਅੰਕ ਤੱਕ ਆਪਾਂ ਪੜ੍ਹੀ ਸੁਣੀ ਹੈ। 1048 ਅੰਕ ਦੇ ਉੱਪਰ ਮਾਰੂ ਰਾਗ ਦੇ ਵਿੱਚ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਮਾਰੂ ਮਹੱਲਾ ਤੀਜਾ ਸੱਚ ਸਾ ਲਾਹੀ ਗਹਿਰ ਗੰਭੀਰ ਹੈ ਸਭ ਜਗ ਹੈ ਤਿਸ ਹੀ ਕਹਿ ਚੀਰੈ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਆਓ ਪ੍ਰੇਮ ਸਹਿਤ ਸ਼ਰਧਾ ਸਹਿਤ ਸਰਵਣ ਕਰੀਏ ਜੀ।

0: ਇੰਦਰਾਸਨ ਬੈਠੇ ਇਹ ਵਿਸ਼ਰਾਮ ਧਿਆਨ ਨਾਲ ਜਿੱਦਾਂ ਗਿਆਨੀ ਜੀ ਨੇ ਲਾਇਆ ਹੈ ਬੈਠੇ ਪਾਠ 'ਤੇ ਵਿਸ਼ਰਾਮ ਲਾਉਣਾ ਇੰਦਰ ਇੰਦਰਾਸਨ ਬੈਠੇ ਜਾਮ ਕਾ ਭਉ ਪਾਵੈ
1: ਜਾਮ ਨਾ ਛੋਡ

0: ਆਪੇ ਕਰਤਾ ਸਭ ਜਿਸ ਕਰਨਾ।
1: ਇਹਨੂੰ ਤੀਜਾ ਹੀ ਪਾਠ ਕਰਨਾ ਜਿੱਦਾਂ ਉਚਾਰਨ ਕੀਤਾ ਗਿਆ ਹੈ, ਮਾਰੂ ਸੋਲਹੇ ਅਤੇ ਸੋਲਹੇ ਥੋੜ੍ਹਾ ਜਿਹਾ ਭਾਰਾ ਕਰਕੇ ਅਤੇ ਤੀਜਾ ਹੀ ਕਹਿਣਾ, ਸੋਲਹੇ ਤਿੰਨ ਨਹੀਂ ਕਹਿਣਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਮਾਰੂ ਸੋਲਹੇ ਤੀਜਾ।
0: ਆਪੇ ਕਰਤਾ ਸਭ ਜਿਸ ਕਰਨਾ, ਜੀ ਅਜੰਤ ਸਭ ਤੇਰੀ ਸਰਣਾ, ਆਪੇ ਗੁਪਤ ਵਰਤਿਆ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੀ, ਹਰ ਕੇ ਭਗਤ ਭਰੇ ਭੰਡਾਰਾ, ਆਪੇ ਬਖਸ਼ੇ ਸ਼ਬਦ ਵਿਚਾਰ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਵਿੱਚ ਨਾਮ ਹੈ, ਇੱਥੇ ਵਿਸ਼ਰਾਮ ਯਾਦ ਰੱਖਣਾ, ਤਿਸ ਵਿੱਚ ਨਾਮ ਹੈ ਆਤ ਅਪਾਰਾ, ਗੁਰ ਕੈ ਸ਼ਬਦ ਸਦਾ ਦਾ ਰਸੂ ਹੈ, ਹੋਮੈ ਮਾਰ ਪਛਾਤਾ ਹੀ।
1: ਰਤਨ ਅਮੋਲਕ।

0: ਜੋਤ ਦਭਾਵਹਿ ਤਿਉਹ ਤੂੰ ਰੱਖਹਿ, ਗੁਰਮੁਖ ਨਾਮ ਧਿਆਹਾ ਹੀ ਸਦਾ ਸਦਾ। ਜੋਤ ਦਭਾਵਹਿ ਤਿਉਹ ਤੂੰ ਰੱਖਹਿ, ਗੁਰਮੁਖ ਨਾਮ ਧਿਆਹਾ ਹੀ।
1: ਜਿਉਤ ਦਭਾਵਹਿ ਜਿਹੜਾ ਪਾਠ ਕੀਤਾ ਹੈ ਇਹ ਵੀ

ਪਾਠ ਇਹ ਮੁੱਖ ਪਾਠ ਭੱਬੇ ਨੂੰ ਕੰਨਾ ਵਾਵਾ ਹਾਹੇ ਨੂੰ ਸਿਆਰੀ ਹੈ। ਕੁਝ ਸਰੂਪਾਂ ਦੇ ਵਿੱਚ ਵਾਵੇ ਦੀ ਦੁਲਾਵਾਂ ਦੇ ਨਾਲ ਵੀ ਪਾਠ ਆਉਂਦਾ ਹੈ, ਪਰ ਮੁੱਖ ਪਾਠ ਭੱਬੇ ਨੂੰ ਕੰਨਾ ਵਾਵਾ ਹਾਹੇ ਨੂੰ ਸਿਆਰੀ ਜੋ ਆਪ ਜੀ ਨੇ ਗਿਆਨੀ ਜੀ ਰਸਨਾ ਤੋਂ ਸਰਵਣ ਕੀਤਾ ਹੈ। ਜਿਉ ਤੁਧ ਭਾਵ ਹੈ ਤਿਉ ਤੂੰ ਰੱਖ ਹੈ ਗੁਰਮੁਖ ਨਾਮ ਧਿਆਹਾ ਹੀ।

ਬਿਨ ਸਤਿਗੁਰ ਸੇਵੇ ਘੋਰ ਅੰਧਾਰਾ, ਬਿਨ ਸ਼ਬਦੈ ਕੋਇ ਨ ਪਾਵੈ ਪਾਰਾ। ਜੋ ਸ਼ਬਦ ਰਾਤੇ ਮਹਾ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੈ। ਦੁੱਖ ਸੁਖ ਕਰਤੈ

ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੈ ਸੋ ਸੱਚ ਬੂਝੈ ਸ਼ਬਦ ਸੱਚੈ ਸੁਖ ਤਾਹਾ ਹੈ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾ

ਗੁਰਮੁਖ ਹਿਰਦੈ ਨਾਮ ਵਸਾਏ। ਗੁਰਮੁਖ ਹੋਵੈ ਸੋ ਨਾਮ ਬੂਝੈ, ਕਾਟੇ ਦੁਰਮਤ ਫਾਹਾਏ। ਗੁਰਮੁਖ ਉਪਜੈ ਸਾਚ ਸਮਾਵੈ, ਨਾ ਮਰ ਜੰਮੈ ਨਾ ਜੂਨੀ ਪਾਵੈ। ਗੁਰਮੁਖ ਸਦਾ ਰਹਿ ਰੰਗ ਰਾਤੇ, ਆਨੰਦ ਨਲੈਦੇ ਲਾਹਾਹੇ। ਗੁਰਮੁਖ ਭਗਤ ਸੋਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ। ਆਨੰਦਿਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਘਰ ਜਾਹਾਹੇ। ਸਤਿਗੁਰ ਪੂਰਾ ਸ਼ਬਦ ਸੁਣਾਏ।

ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹਾ ਹੈ ਸਭ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਦਾ ਰਿਜਕ ਸੰਭਾਹਾ ਹੈ ਪੂਰੈ ਸਤਿਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸਦੈ ਸ਼ਬਦ ਨਿਸਤਰ।

0: ਮਨ ਹਠ ਕਰਮ ਫਿਰ ਜੁਨ ਨੀ ਪਾਏ। ਵਿਖਿਆ ਕਾਰਣ ਲੱਭ ਲੋਭ ਕਮਾਵਹਿ, ਦੁਰਮਤ ਕਾ ਦੋਰਾਹਾ ਹੈ। ਪੂਰਾ ਸਤਿਗੁਰ ਭਗਤ ਦਿਰੜਾਏ, ਗੁਰ ਕੈ ਸਬਦ
1: ਦੱਦੇ ਨੂੰ ਹੋੜੇ ਦੇ ਸਹਿਤ ਧਿਆਨ ਦੇ ਸਹਿਤ ਉਚਾਰਨ ਕਰਨਾ। ਕਈ ਵਾਰੀ ਦੁਰਾਹਾ ਉਚਾਰਨ ਕਰ ਜਾਂਦੇ ਨੇ, ਕਾਹਲੀ ਦੇ ਨਾਲ ਦੋਰਾਹਾ ਇਸ ਪ੍ਰਕਾਰ ਉਚਾਰਨ ਕਰਨਾ। ਹਾਂਜੀ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ।
0: ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ, ਮਨ ਤਨ ਹਰ ਰਵਿਆ ਘਟ ਅੰਤਰ, ਮਨ ਭਿੰਨੈ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ, ਗੁਰ ਕੈ ਸ਼ਬਦ ਭਗਤ ਨਿਸਤਾਰਣ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤ ਸਾਹਾ ਹੈ। ਸੇ ਭਗਤ ਸੱਚੇ ਤੇਰੇ ਮਨ ਭਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ। ਸਾਚੀ ਬਾਣੀ ਅਨ ਦਿਨ ਗਾਵਹਿ, ਨਿਰਤਨ ਕਾ ਨਾਮ ਵੇਸਾਹਾ ਹੈ। ਜਿਨ ਆਪੇ ਮੇਲ ਵਿਛੋੜਹਿ ਨਾਹੀ, ਗੁਰ ਕੈ ਸ਼ਬਦ ਸਦਾ ਸਾਲਾਹੀ। ਸਭਨਾ ਸਿਰ ਤੂੰ ਏਕੋ ਸਾਹਿਬ, ਸ਼ਬਦੇ ਨਾਮ ਸਲਾਹਾ ਹੈ। ਬਿਨ ਸ਼ਬਦ ਤੁਧ ਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣਹਾਰਾ। ਗੁਰਮੁਖ ਨਾਮ ਦੇਵਹਿ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ। ਭਗਤ

0: ਕੀ ਹੋਵੈ ਗਿਆਨ ਰਤਨ ਸ਼ਬਦ ਤਾਹਾ ਹੈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰ ਨ ਬੀਆ ਗੁਰ ਪ੍ਰਸਾਦੀ ਆਪ ਪਛਾਣੈ ਕਮਲ ਬਿਗਸੈ ਬੁੱਧ ਤਾਹਾ ਹੈ ਆਪਣੀ ਭਗਤ ਆਪਣੀ ਗਹਿਣ ਗਤ ਆਪੇ ਜਾਣੈ
1: ਗਹਿਣ ਗਤ ਇਸੇ ਤਰ੍ਹਾਂ ਪਿਆਰ ਸਹਿਤ ਪਾਠ ਕਰਨਾ ਗਹਿਣ ਅੱਡ ਤੇ ਗਤ ਅੱਡ ਸੋ ਪ੍ਰਾਪਤੀ ਦੀ ਅਵਸਥਾ ਇਹਦਾ ਭਾਵ ਬਣਦਾ ਹੈ ਆਪਣੀ ਗਹਿਣ ਗਤ ਆਪੇ ਜਾਣੈ
0: ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੁੱਝੈ ਸਾਚੇ ਸਿਫਤ ਸਲਾਹਾ ਹੈ ਦੇਹੀ ਅੰਦਰ ਵਸਤੇ ਅਪਾਰਾ ਆਪੇ ਕਪਟ ਖੁਲਾ ਵਣਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ ਬੁਝਾਹਾ ਹੈ ਸਭ ਰਸ ਦੇਹੀ ਅੰਦਰ ਪਾਏ ਵਿਰਲੇ ਕਉ ਗੁਰ ਸ਼ਬਦ ਬੁਝਾਏ ਅੰਦਰ ਖੋਜੇ ਸ਼ਬਦ ਸਾ ਲਾਹੇ ਬਾਹਰ ਕਾਹੇ ਜਾਹਾ ਹੈ ਵਿਣ ਚਾਖੇ ਸਾਧ ਕਿਸੈ ਨ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹਾ ਹੈ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ

ਕਰੇ ਸੁਖ ਦਾਤਾ ਗੁਰ ਕੈ ਸਬਦੇ ਸੋਹਾਹੇ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨ ਦਿਨ ਹਰ ਕਾ ਨਾਮ ਵਖਾਣੀ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲ ਤਾਹਾ ਹੈ। ਸੇਵਕ ਸੇਵੈ ਸ਼ਬਦ ਸਲਾਹ ਹੈ, ਸਦਾ ਰੰਗ ਰਾਤੇ ਹਰ ਗੁਣ ਗਾਵਹਿ। ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾ ਹੈ। ਸ਼ਬਦੇ ਅਕਥ

ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਭ ਦੇ ਸੱਚ ਸਾ ਲਾਹਾਏ ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਗੁਣ ਗਾਵਹਿ ਗੁਣੀ ਸਮਾਹਾਹੇ ਮਾਰੂ ਮਹੱਲਾ ਤੀਜਾ ਨਿਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਝੀ ਹੋਈ ਹਰ ਰਸ ਭੀਨੇ ਸਦਾ ਧਿਆਇਨ ਗੁਰਮਤਿ ਸੀਲ ਸੰਨਾਹਾਹੇ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨਵਨਿਧ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾ ਲਾਹਾਹੇ ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਏਕ ਧਿਆਇਨ ਸਦਾ ਸੁਖ ਪਾਇਨ ਨਿਹਚਲ ਰਾਜ ਤਿਨਾਹਾਹੇ ਆਵਣ ਜਾਣਾ ਰੱਖੈ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵਹੁ ਗਤ ਮੁਕਤ ਤਿਸੈ ਤੇ ਪਾਹਾਹੇ ਸੱਚ ਸੰਜਮ ਸਤਿਗੁਰੂ ਦੁਆਰੈ ਹਉਮੈ ਕ੍ਰੋਧ ਸਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾਹੇ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸਹਿ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾਹੇ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲ ਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦੈ ਕਾਰਜ ਕਿਹਾ ਹੈ ਖਿਨ ਮਹਿ ਹੱਸੈ ਖਿਨ ਮਹਿ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰਤੈ ਲਿਖ ਪਾਏ ਕੀਰਤਨਾ ਚੱਲੈ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦ ਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗ ਨਾ ਤਾਹਾ ਹੈ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁੱਖ ਭਾਰੀ ਬਿਸਟਾ ਮਾਹੇ ਸਮਾਹਾਹੇ ਵੇਦ ਪੜ੍ਹੈ ਪੜ ਬਾਦ ਵਖਾਣ ਹੈ ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ ਗੁਰਮੁਖ ਹੋਵੈ ਸੋ ਤੱਤ ਬਿਲੋਵੈ ਰਸਨਾ ਹਰ ਰਸ ਤਾਹਾਹੇ ਘਰ ਵੱਥ ਛੋਡੈ ਬਾਹਰ ਧਾਵਹਿ ਮਨਮੁਖ ਅੰਧੇ ਸਾਧ ਨਾ ਪਾਵਹਿ ਅਨਰਸ

0: ਵਜਾਵੈ ਗੁਰਮੁਖ ਸਾਚਰ ਤੇ ਬੈਰਾਗੀ ਨਿਜ ਘਰ ਵਾਸਾ ਪਾਏ ਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਬਦੇ ਸੱਚ ਸੋ ਭਾਖੀ
1: ਸੱਚ ਸੋ ਅੱਡ ਤੇ ਭਾਖੀ ਅੱਡ ਜਿਵੇਂ ਉਚਾਰਨ ਕੀਤਾ ਗਿਆ ਹੈ ਸੱਚੈ ਸਬਦੇ ਸੱਚ ਸੋ ਭਾਖੀ
0: ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏ ਦਾ ਗੁਰਮੁਖ ਮਨ ਨਿਰਮਲ ਸਤ ਸਰ ਨਹਾਵੈ ਮੈਲ ਨਾ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦ ਹੀ ਸੱਚੀ ਭਗਤ ਦ੍ਰਿੜਾਏ ਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਣੀ ਸਦ ਹੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਏ ਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵਹਿ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏ ਦਾ ਗੁਰਮੁਖ ਹੋਵੈ ਸੋ ਸੋਝੀ ਪਾਏ ਹਉਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚੈ ਹਰ ਗੁਣ ਗਾਏ ਦਾ ਗੁਰਮੁਖ ਸੱਚ ਸੰਜਮ

ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ। ਜੋ ਤਿਸ ਭਾਵੈ ਸੋਏ ਕਰਸੀ, ਜੋ ਸੱਚੇ ਮਨ ਭਾਏ ਦਾ। ਜਾ ਤਿਸ ਭਾਵੈ ਸਤਿਗੁਰੂ ਮਿਲਾਏ, ਜਾ ਤਿਸ ਭਾਵੈ ਤਾਂ ਮਨ ਵਸਾਏ। ਆਪਣੇ ਭਾਣੇ ਸਦਾ ਰੰਗ ਰਾਤਾ, ਭਾਣੇ ਮਨ ਵਸਾਏ ਦਾ। ਮਨ ਹਠ ਕਰਮ ਕਰੇ ਸੋ ਛੀਜੈ, ਬਹੁਤੇ ਭੇਖ ਕਰੇ ਨਹੀਂ ਭੀਜੈ। ਭਿਖਿਆ ਰਾਤੇ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏ ਦਾ। ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ। ਮਰਨ ਜੀਵਨ ਜੋ ਸਮ ਕਰ ਜਾਣੈ, ਸੋ ਮੇਰੇ ਪ੍ਰਭ ਭਾਏ ਦਾ। ਗੁਰਮੁਖ ਮਰੈ ਸੋ ਹੈ ਪਰਵਾਣ, ਆਵਣ ਜਾਣਾ ਸ਼ਬਦ ਪਛਾਣ। ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨਹਿ ਸਮਾਏ ਦਾ। ਸੇ ਵੱਡ ਭਾਗੀ ਜਿਨੀ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ। ਮਨ ਨਿਰਮਲ ਫਿਰ ਮੈਲ ਨਾ ਲਾਗੈ, ਦਰ ਸੱਚੈ ਸੋਭਾ ਪਾਏ ਦਾ। ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾਪ ਉਥਾਪੇ। ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏ ਦਾ। ਗੁਰਮੁਖ ਸੱਚੋ

ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏ ਦਾ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਵਸੈ ਮੁਰਾਰੇ। ਗੁਰ ਕੈ ਸ਼ਬਦ ਵਣ

ਬਖਸ ਮਿਲਾਏ ਦਾ ਆਪੇ ਸਤਿਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾਬਲ ਸੂਰਾ ਆਪੇ ਮੇਲੇ ਦੇ ਵਡਿਆਈ ਸੱਚੇ ਸਿਉ ਚਿੱਤ ਲਾਏ ਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏ ਦਾ ਜਿਸ ਅੰਤਰ ਭਵੈ ਅੰਤਰ ਨਹੀਂ ਭਾਲੇ ਮਾਇਆ ਮੋਹੇ ਬੱਧਾ ਜਮ ਕਾਲੇ ਜਮ ਕੀ ਫਾਸੀ ਕਬਹੂ ਨਾ ਟੁੱਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚ

ਇੱਕ ਮਾਇਆ ਮੋਹੇ ਗਰਭ ਵਿਆਪੇ, ਹਉਮੈ ਹੋਏ ਰਹੇ ਹੈ ਆਪੇ। ਜਮ ਕਾਲ ਲੈ ਕੇ ਖਬਰ ਨਾ ਪਾਈ, ਅੰਤ ਗਿਆ ਪਛਤਾਏ ਦਾ। ਜਿਨ ਉਪਾਏ ਸੋ ਬਿਧ ਜਾਣੈ, ਗੁਰਮੁਖ ਦੇਵੈ ਸ਼ਬਦ ਪਛਾਣੈ।

ਤਰ ਭਰਮ ਗਿਆ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾਏ ਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਾਤ ਪਾਤ ਸੱਚ ਸੱਚਾ ਸੱਚ ਸੋਈ

0: ਏਕ ਪਾਠ ਦੀ ਥਾਂ ਤੇ ਵੇਖ ਨਾ ਪੜਿਆ ਜਾਵੇ, ਧਿਆਨ ਦੇ ਨਾਲ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ।
1: ਬਾਜੀ ਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ, ਸਦਾ ਅਲਿਪਤ ਰਹੇ ਗੁਰ ਸਬਦੀ।

ਜਮਕਾਲ ਤਿਸ ਨੇੜ ਨਾ ਆਵੈ, ਮਹਿਲ ਸੱਚੈ ਸੁਖ ਪਾਏ ਦਾ, ਤਿਨ ਸੁਖ ਪਾਇਆ ਜੋ ਤੁਦ ਪਾਏ, ਪੂਰੈ ਭਾਗ ਗੁਰ ਸੇਵਾ ਲਾਏ, ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵ ਹੈ ਸੋ ਪਾਏ ਦਾ, ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਧੇ ਦੂਜੇ ਲਾਗੇ, ਬਿਨ ਪਾਣੀ ਡੁੱਬ ਮੂਏ ਅਭਾਗੇ, ਚੱਲ ਦਿਆ ਘਰ ਦਰ ਨਦਰ ਨਾ ਆਵੈ, ਜਮ ਦਰ ਬਾਧਾ ਦੁੱਖ ਪਾਏ ਦਾ, ਬਿਨ ਸਤਿਗੁਰ

ਵੱਡਾ ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸਬਦ ਚਿੱਤ ਲਾਇਆ, ਬਿਨ ਸਬਦ ਸਭ ਅੰਧ ਅੰਧੇਰਾ, ਗੁਰਮੁਖ

ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ, ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ

ਪੱਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਪੱਪੇ ਤੇ ਅਦਕ ਦਾ ਪ੍ਰਭਾਵ ਦੇ ਕੇ ਪੱਕੇ ਹਟਨਾਲੇ ਹਟਨਾਲੇ ਪਾਠ ਵੀ ਇਕੱਠਾ ਕਰਨਾ ਅਲੱਗ ਅਲੱਗ ਹਟ ਨਾਲੇ ਇੱਦਾਂ ਨਹੀਂ ਪੱਕੇ ਹਟਨਾਲੇ।

0: ਗੁਰ ਸਿੰਘ
1: ਵਰੇ ਪਾਠ ਭਾਰਾ ਕਰਨਾ, ਵਰੇ ਨਹੀਂ ਕਹਿਣਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਵਰੇ ਮਾਹ ਵਾਰ ਥਿੱਤੀ ਕਰ, ਇਸ ਜਗ ਮਹਿ ਸੋਝੀ ਪਾਏ ਦਾ।
0: ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰੱਖ ਉਰ ਧਾਰ।

ਉੱਪਰ ਵਾਲੀ ਪੰਕਤੀ ਦੇ ਵਿੱਚ ਮਾਇਆ ਮੋਹ ਭਰਮਨ ਪਾਏ ਗਿਆਨੀ ਜੀ ਨੇ ਜਿਵੇਂ ਉਚਾਰਨ ਕੀਤਾ, ਪੋਥੀਆਂ ਦੇ ਵਿੱਚ ਨੰਨਾ ਅੱਡ ਵੀ ਕੀਤਾ ਹੋਇਆ, ਵੱਖਰਾ ਵੀ ਕੀਤਾ, ਪਰ ਗੁਰਬਾਣੀ ਦੇ ਵਿੱਚ ਇਸੇ ਹੀ ਤਰ੍ਹਾਂ ਭਰਮਨ ਇਕੱਠਾ ਹੀ ਉਚਾਰਨ ਕਰਨਾ। ਹਾਂਜੀ,

ਗੁਰਮੁਖ ਸਾ ਲਾਹੇ ਸੁਖ ਦਾਤੇ, ਮਨ ਮੇਲੇ ਕੀਮਤ ਪਾਏ ਦਾ, ਕਾਇਆ ਵਿੱਚ ਵਸਤ ਕੀਮਤ ਨਹੀਂ ਪਾਏ, ਗੁਰਮੁਖ ਆਪੇ ਦੇ ਵਡਿਆਏ, ਜਿਸ ਦਾ ਹੱਟ ਸੋਈ ਵੱਥ ਜਾਣੈ, ਗੁਰਮੁਖ ਦੇ ਨਾ ਪਛੋਤਾਏ ਦਾ, ਹਰ ਜੀਉ ਸਭ ਮਹਿਰ।

ਪਿਛਲੀ ਪੰਕਤੀ ਦਾ ਵਿਸ਼ਰਾਮ ਬਹੁਤ ਧਿਆਨ ਦੇ ਨਾਲ ਜਿਵੇਂ ਗਿਆਨ ਜੀ ਨੇ ਉਚਾਰਨ ਕੀਤਾ, ਸ਼ਬਦ ਦੇ ਵਿੱਚ ਉਹ ਭਰਮ ਚੁਕਾਏ। ਜੇ ਸ਼ਬਦ ਦੇ ਵਿੱਚ ਉਹ ਤੇ ਜਾ ਕੇ ਵਿਸ਼ਰਾਮ ਲਾਇਆ ਤੇ ਅਰਥ ਪੁੱਠਾ ਅਨਰਥ ਹੋਵੇਗਾ। ਸ਼ਬਦ ਦੇ ਦੁਆਰਾ ਹੀ ਸਾਡੇ ਹਿਰਦੇ ਚੋਂ ਭਰਮ ਚੁੱਕੇ ਜਾਣਗੇ। ਪਰ ਜੇ ਕਹਿ ਦਿੱਤਾ ਕਿ ਸ਼ਬਦ ਦੇ ਵਿੱਚੋਂ ਤੇ ਸ਼ਬਦ ਦੇ ਵਿੱਚ ਤੇ ਭਰਮ ਹੈ ਹੀ ਨਹੀਂ ਗੁਰਬਾਣੀ ਗੁਰੂ ਸ਼ਬਦ ਦੇ ਵਿੱਚ। ਸੋ ਇਸ ਕਰਕੇ ਸ਼ਬਦ ਦੇ ਵਿੱਚ ਉਹ ਭਰਮ ਚੁਕਾਏ, ਨਾਨਕ ਨਾਮ ਮਿਲੈ ਵਡਿਆਈ, ਨਾਮੇ ਹੀ ਸੁੱਖ ਪਾਏ ਦਾ।

ਸਤ ਸਾਤ ਸੰਜਮ ਜੇ ਸੱਚ ਕਮਾਵੈ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖਿਆ ਮਹਿ ਅੰਮ੍ਰਿਤ ਪ੍ਰਾਪਤ ਹੋਵੈ ਇਸ ਬਿਖ ਮਹਿ ਅੰਮ੍ਰਿਤ ਪ੍ਰਾਪਤ ਹੋਵੈ ਹਰ ਜੀਓ ਮੇਰੇ ਭਾਇਆ ਜਿਸ ਨੂੰ ਬੁਝਾਏ

ਪੂਰੈ ਸ਼ਬਦ ਭਗਤ ਸੁਹਾਈ, ਅੰਤਰ ਸੁਖ ਤੇਰੇ ਮਨ ਭਾਈ। ਮਨ ਤਨ ਸੱਚੀ ਭਗਤੀ ਰਾਤਾ, ਸੱਚੇ ਸਿਉ ਚਿੱਤ ਲਾਇਆ। ਹਉ

ਪੰਚ ਦੂਤ ਵਸ ਆਇਆ। ਬਾਜ ਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੈ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਦ੍ਰਿੜਾਏ, ਸੱਚ ਨਾਮ ਮਨ ਭਾਇਆ। ਸਾਚਾ

ਤੇ ਅੰਤਰ ਸਹਿਜੇ ਸੱਚ ਸਮਾਈ ਹੈ, ਸਭਨਾ ਸੱਚ ਵਸੈ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿੱਤ ਲਾਈ ਹੈ, ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੈ ਲਾਗੇ, ਆਵਹਿ ਜਾਹੇ ਭ੍ਰਮ ਮਰਹਿ ਅਭਾਗੇ, ਨਾਨਕ।

ਸਤਿਗੁਰ ਕਉ ਸਦ ਬਲ ਜਾਈ ਹੇ, ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ।

ਬਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਇਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹਿਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕਉ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰਿ ਅਗਮ ਅਗੋਚਰ ਸਦਾ ਅਵਿਨਾਸੀ ਸਰਬੇ ਰਵ ਰਹਿਆ ਕਟਵਾਸੀ ਤਿਸ ਬਿਨ ਅਵਰ ਨ ਕੋਈ ਦਾਤਾ ਹਰ ਤਿਸਹਿ ਸਰੇ ਵਹੁ ਪ੍ਰਾਣੀ ਹੈ ਜਾ ਕਉ ਰਾਖੈ ਹਰ ਰਾਖਣ ਹਾਰਾ ਤਾ ਕਉ ਕੋਇ ਨ ਸਾਕਸ ਮਾਰਾ ਸੋ ਐਸਾ ਹਰ ਸੇਵਹੁ ਸੰਤ ਹੋ ਜਾ ਕੀ ਉੱਤਮ ਬਾਣੀ ਹੈ ਜਾ ਜਾਪੈ ਕਿਛ ਕਿਥਾਊ ਨਾਹੀ ਤਾ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਨ ਹਰਿਆ ਕੀ ਤੋਨ ਹਰ ਧਿਆਵਹੁ ਚੋਜ ਵਿਡਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਣੈ ਤਿਸ ਆਗੈ ਜਨ ਕਰ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੈ ਜੋ ਜੀਐ ਕੀ ਸਾਰ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂ

0: ਵਿੱਚ ਪਾਥਰ ਪਾਥਰ ਕੀਠ ਪਖਾਣੀ ਹੈ। ਨਾ ਕਰ ਆਸ ਮੀਤ ਸੁੱਤ ਭਾਈ, ਨਾ ਕਰ ਆਸ ਕਿਸੈ ਸਾਹ ਵਿਵਹਾਰ ਕੀ ਪਰਾਈ। ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ। ਅਨ ਦਿਨ ਨਾਮ ਜਪਹੁ ਬਨਵਾਰੀ, ਸਵਿਆਸਾ ਮਨਸਾ ਪੂਰੈ ਥਾਰੀ। ਜਨ ਨਾਨਕ ਨਾਮ ਜਪਹੁ ਭਵ ਖੰਡਨ, ਸੁਖ ਸਹਿਜੇ ਰਹਿਣ ਵਿਹਾਣੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜੋ ਸਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੁੱਛਹੁ ਵੇਦ ਪੁਰਾਣੀ ਹੈ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਅਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ, ਤੇ ਜਿੱਥੇ ਭਾਵਨਾ ਪ੍ਰਧਾਨ ਹੈ, ਜਜ਼ਬੇ ਪ੍ਰਧਾਨ ਨੇ, ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ, ਕੋਈ ਅਕਲ ਦੇ ਤਲ ਤੇ ਜੀਵਦਾ ਹੈ, ਕੋਈ ਹਿਰਦੇ ਦੇ ਤਲ ਤੇ ਜੀਵਦਾ ਹੈ, ਕੋਈ ਬੌਧਿਕ ਤਲ ਤੇ ਜੀਵਦਾ ਹੈ, ਕੋਈ ਦਿਲ ਦੇ ਤਲ ਤੇ ਜੀਵਦਾ ਹੈ। ਜੀਵਨ ਦੇ ਇਹ ਦੋ ਢੰਗ ਨੇ। ਜੋ ਬੌਧਿਕ ਤਲ ਤੇ ਜੀ ਰਿਹਾ, ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ। ਜੋ ਹਿਰਦੇ ਦੇ ਤਲ ਤੇ ਜੀ ਰਿਹਾ, ਉੱਥੇ ਭਾਵ ਪ੍ਰਧਾਨ ਹੋਵੇਗਾ। ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ, ਉਹ ਮਨੁੱਖ ਹੀ ਨਹੀਂ ਹੈ, ਉਹ ਪਸ਼ੂ ਹੈ। ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਵਦਾ ਹੈ। ਇੱਥੇ ਪ੍ਰਸ਼ਨ ਖੜਾ ਹੁੰਦਾ ਹੈ, ਭਾਵ ਪ੍ਰਧਾਨ ਹੈ ਕਿ ਵਿਚਾਰ ਪ੍ਰਧਾਨ ਹੈ? ਦਰਅਸਲ ਵਿਚਾਰ ਨਾਲ ਵਸਤੂ ਨੂੰ ਸਮਝਣਾ ਹੈ, ਹਸਤੀ ਨੂੰ ਸਮਝਣਾ ਹੈ, ਔਰ ਭਾਵ ਨਾਲ ਹਸਤੀ ਨਾਲ ਜੁੜਨਾ ਹੈ, ਵਸਤੂ ਨਾਲ ਜੁੜਨਾ ਹੈ। ਅਗਰ ਭਾਵ ਨਾ ਹੋਏ ਤਾਂ ਜੁੜ ਨਹੀਂ ਸਕਾਂਗੇ, ਵਿਚਾਰ ਨਾ ਹੋਏ ਤਾਂ ਸਮਝ ਨਹੀਂ ਸਕਾਂਗੇ। ਜਨਮ ਤੋਂ ਮਨੁੱਖ ਭਾਵ ਹੀ ਲੈ ਕੇ ਆਉਂਦਾ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਲਿਆਦਾ ਹੈ, ਅਧਿਕ ਹੈ। ਭਾਵ ਪ੍ਰਥਮ ਹੈ, ਵਿਚਾਰ ਬਾਅਦ ਵਿੱਚ। ਭਾਵ ਕਰਕੇ ਇੱਕ ਮਾਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ, ਪਿਤਾ ਨਾਲ ਸੰਬੰਧ ਜੋੜਦਾ ਹੈ, ਭੈਣਾਂ ਨਾਲ ਸੰਬੰਧ ਜੋੜਦਾ ਹੈ, ਭਰਾਵਾਂ ਨਾਲ ਸੰਬੰਧ ਜੋੜਦਾ ਹੈ। ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ, ਅਜੇ ਤੇ ਭਾਵ ਦੀ ਦੁਨੀਆ। ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ, ਔਰ ਫਿਰ ਵੀ ਪੂਰਾ ਸਮਝਣਾ ਉਸਨੂੰ ਕਠਿਨ ਹੈ। ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਪ੍ਰਯੋਗ ਵਿੱਚ ਲਿਆ, ਤੂੰ ਹੁਣ ਜਜ਼ਬਾ ਪੈਦਾ ਕਰ, ਭਾਵ ਪੈਦਾ ਕਰ, ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ। ਜਿਤਨਾ ਵੀ ਤੂੰ ਵਿਚਾਰੇਗਾ, ਵਿਚਾਰਾਂ ਦੀ ਪਹੁੰਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ। ਥੋੜੀ ਬਹੁਤ ਜੋ ਵਿਚਾਰ ਦੇ ਰਾਹੀਂ ਤੈਨੂੰ ਝਲਕ ਮਿਲੀ ਹੈ, ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ। ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ, ਮਹਾਨ ਦਾਰਸ਼ਨਿਕ ਹੋ ਜਾਏ, ਮਹਾਨ ਫਿਲੋਸਫਰ ਹੋ ਜਾਏ, ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਉਰਦੂ ਦੇ ਅਜ਼ੀਮ ਸ਼ਾਇਰ

0: ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ, ਉਹਨਾਂ ਦੇ ਵਰਤਣ ਵਾਲੇ ਵੇ ਵਿੱਚ ਵਿਚਾਰ ਹੈ। ਉਹ ਵਸਤੂ ਨੂੰ ਸਮਝਦੇ ਨੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ, ਤੋ ਪਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਹੈ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਛ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਤੈਨੂੰ ਸੂਝ ਨਹੀਂ ਰੱਖੇਗਾ ਜਿਤਨੀ ਕਿ ਭਗਤ ਕੋਲ ਹੈ। ਇੱਕ ਅਨਪੜ੍ਹ ਭਗਤ ਕੋਲ ਵੀ ਜਿਤਨਾ ਪਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜ੍ਹੇ ਲਿਖੇ ਕੋਲ ਵੀ ਨਹੀਂ ਹੋਵੇਗਾ, ਕਿਉਂਕਿ ਭਗਤ ਤੇ ਜੁੜਿਆ ਹੈ, ਭਗਤ ਨੇ ਤੇ ਰਸ ਮਾਣਿਆ, ਭਗਤ ਨੂੰ ਤੇ ਉਸਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ। ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਰਿਹਾ, ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ। ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ, ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨ ਤਰਸੇ, ਲੋਹਾ ਕੰਚਨ ਰਿੰਡ ਹੋਏ ਕੈਸੇ, ਜੋ ਪਾਰਸ ਨਹਿ ਪਰਸੇ। ਸ਼੍ਰੀ ਕਬੀਰ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ। ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ, ਜੀਵਲੇ ਨੇ ਹਿਰਦੇ ਦੇ ਤਲ ਤੇ, ਭਾਵਨਾ ਦੇ ਤਲ ਤੇ, ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤੋ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ, ਜੋ ਗਿਆਨ ਫੁੱਟਦਾ ਹੈ, ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ, ਗਿਆਨ ਕਿਤਨਾ ਮਹਾਨ ਹੈ, ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ, ਠਾਕੁਰ ਦੀ ਸੇਵਾ ਕਰੀ, ਘਰ ਵਿੱਚ ਮੂਰਤੀਆਂ ਰੱਖੀਆਂ ਸਨ, ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਠਾਕਰਾਂ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ, ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾਂ ਨੂੰ ਇਸ਼ਨਾਨ ਕਰਾਉਣਾ ਹੈ। ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ, ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ, ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸਦਾ ਦੁੱਧ ਚੋ ਕੇ ਤੂੰ ਠਾਕਰਾਂ ਨੂੰ ਪਿਲਾਣਾ ਹੈ। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ, ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਾਰ ਲਈ ਜਾ ਰਿਹਾ ਹੈ, ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ, ਬ੍ਰਹਮ ਮੂਰਤ ਵਿੱਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ, ਨਦੀ ਦੇ ਤੱਟ ਤੇ ਗਏ ਨੇ, ਗਾਗਰ ਖੂਬ ਮਾਂਜੀ ਹੈ, ਇਸ਼ਨਾਨ ਕੀਤਾ ਹੈ, ਗਾਗਰ ਨੂੰ ਭਰਿਆ ਹੈ, ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ, ਮਛਲੀਆਂ ਤੇ ਪੈ ਗਈ, ਕੁਛ ਮੈਂਢਕ ਸਨ ਉਹਨਾਂ ਤੇ ਪੈ ਗਈ, ਕੁਛ ਕਛੂਏ ਸਨ ਉਹਨਾਂ ਤੇ ਪੈ ਗਏ। ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ, ਆ ਨੀਲੇ ਕੁੰਭ ਭਰਾਈ ਲੈ ਉਦਕ, ਠਾਕਰ ਕੋਈ ਇਸ਼ਨਾਨ ਕਰੋ, ਪਰ 42 ਲੱਖ ਜੀਵ ਜਲ ਮੇ ਹੋਤੇ, ਬੀਠਲ ਭੇਲਾ ਕਾਹੇ ਕਰੋ। ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ, ਉਸੇ ਦਾ ਹੀ ਆਪ ਪ੍ਰਯੋਗ ਕਰਦੇ ਨੇ। ਬੀਠਲ ਨਾਮ ਦਾ ਇੱਕ ਮੰਦਿਰ ਵੀ ਹੈ, ਬੀਠਲ ਮੰਦਿਰ ਪੰਡਰਪੁਰ ਦੇ ਵਿੱਚ, ਔਰ ਉਹ ਤੀਰਥ ਹੈ, ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਰਹਿੰਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਐ ਬੀਠਲ ਦੱਸ ਮੈਂ ਕੀ ਕਰਾਂ, ਮੈਂ ਪਾਣੀ ਭਰਿਆ ਹੈ, ਗਾਗਰ ਮਾਂਜੀ ਹੈ, ਤੈਨੂੰ ਇਸ਼ਨਾਨ ਕਰਾਉਣਾ ਹੈ, ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ, ਕਿਉਂ ਕਿ 42 ਲੱਖ ਜੂਨੀਆਂ ਤੇ ਆਖਰ ਪਾਣੀ ਦੇ ਚ ਨੇ, ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ, ਜਨਮ ਉਹਨਾਂ ਦਾ ਪਾਣੀ ਵਿੱਚ, ਜੀਵਨ ਉਹਨਾਂ ਦਾ ਪਾਣੀ ਵਿੱਚ, ਮਰਨ ਉਹਨਾਂ ਦਾ ਪਾਣੀ ਵਿੱਚ, ਸਾਰੀ ਕਿਰਿਆ ਪਾਣੀ ਦੇ ਚ, ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ। ਪੁਰਾਣੇ ਸ਼ਾਸਤਰਾਂ ਦੀ ਗਣਤ ਦੇ ਮੁਤਾਬਕ 84 ਲੱਖ ਜੋਨੀਆਂ ਨੇ, ਜਿਹਦੇ ਚੋਂ 42 ਲੱਖ ਜਲ ਦੇ ਚ ਨੇ, 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ, ਆਕਾਸ਼ ਦੇ ਚ ਉੱਡਣ ਵਾਲੇ। ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ, ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋ ਨਾਮਦੇਵ ਕਹਿੰਦੇ ਨੇ, ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ, ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ, ਇਹ ਤੇ ਅਪਵਿੱਤਰ ਹੈ। हे ਪ੍ਰਭੂ, ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਉਣਾ, ਖਾਲੀ ਗਾਗਰ ਲੈ ਕੇ ਆ ਗਏ ਔਰ ਸੋਚ ਰਹੇ ਨੇ ਅੱਜ ਠਾਕਰਾਂ ਨੂੰ ਇਸ਼ਨਾਨ ਨਹੀਂ ਕਰਾਉਣਾ। ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾਂ ਨੂੰ ਅਪਵਿੱਤਰ ਕਰਨਾ ਹੋਵੇਗਾ, ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ, ਗਾਲਬਨ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ, ਬੱਚੇ ਨੇ, ਪਿਤਾ ਬਾਹਰ ਜਾ ਰਿਹਾ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਛ ਤੂੰ ਰੋਜ਼ ਕਰਨਾ ਹੈ, ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪ੍ਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ। ਆਪ ਕਹਿੰਦੇ ਨੇ, ਨਹੀਂ, ਇਹ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ। ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਵਿੱਚ ਗਏ, ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਂਰੇ ਤਿਤਲੀਆਂ। ਆਪ ਦੇਖਦੇ ਹੀ ਇਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ, ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਂਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ, ਤਿਤਲੀਆਂ ਕੱਢ ਕੇ ਲੈ ਜਾਂਦੀਆਂ। ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਹੇ ਠਾਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ, ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਂਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਂਰੇ ਬੀਠਲ ਭੇਲਾ ਕਾਹੇ ਕਰੋ। ਹੂ ਬਹੁ, ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਉ, ਅਵਰ ਨਾ ਫੂਲ ਅਨੂਪ ਨਾ ਪਾਉ, ਦੂਧ ਤਾਂ ਬਛਰੇ ਥਨੋ ਬਿਡਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਹੇ ਪ੍ਰਭੂ, ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ, ਉਹ ਤੇ ਜਲ ਅਪਵਿੱਤਰ ਕਰ ਦਿੱਤਾ ਹੈ, ਮੀਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ, ਭੌਰਿਆਂ ਨੇ, ਤਿਤਲੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ। ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕੰਮ ਪਿਤਾ ਨੇ ਸੌਂਪਿਆ ਸੀ, ਕਪਿਲਾ ਗਊ ਦਾ ਦੁੱਧ ਠਾਕਰਾਂ ਨੂੰ ਪਿਲਾਣਾ, ਤੋ ਆਪਣੀ ਮਾਤਾ ਨੂੰ ਆਖਿਆ, ਗਊ ਚੋ ਦਿਓ, ਦੁੱਧ ਚਾਹੀਦਾ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ, ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ, ਪਹਿਲੇ ਇਹ ਬਛੜਾ ਦੁੱਧ ਪੀਏਗਾ? ਹਾਂ ਮੇਰੇ ਬੱਚੇ, ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦਿੰਦੀ ਹੈ। ਤੋ ਆਪ ਕਹਿਣ ਲੱਗੇ, ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ, ਇਸ ਦੁੱਧ ਦਾ ਭੋਗ ਮੈਂ ਠਾਕਰਾਂ ਨੂੰ ਨਹੀਂ ਲਵਾਉਣਾ। ਕਿਉਂ? ਆ ਨੀਲੇ ਦੁੱਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੁੱਧ ਬਿਤਾਰਿਓ ਬਛਰੇ ਬੀਠਲ ਭੇਲਾ ਕਾਹੇ ਕਰੋ। ਹੇ ਬੀਠਲ, ਦੱਸ ਮੈਂ ਕੀ ਕਰਾਂ, ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ, ਉਹਨੇ ਪਵਿੱਤਰ ਕਰ ਦਿੱਤਾ ਹੈ, ਥਣਾਂ ਦੇ ਚ ਦੁੱਧ ਤਾਂ ਬਛਰੇ ਥਨੋ ਬਿਟਾਰਿਓ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਆ ਨੀਲੇ ਦੁੱਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੋ। ਇਹ ਬਿਠਲ, ਦੱਸ ਮੈਂ ਕੀ ਕਰਾਂ, ਦੁੱਧ ਤੇ ਅਪਵਿੱਤਰ ਹੋ ਗਿਆ, ਇਹ ਤੇ ਪਹਿਲੇ ਬਛੜੇ ਨੇ ਪੀ ਲਏ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਉਣਾ ਸੀ, ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਔਰ ਥਣਾਂ ਦੇ ਚ ਹੀ ਝੂਠਾ ਕਰ ਗਿਆ, ਤੋ ਮੈਂ ਇਸ ਦਾ ਭੋਗ ਲਵਾਵਾਂ ਤੇ ਕਿਵੇਂ ਲਵਾਵਾਂ? ਅੱਜ ਪੂਜਾ ਨਹੀਂ ਹੋਈ, ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ, ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ, ਦੁੱਧ ਨਹੀਂ ਪਿਲਾਇਆ ਗਿਆ। ਆਪ ਬੈਠੇ ਨੇ, ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ, ਪਿਤਾ ਔਖਾ ਹੋਵੇਗਾ। ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਹੀ। ਹੇ ਪ੍ਰਭੂ, ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿੱਚ ਇਸ਼ਨਾਨ ਕਰ ਰਿਹਾ, ਮੈਂ ਤੈਨੂੰ ਕੀ ਇਸ਼ਨਾਨ ਕਰਾਵਾਂ। ਹੇ ਪ੍ਰਭੂ, ਜਦ ਮੈਂ ਤੈਨੂੰ ਸੋਚਿਆ, ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ, ਤਾਂ ਇਹ ਵੀ ਵਿਚਾਰ ਪੈਦਾ ਹੋਇਆ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋ ਜਾਏ। ਕਿਆ ਤੂੰ ਮੈਲਾ ਹੋ ਜਾਂਦਾ ਹੈ? ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੂੰ ਤੇ ਉਜਲ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਪਵਿੱਤਰ ਹੈ, ਮੈਲੇ ਤੇ ਅਸੀਂ ਹੋ ਜਾਂਦੇ ਹਾਂ। ਸਾਡਾ ਤਨ ਮੈਲਾ, ਸਾਡਾ ਮਨ ਮੈਲਾ, ਹੇ ਪ੍ਰਭੂ ਤੂੰ ਤੇ ਨਿਰਮਲ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਅਤੀ ਪਵਿੱਤਰ ਹੈ। ਤੂੰ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ, ਪਰ ਤੂੰ ਤੇ ਕਦੀ ਮੈਲਾ ਹੁੰਦਾ ਹੀ ਨਹੀਂ। ਔਰ ਤੈਨੂੰ ਕੀ ਇਸ਼ਨਾਨ ਕਰਾਵਾਂ? ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿੱਚ ਰਹਿ ਰਹੇ ਹੈ, ਸਾਗਰਾਂ ਵਿੱਚ ਰਹਿ ਰਹੇ ਹੈ, ਦਰਿਆਵਾਂ ਵਿੱਚ ਰਹਿ ਰਹੇ ਹੈ, ਝੀਲਾਂ ਵਿੱਚ ਰਹਿ ਰਹੇ ਹੈ, ਤੈਨੂੰ ਕੀ ਇਸ਼ਨਾਨ ਕਰਾਵਾਂ? ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ। ਹੇ ਪ੍ਰਭੂ, ਜਲ ਵਿੱਚ ਤੂੰ, ਮੱਛੀ ਵਿੱਚ ਤੂੰ, ਤੂੰ ਤੇ ਵਿਆਪਕ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬਮਈ। ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾਂਹ ਫੁੱਲਾਂ ਬਾਰੇ ਐਸਾ ਕਹਿੰਦੇ ਨੇ, ਹੇ ਪ੍ਰਭੂ, ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ, ਤੇ ਤੂੰ ਤਿੱਤਲੀ ਹੋ ਕੇ, ਸ਼ਹਿਦ ਦੀ ਮੱਖੀ ਹੋ ਕੇ, ਭੌਂਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ, ਤੈਨੂੰ ਕੀ ਮੈਂ ਮਾਲਾ ਪਹਿਨਾਵਾਂ? ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ, ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ, ਆਪ ਹੀ ਭੋਗ ਲਾ ਲੈਣਾ, ਗਊ ਤੂੰ, ਬਛੜਾ ਤੂੰ, ਦੁੱਧ ਤੂੰ, ਤੂੰ ਹੀ ਤੂੰ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬਮਈ। ਇੱਥੋਂ ਐਸਾ ਵੀ ਪਤਾ ਚੱਲਦਾ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ, ਵਿਆਪਕ ਬ੍ਰਹਮ ਦੇ ਉਪਾਸ਼ਕ ਨੇ। ਆਪ ਦੇ ਐਸੇ ਬੋਲ ਵੀ ਨੇ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੁਰਾ ਨਾ ਮਸੀਤ। ਹਿੰਦੂ ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ, ਮੁਸਲਮਾਨ ਲੱਭਦਾ ਹੈ ਖਾਨਕਾਹ ਦੇ ਚੋਂ, ਪਰ ਨਾਮਦੇਵ ਜੀ ਮਹਾਰਾਜ ਕਹਿੰਦੇ, ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾਂ ਕੁਛ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਹੈ, ਬ੍ਰਾਹਮਣ ਮੁਸ਼ਤਾਕ ਬੁੱਧ, ਜ਼ਾਹਿਦ ਫਿਦਾਏ ਖਾਨਕਾਹ, ਹਰ ਕੁਜਾ ਜਾਵੇ ਮੁਹੱਬਤ, ਦੀਦਾ ਐਮ ਸਰਸ਼ਾਰਸਤ। ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ, ਔਰ ਮੁਸਲਿਮ ਲੱਭਦਾ ਤੈਨੂੰ ਖਾਨਕਾਹ ਦੇ ਚੋਂ, ਪਰ ਹਰ ਕੁਜਾ ਜਾਵੇ ਮੁਹੱਬਤ, ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ, ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਹਰ ਪਾਸੇ ਤੂੰ ਹੀ ਤੂੰ ਹੈ। ਤੂੰ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੁਰਾ ਨਾ ਮਸੀਤ, ਤੋ ਫਿਰ ਕਿੱਥੇ ਹੈ? ਜੇ ਮੰਦਿਰ ਤੇ ਮਸਜਿਦ ਵਿੱਚ ਨਹੀਂ ਤੋ ਫਿਰ ਕਿੱਥੇ ਹੈ? ਤੂੰ ਨਾਮਦੇਵ ਕਹਿੰਦੇ, ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੇਰਾ ਰਾਮ ਘਟ ਘਟ ਵਿੱਚ ਬੋਲ ਰਿਹਾ, ਔਰ ਰਾਮ ਤੋਂ ਬਿਨਾਂ ਕੌਣ ਬੋਲ ਸਕਦਾ ਹੈ? ਰਾਮ ਹੀ ਬੋਲ ਰਿਹਾ, ਪਸ਼ੂਆਂ ਵਿੱਚ ਰਾਮ ਹੀ ਬੋਲ ਰਿਹਾ, ਪਕਸ਼ੀਆਂ ਵਿੱਚ ਰਾਮ ਹੀ ਬੋਲ ਰਿਹਾ, ਮਨੁੱਖਾਂ ਵਿੱਚ ਰਾਮ ਹੀ ਬੋਲ ਰਿਹਾ, ਪਵਨ ਦੀ ਸ਼ਾਂ-ਸ਼ਾਂ ਵਿੱਚ ਰਾਮ ਹੀ ਬੋਲ ਰਿਹਾ, ਸਾਗਰ ਦੇ ਗਰਜਨ ਵਿੱਚ, ਬਦਲਾਂ ਦੇ ਗਰਜਨ ਵਿੱਚ, ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ, ਕੋਇਲ ਦੀ ਕੂਹ ਵਿੱਚ, ਬੁਲਬੁਲਾਂ ਦੇ ਚਹਿਚਹਾਣ ਵਿੱਚ। ਹੇ ਪ੍ਰਭੂ, ਤੂੰ ਹੀ ਤੇ ਬੋਲ ਰਿਹਾ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੇ ਪ੍ਰਭੂ, ਤੂੰ ਹੀ ਬੋਲ ਰਿਹਾ, ਸਭ ਘਟ ਦੇ ਅੰਦਰ ਬੋਲ ਰਿਹਾ। ਤੂੰ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ, ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ, ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ नामदेव जी महाराज की दृष्टि प्रभु एक व्यापक सतह है। वो अखंड ज्योति है, खंडित नहीं है, टुकड़िया टुकड़िया विच नहीं है, अखंड ज्योति है, व्यापक है। पर उस तक किवें पहुंची है ते उसनू किवें प्राप्त करिए, नामदेव दे ये आखरी बोल आप जी दे समक्ष भेंट करा। श्री नामदेव जी महाराज दा फरमान, ज्यों जल मांझे माछलो मार्ग पेखणो न जाई, ज्यों आकाशे पंखी अलो खोज निरखो न जाई। उस प्रभु नू किवें तलाश करिए ते उस परमात्मा तक किवें पहुंचिए जो व्यापक है, किवें पहुंचिए, मार्ग की है, आखिर रस्ता की है। तो नामदेव कहंदे ने जैसे जल विच मच्छी चलदी है ते रस्ता बनदा है, उंज बना बनाया कोई रस्ता नहीं है, बना बनाया कोई मार्ग नहीं है, चलदिया ही मार्ग बनदा है। आसमान दे बने बनाई कोई सड़क नहीं है, पंछी उड़दा है ते मार्ग बनदा है, उंज कोई मार्ग नहीं, उंज कोई रस्ता नहीं, बस उड़दिया ही रस्ता बनदा है। ते मच्छी दे चलदिया ही सागर विच मार्ग बनदा है, उंज कोई मार्ग नहीं। मनुख जैसे जैसे राम दा रटन करना आरंभ कर देंदा है, राम दा मार्ग बनना भी शुरू हो जाता है। गुरु गुरु दी आराधना जैसे मनुख आरंभ कर देंदा है, गुरु गुरु दा नाम लेना जब शुरू कर जाता है तो गुरु दा मार्ग भी बनना नाल शुरू हो जाता है। बना बनाया मार्ग नहीं है, इत्थे जपदिया मार्ग बनेगा, इत्थे नाम उचारण करदिया ही मार्ग बनेगा। जमीन दे उत्ते सानू बनिया बनाईया सड़कां मिल सकदियां, चलना सानू पैंदा है, सड़क नहीं बनानी पैंदी। पर इत्थे अध्यात्मक मंडल दे उत्ते ऐसा है कि असी जब चलांगे तो चलदिया ही सड़क बनेगी। जैसे असी पृथ्वी ते भी कई दफा देखने हां कि लगातार मनुख किसी एक थां तो लंघन तो अपने आप पगडंडी बन जांदी है, एक रेखा बन जांदी है, एक मार्ग बन जांदा है। अध्यात्मक मंडल दे ऐसा है, वाहिगुरु जपना आरंभ कर दईए, बस आरंभ करदिया ही मार्ग बनता है। जैसे मच्छी चले तो रस्ता बनता है, उंज कोई रस्ता नहीं। इत्थे इंज पहुंचना है परमात्मा तक, जिवें मच्छी एक थां तो दूसरी थां ते पहुंचती है, जिवें पक्षी एक थां तो दूसरे थां तक पहुंचता है। इसनू खोले है परम दार्शनिक संत गुरु घर दे वेद व्यास भाई गुरदास। गुरुमुख खोज अगम है, ज्यों जल अंदर मीन फिरंदा, गुरुमुख खोज अलख है, ज्यों आकाशे पंख उड़ंदा। गुरुमुख जिड़ा है ओ परमात्मा दी खोज इस तरह कर लेंदा है जिवें सागर विच मच्छी एक थां तो दूसरी थां ते पहुंच जांदी है, जिवें पक्षी एक थां तो दूसरी थां ते पहुंच जांदा है। बिना मार्ग दे उड़दिया ही मार्ग बनता है, चलदिया ही मार्ग बनता है। इस तरह गुरु का सिख जब जपदा है तो जपदिया ही जपदिया परमात्मा तक पहुंच जांदा है, ईश्वर तक पहुंच जांदा है, अकाल पुरख तक पहुंच जांदा है। हू बहो श्री नामदेव जी महाराज यही कुछ कह रहे ने, मार्ग बना बनाया नहीं है, राम राम जपदिया ही राम दा मार्ग बनेगा और राम दी लीनता नसीब होगी। राम नाम विच लीन, बिठल बिठल दे चलीन, श्री नामदेव जी महाराज अपने गीतां दे राहीं जगत नूं बिठल दे चलीन करदे रहे, राम दे च लीन करदे रहे। और भ्रमण करदिया करदिया अनेकां नूं आपने राम दे च लीन कीता, बिठल दे च लीन कीता, और लीन करदिया करदिया एक दिन आप सिर्फ मानसिक तौर ते नहीं शरीरक तौर ते भी उस बिठल दे च लीन हो गए, उस प्रभु देच लीन हो गए। और लीनता ऐसी हुई, सूरज किरण मिले जल का जल हुआ राम, ज्योति ज्योत रली संपूर्ण थिया राम।
1: You're listening to KRPI 1550 Radio, Ferndale, Washington.
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਿਉਂਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪਣੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸਨ, ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਥੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਕਿਉਂਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ

0: और तीसरी घटना जो है मानसिक मंडल देश, ये वैज्ञानिक है, सच्चाई है, एक तथ्य है। सतयुग त्रेता द्वापर कलयुग मनुख दिया मानसिक अवस्थावान है। इको समय देश घर दे दस जिया देखा कोई सतयुग देश जी रहे होगा, कोई त्रेते विच जी रहा होगा, कोई द्वापुर विच जी रहा होगा और कोई कलयुग विच जी रहा होगा। मनुख नु वेख के असी कह सकते हैं इत सतयुगी जीव है और मनुख दी तर्जे जिंदगी व्यवहार आचार नु वेख के असी कह सकते हैं इत मेरा ही कलयुगी जीव है। ये ठीक है सनातन मत देख भी और गुरमत दे अंदर भी युगां दा शरीर रूप भी मन लिया गया है। जैसे कहानियां आउंदियां ने कबीर नू कलयुग मिलिया, गुरु नानक नू कलयुग मिले, मरदाने नू कलयुग मिलिया, फलानी थां ते कलयुग प्रगट होया। कलयुग नू एक व्यक्ति मन लेना ये मिथ है, पर पुराना एक ढंग से बयान करन दा जैसे बुराइयां नू ही शैतान आखिया जांदा है पर इस्लाम दे शैतान दा एक वजूद मन लिया गया, उसका एक आकार मन लिया गया, शैतान नू एक व्यक्ति मन लिया गया। दरअसल शैतानियत शैतान इति बुराइयां इति जो अवगण है। इसी तरीके दे नाल देव बिरतियां पवित्र बिरतियां प्रकाशमई बिरतियां जिस दे अंदर चल दिया ने वही देवता, और जो अवगुण हारा है अचेत ते अंधकार विच जी रहा है वही राक्षस है। वास्तविक ये एक सच्चाई है, देवता होना राक्षस होना शैतान होना भगवान होना ये मनुख दे मन ते आधारित है। एक कोई समय कोई शैतान हो सकता है, कोई भगवान दा रूप हो सकता है और दूसरा ऐसा भी हो सकता है एक कोई व्यक्ति सवेरे ते सतयुग दे जी रहा सी शाम नू कलयुग दे जी रहा, दोपहर नू त्रेते दे जी रहा सी रात नू द्वापर दे जी रहा सी। एक मानसिक अवस्थावां ने किस तरह ने धन गुरु नानक देव जी महाराज दी बाणी ते आधारित इसनों मैं बयान करन लगा। नानक मेरे शरीर का एक रथ वाओ जुग जुग फेर वटाइए ज्ञानी बुझे ताए। युग युग दे समय समय दे जीवन चेतना शरीर वक वक धारण कर दी रही है, जीवन दे लक्ष्य बदल दे रहे ने, जीवन दे साधन बदल दे रहे ने। लक्ष्य बदल जाए साधन बदल जान युग बदल जाता है। युग दी तब्दीली इस्ते खड़ी है कि मनुख दे जीवन दा लक्ष्य बदल गया युग बदल गया, लक्ष्य दी प्राप्ति दे साधन बदल गए युग बदल गया। समा ते लाजमी लगेगा, वक्त ते लाजमी लगेगा। इस वास्ते जिना जिना ने समय विच भी युगां दी गिनती की थी, लेकिन आधार ते मनुख दा मन ही बनाना पड़ेगा। ये ठीक है मनुख दे मन नू बदल दें, लक्ष्य दे बदल दें, साधन दे बदल दें, समा ते लगता है वक्त ते लगता है। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਉੱਤੇ ਯੁੱਗਾਂ ਦੀ ਵੰਡ ਕੀਤੀ ਹੈ ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਵਿੱਚ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਅਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਉ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵਿਕ ਕੀ ਸੀ? ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਉ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ। ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ, ਧਰਮ ਦੀ ਪ੍ਰਾਪਤੀ ਕਰਦਾ ਰਿਹਾ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ ਚੱਲਦਾ ਰਿਹਾ, ਆਖਿਰ ਬਹੁ ਗਿਣਤੀ ਦੇ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥ ਵਾਉ। ਜ਼ਿੰਦਗੀ ਦਾ ਲਕਸ਼ ਜ਼ੋਰਾਵਰ ਹੋਣਾ, ਪਾਕਤਵਰ ਹੋਣਾ, ਸ਼ਕਤੀ ਹੋਣੀ ਚਾਹੀਦੀ ਹੈ। ਬਾਹਾਂ ਦੇ ਬਾਹੂਬਲ ਇਤਨਾ ਹੋਵੇ ਜੈਸੇ ਹਜ਼ਾਰ ਬਾਹਾਂ ਵਿੱਚ ਬਲ ਹੁੰਦਾ। ਐਸੇ ਨਾਮ ਵੀ ਨੇ ਪ੍ਰਾਚੀਨ ਮਹਾਂਪੁਰਸ਼ਾਂ ਦੇ, ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਵਾਲਾ। ਅਸੀਂ ਕਿਧਰੇ ਕਿਧਰੇ ਦੇਵੀ ਦੇਵਤਾਵਾਂ ਦੇ ਚਾਰ ਚਾਰ ਹੱਥ ਬਣਾਏ ਨੇ, ਅੱਠ ਅੱਠ ਹੱਥ ਬਣਾਏ ਨੇ, ਦਸ ਦਸ ਹੱਥ ਬਣਾਏ ਨੇ, ਔਰ ਕਿਸੇ ਦੇ ਦਸ ਦਸ ਸਿਰ ਵੀ ਬਣਾਏ ਨੇ, ਦਹ ਸਿਰ ਰਾਵਣ। ਨਾ ਪ੍ਰਾਕਿਰਤਿਕ ਰੂਪ ਵਿੱਚ ਕਿਸੇ ਦੇ ਦਸ ਸਿਰ ਹੁੰਦੇ ਨੇ ਅਤੇ ਨਾ ਹੀ ਦਸ ਹੱਥ ਹੁੰਦੇ ਨੇ। ਸਿਰ ਵਿੱਚ ਸੋਚ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਚੇਤੇ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਕਈ ਗੁਣਾ ਜ਼ਿਆਦਾ ਹੋਵੇ। ਵਿਚਾਰ ਸ਼ਕਤੀ ਆਮ ਮਨੁੱਖਾਂ ਨਾਲੋਂ ਦਸ ਗੁਣਾ ਜ਼ਿਆਦਾ ਹੋਵੇ ਤਾਂ ਆਪੇ ਦਹਿਸੁਰ ਹੋ ਗਿਆ। ਅਤੇ ਦੋ ਬਾਹਾਂ ਦੇ ਤਾਕਤ ਇਤਨੀ ਹੋਵੇ ਜੈਸੇ ਹਜ਼ਾਰਾਂ ਬਾਹਾਂ, ਅਤੇ ਹਜ਼ਾਰਾਂ ਬਾਹਾਂ ਉਸਦੇ ਅਧੀਨ ਹੋਵਨ ਤਾਂ ਫਿਰ ਸਹਿਨ ਸਰ ਬਾਹੂ। ਇਹ ਬਿਆਨ ਕਰਨ ਦੇ ਆਪਣੇ ਢੰਗ ਨੇ, ਵਰਨਾ ਇੱਕ ਸਰੀਰ ਦੇ ਹਜ਼ਾਰ ਹੱਥ ਨਹੀਂ ਹੋ ਸਕਦੇ। ਅਗਰ ਹਜ਼ਾਰ ਹੱਥ ਨੇ ਤਾਂ ਸਰੀਰ ਵੀ ਪਹਾੜ ਜੈਸਾ ਹੋਵੇਗਾ, ਅਗਰ ਦਸ ਸਿਰ ਨੇ ਤਾਂ ਸਰੀਰ ਵੀ ਹਾਥੀ ਨਾਲੋਂ ਵੀ ਕਈ ਗੁਣਾ ਵੱਡਾ ਹੋਣਾ ਚਾਹੀਦਾ। ਨਹੀਂ, ਦਸ ਸਿਰਾਂ ਜੈਸੀ ਚੇਤੇ ਸ਼ਕਤੀ, ਦਸ ਸਿਰਾਂ ਜੈਸੀ ਸੋਚ ਸ਼ਕਤੀ, ਦਸ ਸਿਰਾਂ ਜੈਸੀ ਵਿਚਾਰ ਸ਼ਕਤੀ ਜਿਸ ਦੇ ਅੰਦਰ ਸੀ, ਅਸੀਂ ਉਸਨੂੰ ਦਹਿ ਸਿਰ ਆਖਿਆ। दसा सिरा वाला और जेदे दो हथ हजारा हथा नू काबू कर सकन अपने अधीन कर सकन उसनू असी सहन सच बाहू करके आख्या बयान करन दे ढंग ने। जीवन दा लक्ष जद बन गया जोरावर होना मेरे दो हत्थां दे बल हजारा हत्थां जैसा होवे। ताकत शक्ति जब जीवन दा लक्ष बन जाए तो मनुख अशांत हो जांदा है। जीवन दे दो ही लक्ष हो सकदे ने शांति या शक्ति। शांति प्राप्त करन दे साधन होर ने शक्ति प्राप्त करन दे साधन होर ने और बिल्कुल विपरीत ने। त्रेते रथ जते का जोर अगेर अथवा तो फिर ताकत ते ताई हो सकती है शरीर दे जति होवे और बार भी ताकत मनुख ता वधा सकता है संजम नाल चलन वाला होवे सोच के चलन वाला होवे। तो जीवन दा लक्ष जद ए बन जाए पहलवान ही होना है तो फिर जत ही उसका साधन बनेगी। बहुगिणती दे जद जीवन दा लक्ष ए बन जाए तो फिर ओ त्रेता युग है। द्वापुर रथ तपे का सत अगे रखवाओ। इथे सत तो मुराद उच्चा आचरण इखलास। सत तो मुराद सच नहीं है वास्तविक। इथे सत दे अर्थ आचरणशील होना आचारशील होना सुंदर आचरण वाला परे बिना तप तो ते नहीं हो सकता। ते तपस तप की इंद्रियां दा दमन अखां नू काबू दे च रखना है कन्ना नू काबू च रखना है जबान नू काबू दे च रखना है हथ पैरां नू काबू दे च रखना है मन नू काबू दे च करन दी कोशिश करनी है ताकि जीवन दे सत प्रगट हो सके। कलयुग तो शुरू करिए ते द्वापुर दूजा पुर और जिस युग दे असी जी रहे हैं धन गुरु नानक देव जी महाराज इस दे बारे इन फरमान कर देने। कलयुग रथ अगन का कूड़ अगे रथवा। जद कूड़ माया जीवन दा लक्ष्य बन जाए तो तृष्णा उसकी प्राप्ति दा साधन बनती है। तृष्णा लोही ही नहीं तो फिर तरह तरह के पदार्थों की प्राप्ति किवें करेगा। संतुष्ट है तो प्राप्त कर भी नहीं सकता। तृष्णा झूठ नूं प्राप्त करने का साधन बनती है उपराला बनती है। कूड़ किसनों कहते ने जो दिखाई भी देवे प्रभावित भी करे ते पकड़िए हथों निकल जाए। जगत स्थिर नहीं है अस्थिर है सब कुछ चलायमान है। इस वास्ते इसनों कह देता है कूड़ झूठ कूड़ मियां कूड़ बीबी खप होए खार। धन गुरु नानक देव जी महाराज से कहने ने सब कुछ कूड़ ही कूड़ है। क्यों किस नाल की जय दोस्ती सब जग चलन हार। किसनों पकड़िए सब कुछ चलायमान है न इथे दिन टके होया है न इथे रात टिकी हुई है न इथे बचपन टिके होया है ਨਾ ਇੱਥੇ ਜਵਾਨੀ ਟਿਕੀ ਹੋਈ ਹੈ, ਨਾ ਇੱਥੇ ਬੁਢੇਪਾ ਟਿਕੇ ਹੋਇਆ। ਦਿਨ ਨਹੀਂ ਟਿਕਿਆ, ਰਾਤ ਨਹੀਂ ਟਿਕੀ, ਜੀਵਨ ਨਹੀਂ ਟਿਕਿਆ, ਤਾਂ ਫਿਰ ਕੁਛ ਵੀ ਟਿਕਿਆ ਹੋਇਆ ਨਹੀਂ ਹੈ। ਸਭ ਕੁਛ ਚਲਾਏਮਾਨ ਹੈ। ਜੋ ਚੱਲ ਰਿਹਾ ਹੋਵੇ ਅਤੇ ਚਲਾਏਮਾਨ ਹੋਵੇ ਉਸੇ ਨੂੰ ਕਹਿ ਦਿੰਦੇ ਨੇ ਚੰਚਲ। ਸਮਸਤ ਸੰਸਾਰ ਚੰਚਲ ਹੈ। ਪਕੜਨ ਦੀ ਕੋਸ਼ਿਸ਼ ਕਰਾਂਗੇ, ਹੱਥੋਂ ਨਿਕਲ ਜਾਏਗਾ। ਦਿਨ ਨੂੰ ਪਕੜਨ ਦੀ ਕੋਸ਼ਿਸ਼ ਕਰੀਏ, ਗਿਆ। ਰਾਤ ਨੂੰ ਪਕੜਨ ਦੀ ਕੋਸ਼ਿਸ਼ ਕਰੀਏ, ਗਈ। ਇਸ ਤਰ੍ਹਾਂ ਜਵਾਨੀ ਨੂੰ ਪਕੜਨ ਦੀ ਕੋਸ਼ਿਸ਼ ਕਰੀਏ, ਹੱਥੋਂ ਨਿਕਲ ਜਾਏਗਾ। ਜੀਵਨ ਹੱਥੋਂ ਨਿਕਲ ਜਾਂਦਾ। ਜੋ ਹੱਥਾਂ ਦੀ ਪਕੜ ਵਿੱਚ ਨਾ ਆਵੇ, ਜੈਸੇ ਪਵਨ ਨੂੰ ਪਕੜਨ ਦੀ ਕੋਸ਼ਿਸ਼ ਕਰੀਏ ਅਤੇ ਹੱਥਾਂ ਵਿੱਚ ਬੰਦ ਕਰੀਏ, ਮੁੱਠੀ ਦੇ ਬੰਦ ਕਰਦੇ ਹੀ ਹਵਾ ਨਿਕਲ ਜਾਂਦੀ, ਪਵਨ ਗਈ। ਜੋ ਪਕੜ ਵਿੱਚ ਨਾ ਆਵੇ, ਚਲਾਏਮਾਨ ਹੈ, ਉਸਨੂੰ ਚੰਚਲ ਆਖਿਆ, ਉਹਨੂੰ ਕੂੜ ਆਖਿਆ। ਪਰ ਜੀਵਨ ਦਾ ਲਕਸ਼ ਕੂੜ ਹੋਵੇ, ਜੀਵਨ ਦੀ ਪ੍ਰਾਪਤੀ ਲਕਸ਼ ਕੂੜ ਹੋਵੇ, ਬਸ ਇਹ ਕੂੜ ਚਾਹੀਦਾ, ਇਹੀ ਸੰਸਾਰ ਚਾਹੀਦਾ। ਤਾਂ ਫਿਰ ਸੰਸਾਰ ਅਗਰ ਲਕਸ਼ ਹੈ ਤਾਂ ਤ੍ਰਿਸ਼ਨਾ ਹੀ ਸਾਧਨ ਬਣੇਗੀ, ਲੋਭ ਹੀ ਸਾਧਨ ਬਣੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਫਰਮਾਨ ਪਏ ਕਰਦੇ ਨੇ, ਵਾਕਈ ਇਹ ਯੁੱਗ ਲੋਭੀ ਯੁੱਗ ਹੈ, ਬੜਾ ਪਰਬਲ ਲੋਭੀ ਯੁੱਗ ਹੈ। ਹਰ ਸਮੇਂ ਜਿਸ ਦੇ ਅੰਦਰ ਦੇਣ ਦੀ ਭਾਵਨਾ ਹੋਵੇ ਅਤੇ ਦੇ ਕੇ ਖੁਸ਼ ਹੁੰਦਾ ਹੋਵੇ, ਗੁਰਬਾਣੀ ਕਹਿੰਦੀ ਉਹ ਗੁਰਮੁਖ ਹੈ। ਪਰ ਹਰ ਵਕਤ ਲੈਣ ਦੀ ਭਾਵਨਾ ਹੋਵੇ ਅਤੇ ਲੈ ਕੇ ਖੁਸ਼ੀ ਮਿਲਦੀ ਹੋਵੇ, ਬਸ ਉਸੇ ਨੂੰ ਆਖਿਆ ਗਿਆ ਲੋਭੀ। ਬੜੀ ਕੀਮਤੀ ਪੰਕਤੀ ਹੈ, ਦਿੱਤੇ ਨਾਲੋਂ ਲਿੱਤਾ ਚੰਗਾ ਮਨਮੁਖ ਐਵੇਂ ਜਾਣੀ। ਕਿਸ ਤਰ੍ਹਾਂ ਜਾਣੋਗੇ ਮਨਮੁਖ ਹੈ, ਜਿਸ ਦੀ ਸਾਰੀ ਖੁਸ਼ੀ ਲੈਣ ਵਿੱਚ ਖੜੀ ਹੈ। ਜਦ ਕਿਧਰੇ ਦੇਣਾ ਪੈ ਜਾਏ ਔਖਾ ਹੁੰਦਾ ਹੈ, ਦੁਖੀ ਆਉਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ, ਪਰ ਜਿੱਥੋਂ ਕਿਧਰੋਂ ਲੈਣਾ ਪੈ ਜਾਏ ਔਰ ਮਿਲੇ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਲੈਣਾ ਖੁਸ਼ੀ ਹੈ, ਦੇਣਾ ਦੁੱਖ ਹੈ, ਇਹ ਲੋਭੀ ਦੇ ਲਕਸ਼ਣ ਨੇ। ਹੱਥੋਂ ਦੇ ਕੇ ਭਲਾ ਮਨਾਏ, ਦੇ ਕੇ ਖੁਸ਼ੀ ਆਉਂਦੀ ਹੈ, ਦੇ ਕੇ ਪ੍ਰਸੰਨਤਾ ਆਉਂਦੀ ਹੈ, ਔਰ ਜਿਸ ਨੂੰ ਦਿੱਤਾ ਜਾਂਦਾ ਹੈ ਉਸਦਾ ਭਲਾ ਵੀ ਮੰਗਦਾ ਹੈ। ਐਸੀ ਮਨੋਬਿਰਤੀਆਂ ਨੇ, ਤਾਂ ਐਸਾ ਜੀਵ ਮਹਾਨ ਹੈ, ਉਹਦੀ ਜ਼ਿੰਦਗੀ ਦਾ ਲਕਸ਼ ਦੇਣ ਦੇ ਚ ਹੈ। ਪਰ ਜੇ ਲੈਣ ਦੇ ਚ ਹੈ ਤਾਂ ਲੋਭੀ। ਅਗਰ ਕੂੜ ਜੋਟ ਪਦਾਰਥ ਸੰਸਾਰ ਹੀ ਜੀਵਨ ਦਾ ਲਕਸ਼ ਹੈ, ਤਾਂ ਪ੍ਰਾਪਤੀ ਦਾ ਸਾਧਨ ਤ੍ਰਿਸ਼ਨਾ ਹੋਵੇ। ਤ੍ਰਿਸ਼ਨਾਲੂ ਦਾ ਲਕਸ਼ ਕੂੜ ਹੁੰਦਾ ਹੈ, ਮਾਇਆ ਹੁੰਦੀ ਹੈ, ਸੰਸਾਰ ਹੁੰਦਾ ਹੈ, ਪਦਾਰਥ ਹੁੰਦੇ ਨੇ। ਔਰ ਮਹਾਰਾਜ ਕਹਿੰਦੇ ਨੇ, ਮਨੁੱਖੀ ਦੁਨੀਆਂ 'ਤੇ ਜਾਤ ਮਾਰ ਕੇ ਦੇਖੀਏ, ਨਾਨਕ ਕੂੜ ਰਿਹਾ ਭਰਪੂਰ। ਕੂੜ 'ਤੇ ਵਿਆਪਕ ਹੈ ਔਰ ਬੜੇ ਵਿਆਪਕ ਪੱਧਰ 'ਤੇ ਚੱਲ ਰਿਹਾ। ਇੱਥੇ ਕਿ ਕੋਈ ਕਿਧਰੇ ਸੱਚ ਬੋਲ ਦੇਵੇ ਅਤੇ ਹੁਣ ਝੂਠ ਸਮਝਿਆ ਜਾਂਦਾ ਹੈ, ਪਰ ਝੂਠ ਬੋਲੇ ਅਤੇ ਸੱਚ ਸਮਝਿਆ ਜਾਂਦਾ ਹੈ, ਕਿਉਂਕਿ ਵਿਆਪਕ ਉਹੀ ਹੈ। ਹਜ਼ਾਰਾਂ ਪਾਗਲਾਂ ਦੇ ਇਕੱਠ ਵਿੱਚ ਕਿਧਰੇ ਕੋਈ ਇੱਕ ਅੱਧ ਸਿਆਣਾ ਆ ਜਾਏ, ਤਾਂ ਹਜ਼ਾਰਾਂ ਪਾਗਲਾਂ ਦੀ ਦ੍ਰਿਸ਼ਟੀ ਵਿੱਚ ਉਹ ਸਿਆਣਾ ਪਾਗਲ ਹੈ, ਜਾਂ ਉਸਨੂੰ ਪਾਗਲ ਕਰ ਦੇਣਗੇ। ਜੈਸੇ ਇਹ ਅਨੁਭਵ ਹੈ, ਭੀੜ ਜਿਸ ਪਾਸੇ ਚੱਲ ਰਹੀ ਹੋਵੇ ਇਕੱਲੇ ਨੂੰ ਉਸੇ ਪਾਸੇ ਚੱਲਣਾ ਪੈਂਦਾ ਹੈ, ਜਾਂ ਫਿਰ ਪੂਰਾ ਸੰਘਰਸ਼ ਕਰੇ। ਦੇਖਣ ਦੇ ਚਾਹਿਆ ਹੈ, ਭਗਤ ਅਤੇ ਅਵਤਾਰਾਂ ਦੀ ਜ਼ਿੰਦਗੀ ਬੜੀ ਸੰਘਰਸ਼ ਵਿੱਚ ਲੰਘੀ, ਕਿਉਂਕਿ ਜਿਸ ਪਾਸੇ ਭੀੜ ਸੀ ਅਵਤਾਰ ਉਸ ਪਾਸੇ ਚੱਲਣ ਨੂੰ ਰਾਜ਼ੀ ਨਾ ਹੋਏ, ਔਰ ਅਵਤਾਰ ਦਾ ਮਤਲਬ ਸੀ ਭੀੜ ਦਾ ਰੁੱਖ ਮੋੜੀਏ। ਰੁੱਖ ਦੇ ਮੁੜਦਿਆਂ ਹੀ ਲਕਸ਼ ਬਦਲ ਜਾਂਦਾ ਹੈ, ਔਰ ਭੀੜ ਆਖਿਰ ਸੰਘਰਸ਼ ਤੇ ਉਤਾਰੂ ਹੋਵੇ ਤਾਂ ਅਵਤਾਰਾਂ ਨੂੰ ਸੂਲੀ ਤੇ ਚੜ੍ਹਨਾ ਪੈਂਦਾ ਹੈ, ਅਵਤਾਰਾਂ ਨੂੰ ਤੱਤੀ ਤਵੀ ਤੇ ਬੈਠਣਾ ਪੈਂਦਾ ਹੈ, ਅਵਤਾਰਾਂ ਨੂੰ ਪਿੰਜਰਿਆਂ ਵਿੱਚ ਕੈਦ ਹੋਣਾ ਪੈਂਦਾ ਹੈ। ਹੈਰਾਨਗੀ ਹੈ ਕਿ ਜਗਤ ਦੇ ਜਿਤਨੇ ਚੋਟੀ ਦੇ ਸੱਤਵਾਦੀ ਨੇ ਉਹਨਾਂ ਨਾਲ ਸੰਸਾਰ ਨੇ ਬੜਾ ਅਨਿਆਏ ਕੀਤਾ, ਸੰਸਾਰ ਨੇ ਬੜੀ ਬੇਇਨਸਾਫੀ ਕੀਤੀ। ਵਾਸਤਵਿਕ ਪਾਗਲਾਂ ਦੀ ਭੀੜ ਵਿੱਚ ਜੋ ਜਿਤਨਾ ਸਿਆਣਾ ਹੋਵੇਗਾ ਉਤਨਾ ਹੀ ਪਾਗਲ ਕਹਿਲਾਏਗਾ। ਦੂਰ ਕਿਉਂ ਜਾਓ, ਇਸ ਭੀੜ ਨੇ ਕਹਿ ਦਿੱਤਾ ਸੀ ਗੁਰੂ ਨਾਨਕ ਨੂੰ, ਸਤਿਗੁਰ ਆਪ ਕਹਿੰਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਇਹ ਵਿਚਾਰਾ ਨਾਨਕ ਭੂਤਨਾ ਹੋ ਗਿਆ, ਦੀਵਾਨਾ ਹੋ ਗਿਆ, ਪਾਗਲ ਹੋ ਗਿਆ। ਭੀੜ ਨੇ ਤੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਕਤੀ ਨੂੰ, ਮਹਾਨ ਆਲਮ ਨੂੰ, ਚੋਟੀ ਦੇ ਦਾਰਸ਼ਨਿਕ ਫਿਲੋਸਫਰ ਨੂੰ, ਰੱਬੀ ਚਿੰਤਕ ਨੂੰ, ਪ੍ਰਭੂ ਦੀ ਮੂਰਤੀ ਨੂੰ ਭੂਤਨਾ ਕਹਿ ਦਿੱਤਾ। ਹੈਰਾਨਗੀ ਹੈ ਜੋ ਸਾਰਿਆਂ ਦੇ ਭੂਤਨੇ ਉਤਾਰਨ ਆਇਆ ਹੈ, ਜਗਤ ਉਸਨੂੰ ਭੂਤਨਾ ਕਹਿੰਦਾ ਹੈ। ਜੋ ਹਰ ਇੱਕ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਹੈ, ਜਗਤ ਉਸਨੂੰ ਬੇਤਾਲਾ ਕਹਿੰਦਾ ਹੈ। ਐਸਾ ਕਿਉਂ? ਭੀੜ ਤ੍ਰਿਸ਼ਨਾਲੂਆਂ ਦੀ ਹੈ, ਭੀੜ ਮਾਇਆਧਾਰੀਆਂ ਦੀ ਹੈ, ਅਤੇ ਮਾਇਆਧਾਰੀ ਕਿਸ ਨੂੰ ਕਹੋਗੇ? ਜਿਸ ਦੀ ਜੀਵਨ ਦਾ ਲਕਸ਼ ਸੰਸਾਰ ਹੈ, ਪਦਾਰਥ ਹੈ, ਜੀ ਰਿਹਾ ਪਦਾਰਥਾਂ ਦੀ ਖਾਤਰ, ਜੀ ਰਿਹਾ ਸੰਸਾਰ ਦੀ ਖਾਤਰ। ਤਾਂ ਸੰਸਾਰ ਵੱਡਾ ਹੋ ਗਿਆ, ਪਦਾਰਥ ਵੱਡੇ ਹੋ ਗਏ, ਧਨ ਹੀ ਮਹਾਨ ਹੋ ਗਿਆ, ਇਹ ਜੀਵਨ 'ਤੇ ਕੁਛ ਵੀ ਨਹੀਂ ਹੈ। ਜੀਵਨ ਉਸ ਦਿਨ ਮਹਾਨ ਬਣਦਾ ਹੈ ਜਦ ਲਕਸ਼ ਇਸ ਜੀਵਨ ਤੋਂ ਉੱਚਾ ਹੋਵੇ, ਤਾਂ ਉਹ ਪਰਮ ਜੀਵਨ ਹੀ ਹੋ ਸਕਦਾ ਹੈ, ਅਤੇ ਪਰਮ ਜੀਵਨ ਪਰਮਾਤਮਾ ਹੀ ਹੈ। ਜਿੰਨੇ ਚਿਰ ਤੱਕ ਜੀਵਨ ਦਾ ਲਕਸ਼ ਪਰਮਾਤਮਾ ਨਾ ਹੋਵੇ, ਉਤਨੇ ਤੱਕ ਮਨੁੱਖ ਉੱਚਾ ਨਹੀਂ ਹੋ ਸਕਦਾ, ਮਹਾਨ ਨਹੀਂ ਹੋ ਸਕਦਾ। ਤਾਂ ਇਹ ਵਿਚਾਰਧਾਰਾ 'ਤੇ ਖੜ੍ਹੇ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ, ਹੁਣ ਇਸ ਨੂੰ ਵਾਸਤਵਿਕ ਸੱਚਾਈ ਦੇ ਆਈਨੇ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ। ਮਨੁੱਖ ਚਾਰ ਤਰ੍ਹਾਂ ਦੀ ਅਵਸਥਾਵਾਂ 'ਚੋਂ ਲੰਘਦਾ ਹੈ। ਪ੍ਰਥਮ, ਗਰਭਕਾਲ ਦੀ ਅਵਸਥਾ। ਦੂਜਾ, ਹੁਣ ਧਰਤੀ ਦੀ ਗੋਦ ਵਿੱਚ ਆ ਗਿਆ। ਪਹਿਲੇ ਮਾਂ ਦੀ ਕੁੱਖ ਦੇ ਸੀ, ਹੁਣ ਧਰਤੀ ਦੀ ਕੁੱਖ ਦੇ 'ਚ ਹੈ, ਬੱਚਾ ਹੈ। ਤੀਸਰੀ ਅਵਸਥਾ, ਜਵਾਨ ਹੋ ਗਿਆ। ਚੌਥੀ ਅਵਸਥਾ, ਬੁੱਢਾ ਹੋ ਗਿਆ। ਇਹਨਾਂ ਚਾਰ ਪੜਾਵਾਂ ਤੋਂ ਇੱਕ ਮਨੁੱਖ ਨੂੰ ਲੰਘਣਾ ਪੈਂਦਾ ਹੈ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ, ਬੁਢੇਪਾ। ਬਿਰਧ ਇਨਸਾਨ ਦੀ ਆਪਣੀ ਤਰਜ਼ੇ ਜ਼ਿੰਦਗੀ ਹੈ, ਜਵਾਨੀ ਦਾ ਆਪਣਾ ਢੰਗ ਹੈ, ਬੱਚੇ ਦੀ ਆਪਣੀ ਦੁਨੀਆ ਹੈ, ਔਰ ਗਰਭਕਾਲ ਦੇ ਬੱਚੇ ਦੀ ਆਪਣੀ ਅਵਸਥਾ ਹੈ। ਇਸ ਹਿਸਾਬ ਦੇ ਨਾਲ ਅਗਰ ਯੁੱਗਾਂ ਨੂੰ ਵੇਖੀਏ, ਸਤਯੁੱਗ ਗਰਭਕਾਲ ਦੀ ਅਵਸਥਾ ਹੈ, ਤ੍ਰੇਤਾ ਬਚਪਨਾ ਹੈ, ਦੁਆਪੁਰ ਜਵਾਨੀ ਹੈ, ਕਲਯੁੱਗ ਬੁਢਾਪਾ ਹੈ, ਬੁੱਢਾ ਯੁੱਗ ਹੈ। ਅਗਰ ਸੱਚਾਈ ਨੂੰ ਵੇਖਣਾ ਹੋਵੇ ਬੱਚੇ ਨਾਲੋਂ, ਗਰਭਕਾਲ ਦੇ ਬੱਚੇ ਨਾਲੋਂ, ਖਿਡੌਣਿਆਂ ਨਾਲ ਖੇਡਦੇ ਹੋਏ ਬੱਚੇ ਨਾਲੋਂ, ਔਰ ਜਵਾਨ ਨਾਲੋਂ, ਬੁਢਾਪਾ ਇਸ ਵਾਸਤੇ ਮਹਾਨ ਹੈ ਕਿ ਉਸਦੇ ਕੋਲ ਜ਼ਿੰਦਗੀ ਦੇ ਤਜਰਬੇ ਆਉਂਦੇ ਨੇ, ਉਤਾਰ ਚੜਾਓ ਦਾ ਸਾਰਾ ਬੋਧ ਆਉਂਦਾ ਹੈ। ਸ਼ਾਇਦ ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁੱਗ ਨੂੰ ਮਹਾਨ ਆਖ ਦਿੱਤਾ ਹੈ। ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁੱਗ ਉੱਤਮ जो गावा है। ए युग उत्तम युग है क्यों सियाणा युग है। और ये गलते मन्नी पर मन्नी है, इस युग दे जितनी सियाणप उजागर हुई है जैसे जैसे पीछे जाओगे उतनी नहीं सी। ये जो चार युग ने गर्भकाल दी अवस्था बचपना जवानी ते बुढ़ेपा इन्हां दे अपने अपने अवतार ने उसनों गुरबाणी अपने ढंग नाल बयान कर दी है और इसनों वाकई सच्चाई दे रूप विच हकीकत दे रूप विच असी देखिए ते समझण दी कोशिश करिए। चार युग मनुख दे जीवन दियां चार अवस्थावां, गर्भकाल दी अवस्था, बचपना, जवानी और बुढ़ेपा। सतयुग गर्भकाल दी अवस्था सी। गर्भकाल दा बच्चा मां दे श्वासां नाल श्वास लैंदा है। मां जो खांदी है उसकी ओही खुराक है, मां जो पींदी है बस उसका ओही पान है। स्वतंत्र रूप दे उसका खान पान नहीं है। सतयुग दे मनुख पहाड़ां दियां कंदरां थले या रुखां थले रहिंदा सी, प्रकृति जो दे रही सी फल फुल ओही खा लैंदा सी। अपनी तरफों कोई भोजन बनाना और उन्हों सवारना यह अजे मनुख ने नहीं सिखिया और लोड़ भी नहीं सी। अबोध सी लेकिन एक विचारधारा भारत दे मनीष ने मनी है कि गर्भकाल दा जो बच्चा है वास्तविक उस हालत दे चाहे है जिस हालत दे एक योगी समाधि दे चाहुंदा है, एक ब्रह्म ज्ञानी समाधि दे चाहुंदा है। समाधि दे जो आनंद आउंदा है वही आनंद उस कोल है, वही रस उस कोल है, फिर जीवन भर उसे ही आनंद नूं ओ लभदा है। ये आनंद स्वभाव किस प्रकृति ने ही प्रदान किया है। निश्चिंत है, चिंता रिजक दी आती है तो मां की खुराक उसकी खुराक है, मां का पीता होया पानी ओही उसकी प्यास बुझा रहे है, मां के श्वासा नाल श्वास ले रहे है। इस बच्चे से कोई समाज राज नहीं। निश्चिंत है, चिंता रिजक दी आती है तो मां की खुराक उसकी खुराक है, मां का पीता होया पानी ओही उसकी प्यास बुझा रहे है, मां के श्वासा नाल श्वास ले रहे है। इस बच्चे से कोई समाजिक राजनैतिक आर्थिक जिम्मेवारी नहीं है। सचुगी जीव कल्ला तनहा जीण वाला पहाड़ां दियां कंदरां विच रैन बसेरा करन वाला, रुखां थले रात कटन वाला, प्राकृतिक रूप विच जीण वाला। कोई रिजक दी चिंता नहीं सी। इतनी वनस्पति, इतना कंद मूल, इतने फल फुल स्वभाविक उपलब्ध सन। ये जी रहे सी इस तरह जैसे गर्भकाल दा बच्चा जी रहे। निश्चिंत सी, बेफिक्र सी और मन विच संतोख सी, संतुष्टि सी। यही कारण है कि सतयुग दे कोई प्रबल अवतारी पुरुष नहीं आया। गर्भकाल दे बच्चे नो आखिर समझाण वास्ते सिखाण वास्ते किस दी लोड़ है? भाव किसी दी भी लोड़ नहीं है। ओते उस अवस्था दे जी रहे है जिस अवस्था बारे सारी सिखलाई दित्ती जांदी है, ओते स्वभाविक है उसके कोल मन उसका टिके होया है, आनंदमयी है। धन गुरु नानक देव जी महाराज दा वाक पहले पहरे रहण के वण जारिया मित्रा हुकम पया गरबास उर्द तप अंतर करे वण जारिया मित्रा खसम सेती अरदास। भावे उल्टा है गर्व देच पर अरदास देच है प्रार्थना देच है और नाम अभ्यास देच है। भाव नाम अभ्यास नाल जो अवस्था बन दी है प्रार्थना जो आनंद बन दा है वो उस दे कोल है। बच्चा उसे आनंद जी रहे है उसे ही रस दे जो है जी रहे है। इस वास्ते कहिंदे ने सतयुग अवतार आया पर बोना सतयुग तय माणियो छलियो बल बावन भायो बावन अवतार बोना अवतार। हां कोई दाई कोई डॉक्टर माड़ा मोटा देख के कुछ औषधि कुछ दवाई दे सकता है लेकिन वास्तविक इस बच्चे नु कुछ भी लोड़ नहीं किसी चीज की भी लोड़ नहीं। मनुख जी रहा सी प्रकृति दे प्राकृतिक ढंग नाल खुला घूम रहा सी। कोई देश नहीं सी कोई जात पात नहीं सी कोई कबीला नहीं सी कोई परिवार नहीं सी। आखिर ब्रह्म ज्ञान की अवस्था विच भी कोई देश नहीं रह जाता कोई परिवार नहीं रह जाता कोई जात पात नहीं रह जाती। आखिर ब्रह्म ज्ञानी भी ते उस तरह ही विशालता दे स्वतंत्र होके जो है जीवदा है ये जीवना स्वभाविक उस मनुख कोल सी जिसनु असी सतयुग कहिंदे आ ते सतयुगी जीव कहिंदे आ। जैसे बुढ़ा भी बचपन नु याद करता है किसे हद तक गर्भकाल की अवस्था नु याद करता है हो बहो सतयुग मनुख नु बार बार याद आता है। चाहे बाजार विच बैठा है परिवार विच बैठा है सत्संग विच बैठा है महिमा सतयुग दी क्यों सतयुग दे जो स्वभाविक अवस्था सी एक ब्रह्म ज्ञानी दी स्वभाविक प्राकृतिक रूप दे उसनु हम ये प्राप्त करना चाहता है। इस वास्ते सतयुग दी याग है। दरअसल सतयुग दे अगर सतवादी सी संतुष्ट सी ये कोई इसकी अपनी उपलब्धि नहीं सी अपनी मेहनत नहीं सी प्राकृतिक सी। अगर बच्चे नु खुराक मिल रही है पानी मिल रहा है श्वास मिल रहे ने गर्भकाल दे बच्चे दी इस विच कोई अपनी उपलब्धि नहीं अपनी कोई मेहनत नहीं है ये तो स्वाभाविक हो रहा है ये तो प्राकृतिक हो रहा है। अगर उस वक्त दा मनुख धार्मिक सी तो प्राकृतिक सी प्रकृति ने ही उसनु जो जीवन दिता वास्तविक वो धार्मिक सी और उस दे मनुख जी रहा सी सत दे संतोख दे सतयुग रथ संतोख का धर्म गे रथवा मर्यादा दिच जी रहा सी भुख लगी है ताई खांदा सी उंज नहीं प्यास लगी है ताई पींदा सी उंज नहीं नींद आई है ताई सौंदा सी उंज नहीं। बिल्कुल धार्मिक ढंग नाल जी रहा सी भुख नहीं है तो नहीं खांदा सी और जब खांदा भी सी तो घट खांदा सी। फल तोड़न वास्ते जगह जगह फल लब्बन वास्ते इनू परिश्रम भी जे थोड़ा बहुत करना पैंदा सी उहदे नाल इस दी एक तरीके दे नाल वर्जिश हो जांदी सी और इतना शरीर नू चाहिदा भी सी तो स्वस्थ सी मन करके तन करके सुखी सी। सतयुग दी बस यही रूप रेखा है पर इस अवस्था ते कोई माण नहीं कीता जा सकता। गर्भकाल दा बच्चा की माण करिए उसते उस जिंदगी ते कोई माण कीता जा सकता है। हाँ मानसिक अवस्था ते भी माण नहीं कीता जा सकता। आनंद कोल है रस कोल है पर अचेत है बिल्कुल अचेत है। आनंद दी समझ कोई नहीं, उस रस दी भी समझ कोई नहीं। और जिस दिन समझ आएगी, बोध आएगा, उस दिन आनंद नहीं आएगा। आखिर गर्भ काल चो मनुख आया, कबीले बने, कुटुंब बने, जात पात बनिया, इलाकियां दियां वंडियां हुई, छोटे छोटे रजवाड़े बने। ये त्रेता युग से जब छोटे छोटे रजवाड़े बने, कबीले बने, परिवार बने, जात पात बनिया, जिम्मेवारियां वधिया, उन्होंने पूर्ति दे लई शक्ति चाहिए सी, ताकत चाहिए सी। तो त्रेते रथ जते का जोर अगेर दवाओ। हर परिवार जोरावर होना चाहता सी, हर कबीला शक्तिशाली होना चाहता सी, हर राजा महाराजा अपना राज विस्तार चाहता सी। ए मनुखी दौर दा ओ बचपना सी, जो मां दी कुख तो बाहर आके बच्चा धरती दी गोद दे चाहुंदा है, घुटणियां दे बाहर चलदा है, खिडौणियां नाल खेडदा है, और उन्हों ताकत चाहिदी है, उन्हों शक्ति चाहिदी है। एक बच्चा जोरावर होना चाहता है। तो यह बचपन दा दौर सी, तो यह बच्चा मर्यादा दिच रवे, मर्यादा च बोले, मर्यादा दिच उठे, मर्यादा दिच खावे पीवे। तो त्रेते युग दिच अवतारी पुरुष आए, मर्यादा पुरुषोत्तम श्री राम। उस अवतार नो अगर मर्यादा पुरुषोत्तम आख्या गया तो ठीक है, जीवन मर्यादा दिच नहीं सी, राजे दी की मर्यादा, प्रजा दी की मर्यादा, गुरु दी की मर्यादा, शिष्य दी की मर्यादा, मां बाप दी की मर्यादा और औलाद दी की मर्यादा, ये सारी तरतीब जिसने दिती, ये देश उसनु जानदा है। मर्यादा पुरुषोत्तम श्री राम त्रेते युग दे अवतारी पुरुष, मर्यादा दी खातर मर मिटना है। जीवन भी चला जाए लेकिन मर्यादा नहीं जानी चाहिए, मर्यादा कायम रहनी चाहिए। अपने प्राणा नु दे के भी मर्यादा नु बचाया जाए, संजोया जाए। तो ये एक युग से जिस विच मर्यादा दी परंपरा चारों पासे चली, पर ये बचपना से, बचपन दा दौर से, मनुखता दा बचपना से, ताकत चाहिदी सी, जोर चाहिदा सी। इस वास्ते जोर सीना झपटियां आम सन, तो मर्यादा देनी पई। जैसे अक्सर बच्चे खोआ खाई विच रहिंदे ने और बच्चा देना नहीं जानदा, लेना जानदा है। एक बच्चे कोल पंज खिडौने आवन, दूसरे कोल एक होवे, तो उसनों इतना कह दिए तू इन्हां पंजां दे चों एक दे दे, ताकि उस कोल दो हो जाणगे, तेरे कोल चार हो जाणगे, वह पंजां दे चों अपना एक नहीं देगा, बल्कि दूसरे का एक भी खोण की कोशिश करेगा। ये बच्चे का सुभाव, ये त्रेते युग का सुभाव सी, खोआ खाई। तो खोआ खाई दे सफलता मिल सके, जोर ते चाहिदा सी, ताकत ते चाहिदी सी। जिंदगी का लक्ष्य जब जोर हो जाए, ताकत हो जाए, ते प्राप्ति का साधन जब जट हो जाए, तो ओ त्रेता युग बचपन का दौर आए। उस विच श्री राम प्राइमरी स्कूल दे उस्ताद कहे जा सकते ने, और प्राइमरी स्कूल दे बच्चियां नो पढ़ाण दा ढंग, खास करके नर्सरी दे बच्चियां नो पढ़ाण दा एक ढंग, समझाण दा एक ढंग श्री राम ने आरंभ कीता। द्वापर जवान हो गया मनुख, हुण इस नू उठण बैठना सिखाण दी लोड़ नहीं है, हुण इस नू बोलण दी तमीज सिखाण दी लोड़ नहीं है, जवान हो गए। अगर जवान बच्चे नू भी कहना पे तो इंज बैठ, इंज चल, इंज बोल, तो शायद अजे वो जवान नहीं होया। ਜਵਾਨ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ, ਬਾਲਗ ਹੋ ਗਿਆ। ਬਾਲਗ ਹੋਇਆ ਹੈ। ਉਸ ਜ਼ਮਾਨੇ ਆਏ ਸ੍ਰੀ ਕ੍ਰਿਸ਼ਨ ਔਰ ਕ੍ਰਿਸ਼ਨ ਜੀ ਨੂੰ ਕਹਿੰਦੇ ਲੀਲਾ ਪੁਰਸ਼ੋਤਮ ਸ੍ਰੀ ਕ੍ਰਿਸ਼ਨ। ਜਵਾਨ ਉਮਰ ਵਾਕਈ ਇੱਕ ਲੀਲਾ ਹੈ, ਇੱਕ ਲੀਲਾ ਹੈ, ਇੱਕ ਰਾਸ ਲੀਲਾ ਹੈ। ਜੀਵਨ ਵਿੱਚ ਸ਼ਕਤੀ ਬੜੀ ਹੈ, ਤਾਕਤ ਬੜੀ ਹੈ, ਉਛਾਲ ਬੜਾ ਹੈ, ਹੋਂਦ ਵਿੱਚ ਉਬਾਲ ਬੜਾ ਹੈ। ਦੁਆਪੁਰ ਰਥ ਤਪੇ ਕਾ ਸੱਤ ਅਗੇ ਰਥਵਾ, ਇਹ ਉਛਲਿਆ ਹੋਇਆ ਹੋਂ, ਇਹ ਉਛਲੀ ਹੋਈ ਸ਼ਕਤੀ ਅਨਰਥ ਨੂੰ ਜਨਮ ਨਾ ਦੇਵੇ। ਤਾਂ ਹੁਣ ਕੁਦਰਤੀ ਗੱਲ ਹੈ, ਉੱਚਾ ਆਚਰਣ ਸਿਖਾਉਣਾ ਹੀ ਸੀ। ਸੱਤ ਅਗੇ ਰਥਵਾ, ਜਦ ਜੀਵਨ ਦਾ ਲਕਸ਼ ਹੋਵੇ ਉੱਚਾ ਇਖਲਾਕ ਤੇ ਪ੍ਰਾਪਤੀ ਦਾ ਸਾਧਨ ਬਣ ਜਾਏ ਤਪ ਦੁਆਪੁਰ। ਇਹ ਵਿਚਾਰਧਾਰਾ ਦੇਣ ਆਏ ਸ੍ਰੀ ਕ੍ਰਿਸ਼ਨ। ਮਰਿਆਦਾ ਜਬਰਨ ਥੋਪੇ ਨਹੀਂ ਜਾ ਸਕਦੀ। ਕ੍ਰਿਸ਼ਨ ਦਾ ਸੰਦੇਸ਼ ਮਨੁੱਖ ਜੀ ਸਕੇ ਢੰਗ ਨਾਲ ਮਰਿਆਦਾ ਸਹਾਇਕ ਹੋਵੇ, ਮਰਿਆਦਾ ਮਾਰੂ ਨਾ ਹੋਵੇ। ਜਿੱਥੇ ਜਿੱਥੇ ਮਰਿਆਦਾ ਕਰਕੇ ਮਨੁੱਖਤਾ ਮਰੇ, ਮਨੁੱਖ ਮਰੇ, ਉੱਥੇ ਉੱਥੇ ਮਰਿਆਦਾ ਨੂੰ ਇੱਕ ਪਾਸੇ ਕਰ ਦਿੱਤਾ ਜਾਏ, ਮਨੁੱਖ ਨੂੰ ਮਾਰਨ ਦੀ ਲੋੜ ਨਹੀਂ। ਜੈਸੇ ਦੇਖਦੇ ਹਾਂ ਮਰਿਆਦਾ ਦੀ ਪਾਲਣਾ ਕਰਦਿਆਂ ਹੋਇਆ ਸ਼੍ਰੀ ਰਾਮ ਨੇ ਗਰਭਵਤੀ ਸੀਤਾ ਨੂੰ ਆਪਣੇ ਘਰੋਂ ਕੱਢ ਦਿੱਤਾ। ਮਰਿਆਦਾ ਦੀ ਪਾਲਣਾ ਕਰਦਿਆਂ ਹੋਇਆ ਸ਼ੰਭੂਕ ਨਾਮ ਦੇ ਜੀਵਰ ਦੇ ਕੰਨਾਂ ਵਿੱਚ ਸ਼ੀਸ਼ਾ ਪਿਘਲਾ ਕੇ ਪਾ ਦਿੱਤਾ, ਕਿਉਂਕਿ ਵੇਦ ਮੰਤਰ ਸੁਣਨਾ ਸ਼ੂਦਰ ਲਈ ਗੁਨਾਹ ਸੀ। ਮਰਿਆਦਾ ਬਣ ਚੁੱਕੀ ਸੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੁਛ ਕਹੇਗੀ ਤਾਂ ਰਾਜੇ ਨੂੰ ਮੰਨਣਾ ਹੀ ਪਏਗਾ। ਤਾਂ ਸੀਤਾ ਨੂੰ ਘਰੋਂ ਕੱਢਣਾ ਪਿਆ, ਜਦਕਿ ਨਿਰਦੋਸ਼ ਹੈ, ਪਵਿੱਤਰ ਹੈ, ਸਤਵਾਦੀ ਹੈ, ਨਿਰਦੋਸ਼ ਨੂੰ ਵੀ ਮਰਿਆਦਾ ਸਜ਼ਾ ਦੇ ਦੇਵੇ। ਇਹ ਸ੍ਰੀ ਕ੍ਰਿਸ਼ਨ ਨੂੰ ਕਾਬਲੇ ਕਬੂਲ ਨਹੀਂ ਸੀ। ਜੀਵਨ ਨੂੰ ਲੀਲਾ ਦੀ ਤਰ੍ਹਾਂ ਲਓ, ਮਰਿਆਦਾ ਬੋਝ ਨਾ ਬਣੇ, ਸਿਰ ਦਾ ਭਾਰ ਨਾ ਬਣੇ ਕਿ ਸਿਰ ਨੂੰ ਦਬਾ ਕੇ ਰੱਖ ਦੇ। ਤੋ ਇਸ ਤਰ੍ਹਾਂ ਇਹ ਦੁਆਪੁਰ ਯੁੱਗ ਇੱਕ ਜਵਾਨ ਯੁੱਗ। ਕਾਲਜ ਦੇ ਪ੍ਰੋਫੈਸਰ ਆਏ ਸ੍ਰੀ ਕ੍ਰਿਸ਼ਨ। ਕਿਸੇ ਵਿਸ਼ੇਸ਼ ਯੂਨੀਫਾਰਮ ਦੀ ਲੋੜ ਨਹੀਂ ਔਰ ਵਰਦੀ ਦੀ ਲੋੜ ਨਹੀਂ, ਕਿਸੇ ਖਾਸ ਮਰਿਆਦਾ ਦੀ ਲੋੜ ਨਹੀਂ। ਜੀਵਨ ਇੱਕ ਲੀਲਾ ਹੈ, ਜੀਵਨ ਇੱਕ ਤਮਾਸ਼ਾ ਹੈ ਔਰ ਲੀਲਾ ਦੀ ਤਰ੍ਹਾਂ ਜੀਵੋ, ਪਰ ਲੀਲਾ ਭ੍ਰਸ਼ਟ ਨਾ ਕਰ ਦੇਵੇ। ਜੀਵਨ ਦਾ ਲਕਸ਼ ਉੱਚਾ ਇਖਲਾਕ ਬਣਾਓ, ਉੱਚਾ ਆਚਰਣ ਬਣਾਓ, ਪਰ ਜੀਵਨ ਨੂੰ ਫਿਰ ਵੀ ਰਾਸ ਲੀਲਾ ਦੀ ਤਰ੍ਹਾਂ ਲੈਣਾ। ਕਲਯੁਗ ਇੱਕ ਬੁੱਢਾ ਯੁੱਗ, ਬਿਰਧ ਅਵਸਥਾ। ਬੁੱਢੇ ਤੋਤੇ ਨੂੰ ਪੜਾਉਣ ਲਈ ਆਏ ਧੰਨ ਗੁਰੂ ਨਾਨਕ। ਮਰਿਆਦਾ ਸਿਰ ਦਾ ਬੋਝ ਹੋਵੇ, ਤਲਾਂਜਲੀ ਦੇ ਦਿਓ, ਪਰ ਲੀਲਾ ਭ੍ਰਸ਼ਟ ਕਰ ਦੇਵੇ। ਔਰ ਵਾਕਈ ਲੀਲਾ ਨੇ ਭ੍ਰਸ਼ਟ ਕਰ ਦਿੱਤਾ ਅਗਾਂਹ ਚੱਲ ਕੇ। ਮੰਦਰ ਦੇਵਦਾਸੀਆਂ ਦੇ ਅਖਾੜੇ ਬਣ ਗਏ। ਮੰਦਰ ਵਿੱਚ ਮਾਸ ਤੇ ਸ਼ਰਾਬ ਆਮ ਚੱਲਣ ਲੱਗ ਪਿਆ, ਔਰ ਜੋ ਥੋੜੇ ਰੂਪ ਵਿੱਚ ਅਜੇ ਵੀ ਮੌਜੂਦ ਹੈ, ਕਾਲੀ ਦਾ ਮੰਦਰ, ਕੁਮੁਖਿਆ ਦੇਵੀ ਦਾ ਮੰਦਰ, ਉਜੈਨ ਵਿੱਚ ਭੈਰੋ ਕਾਲ ਦਾ ਮੰਦਰ। ਉਜੈਨ ਦੇ ਭੈਰੋ ਕਾਲ ਦੇ ਮੰਦਰ ਵਿੱਚ ਅੱਜ ਵੀ ਸ਼ਰਾਬ ਦਾ ਪ੍ਰਸ਼ਾਦ ਹੈ ਔਰ ਸ਼ਰਾਬ ਚੜਾਈ ਜਾਂਦੀ ਹੈ। ਕੁਮੁਖਿਆ ਦੇਵੀ ਗੁਹਾਟੀ ਦਾ ਮੰਦਰ, ਕਾਲੀ ਦਾ ਮੰਦਰ ਕਲਕੱਤੇ ਦਾ, ਦਿਨ ਭਰ ਮਾਸ ਦਾ ਪ੍ਰਸ਼ਾਦ ਹੈ ਔਰ ਸਵੇਰੇ ਸਵੇਰੇ ਸੰਡੇ ਬੱਕਰੇ ਵੱਢ ਕੇ ਖੂਨ ਦੇ ਤਿਲਕ ਨਾਲ ਹੀ ਦੁਆਰ ਖੁੱਲ੍ਹਦੇ ਨੇ। ਦੇਵਦਾਸੀਆਂ ਦੇ ਅਖਾੜੇ ਬਣ ਗਏ ਮੰਦਰ। ਧਰਮ ਦੇ ਨਾਂ ਤੇ ਵੈਸ਼ਿਆਲੇ ਬਣ ਗਏ ਮੰਦਰ। धर्म दे नाते शराब कबाब दे अखाड़े बन गए। मंत्र उंगल भी नहीं उठ सकती सी क्योंकि सब कुछ धर्म दे नाते होया। राम दे मंदिर काम दे मंदिर बन गए। सदाचार दे मंदिर दुराचार दे मंदिर बन गए। ईश्वर नाम इबादत और उच्चे इखलाक दी थां ते दुराचार आ गया। विदेशियां दे मुंह दे च भी पानी आया। देश दी सारी दौलत देश दा हुसन सब मंदरां दे च सी। सब कुछ नूं छड़ के वो मंदिर ही लुटते रहे और मंदरां दे चों उन्हां नूं सोने दियां मूर्तियां हीरे जवाहरात प्राप्त होए। देवदासियां दे रूप दे च हिंदुस्तान दी असमत प्राप्त होई। इसे नूं बन के वो अपने मुल्कां नूं गमन करते रहे और इस तरह ये देश भ्रष्ट होंदा रहा और कमजोर होंदा रहा। तो सुनी पुकार दातार प्रभु गुरु नानक जग माहे पठाया। जब जुल्म होने लग पे और ये जुल्म होना सी हमला आवरा दी तरफों जावरा दी तरफों जरवाणिया दी तरफों और होना ही सी। जिंदगी वाकई एक रास लीला है पर मर्यादा ना रही। गुरु नानक दा जमाना आया आपने लीला नु मर्यादा दिती मर्यादा नु लीला दिती। गुरुद्वारे दे च भी राग आए संगीत आए पर मर्यादा दे पदार्थ आए लंगर दे रूप दे पर मर्यादा दे। धन संपदा आई गुरुद्वारियां दे मर्यादा दे रूप दे पर मर्यादा सिर दा बोझ ना होवे। राग दी धुन कीर्तन दे राही संगीत दी धुन कीर्तन दे राही ताके जीवन देच रस बनिया रवे और रस मर्यादा देच रवे। जैसे पानी दो किनारियां दे बंधन दे चले जगत दी जीवां दी प्यास बुझांदा होया वो वगदी हुई धारा सागर तक पहुंच दी है पर दो किनारियां दे बंधन तोड़ देवे तो खेतियां डुब के बर्बाद हो दिया ने। सुख दी थां ते उस वगदी हुई धारा तो दुख मिलन लग पैंदा है। वो वगदी हुई धारा बर्बादियां नूं जन्म देंदी है। जीवन दी ए धारा सुख वंडदी होई सुख लैंदी होई अपना जीवन लक्ष्य पूरा करे परमात्मा रूपी सागर तक पहुंचे। ये दो किनारियां दे बंधन दे चले और वो दो किनारे गुरु नानक ने बनाए संतोख ते दया। धौल धर्म दया का पूत संतोख था रखया जनसोत अपने विच संतुष्टि ते दूसरे ते दया। ए उपदेश ए संदेश धन गुरु नानक देव जी महाराज दा वाकई ए उपलब्धि ते ओही है जो गर्भकाल दे बच्चे दी सी। धन गुरु नानक देव जी महाराज ने मनुख दी दुनिया तो जात पात हटा दिती मजहब हटा दिता वर्ण बेख हटा दते आश्रमां दा बोझ हटा दिता भाषा दी वितकरे भी हटा दते मुलुक दी तंग दिली भी हटा दती। सरबत दे भला मनन मंगण दी जाच सिखाई और आख्या सरबत दा भला मंगो सारा संसार थोड़ा मुलुक है। थोड़ा मुलुक केवल थोड़ा मुलुक नहीं सारा संसार ही थोड़ा मुलुक है और थोड़े मुलुक दे बंदे ही केवल थोड़े बंदे नहीं सारा संसार साडा भाईचारा है। ऐसा उपदेश संदेश कल युग दे इस अवतारी पुरुष ने जगत दी झोली दे च पाया। जैसे बुढ़ा त्रिशनालु होंदा है ते सियाणा भी बड़ा होंदा है। जिंदगी दे बहुते उतार चढ़ा देखण करके उन्हों झूठ बोलना भी आ जांदा है और झूठ उसका चलदा भी है। उम्र दा तकाजा देख के बुजुर्ग है उदी हर गल नूं अगले सही मन लैंदे ने बुढ़ापे करके जदके सही नहीं आउंदी। तो ये एक प्रभाव है इस बुढ़े युग दा झूठ ते व्यापक है तृष्णा ते व्यापक है। ਇੱਕ ਗਰਭਕਾਲ ਦੇ ਬੱਚੇ 'ਚ ਕੀ ਤ੍ਰਿਸ਼ਨਾ ਹੋਵੇਗੀ, ਇੱਕ ਖਿਡੌਣਿਆਂ ਨਾਲ ਖੇਡਦੇ ਬੱਚੇ ਦੇ ਅੰਦਰ ਕੀ ਤ੍ਰਿਸ਼ਨਾ ਹੋਵੇਗੀ। ਹਾਂ, ਜਵਾਨ ਦੇ ਅੰਦਰ ਹੋ ਸਕਦੀ ਹੈ ਔਰ ਬੁੱਢੇ ਦੇ ਅੰਦਰ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ। ਇਹ ਤ੍ਰਿਸ਼ਨਾਲੂ ਯੁੱਗ, ਇਹ ਝੂਠਾ ਯੁੱਗ ਔਰ ਇਹ ਬਹੁਤ ਸਿਆਣਾ ਯੁੱਗ, ਇਸ ਨੂੰ ਗੁਰੂ ਨਾਨਕ ਨੇ ਆਖਿਆ ਤੂੰ ਸਿੱਖ ਹੈ, ਸਿੱਖਣਾ ਅਜੇ ਤੂੰ ਕੁਛ ਵੀ ਨਹੀਂ ਜਾਣਦਾ, ਕਿਉਂਕਿ ਬੁੱਢੇ ਨੂੰ ਸਭ ਤੋਂ ਵੱਡਾ ਮਾਣ ਇਹ ਆਉਂਦਾ ਹੈ ਮੈਂ ਸਭ ਕੁਛ ਜਾਣਦਾ, ਇਸ ਜਵਾਨ ਨੂੰ ਕੀ ਪਤਾ, ਇਸ ਬੱਚੇ ਨੂੰ ਕੀ ਪਤਾ। ਵਾਕਈ ਇੱਕ ਬਿਰਧ ਦੇ ਸਾਹਮਣੇ ਜਵਾਨ ਤੇ ਬੱਚਾ ਅਣਜਾਣ ਨੇ, ਪਰ ਵਾਕਈ ਭਗਵਾਨ ਦੇ ਸਾਹਮਣੇ ਇੱਕ ਬੁੱਢਾ ਵੀ ਅਣਜਾਣ ਹੈ, ਸੱਚ ਦੇ ਸਾਹਮਣੇ ਇੱਕ ਬੁੱਢਾ ਵੀ ਅਣਜਾਣ ਹੈ। ਲਿਹਾਜ਼ਾ ਅਹਿਸਾਸ ਕਰਾਇਆ ਤੂੰ ਸਿੱਖ ਹੈ, ਤੇਰੇ ਅੰਦਰ ਇਹ ਭਾਵ ਪੈਦਾ ਹੋਵੇ ਮੈਂ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ। ਇਸ ਭਾਵ ਤੋਂ ਸਿਕਸ਼ਾ ਦੀਕਸ਼ਾ ਆਰੰਭ ਕੀਤੀ ਗੁਰੂ ਨਾਨਕ ਨੇ, ਪਰ ਸਿਕਸ਼ਾ ਦੀਕਸ਼ਾ ਬੋਝ ਨਾ ਬਣੇ, ਗਾ ਕੇ ਸਿਕਸ਼ਾ ਦਿੱਤੀ। ਰਬਾਬ ਦੀ ਧੁਨ ਨਾਲ ਆਪਣੇ ਦਿਲ ਦੀਆਂ ਤਰਬਾਂ ਮਿਲਾਈਆਂ, ਰੱਬੀ ਸੰਗੀਤ ਨੂੰ ਜਨਮ ਦਿੱਤਾ ਔਰ ਆਪਨੇ ਇਸ ਢੰਗ ਨਾਲ ਸਮਝਾਉਣਾ ਸ਼ੁਰੂ ਕੀਤਾ। ਆਲਮ ਕਹਿੰਦੇ ਨੇ ਗੁਰੂ ਨਾਨਕ ਨੇ ਯੋਗ ਸਾਧਨਾ ਨਹੀਂ ਕੀਤੀ, ਗੁਰੂ ਨਾਨਕ ਨੇ ਜਲ ਧਾਰਾ ਨਹੀਂ ਕੀਤੀ, ਗੁਰੂ ਨਾਨਕ ਨੇ ਪ੍ਰਾਣਾਯਾਮ ਨਹੀਂ ਕੀਤੇ, ਗੁਰੂ ਨਾਨਕ ਨੇ ਧੋਣੇ ਨਹੀਂ ਤਪਾਏ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ, ਗੁਰੂ ਨਾਨਕ ਦਾ ਤੀਰਥਾਂ ਦੇ ਰਟਣ ਦੇ ਕੋਈ ਵਿਸ਼ਵਾਸ ਨਹੀਂ, ਗੁਰੂ ਨਾਨਕ ਨੇ ਕੇਵਲ ਪ੍ਰਭੂ ਦਾ ਗੀਤ ਗਾਇਆ ਹੈ, ਗਾਉਣ ਵਿੱਚ ਵਿਸ਼ਵਾਸ ਹੈ, ਪਰ ਇਤਨੀ ਇਕਾਗਰਤਾ ਨਾਲ ਗਾਇਆ, ਇਤਨੇ ਰਸ ਵਿਭੋਰ ਹੋ ਕੇ ਗਾਇਆ, ਇਤਨੇ ਪ੍ਰਾਣਾਂ ਨਾਲ ਗਾਇਆ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਜੋਗ ਬਣ ਗਿਆ, ਗਾਉਣਾ ਹੀ ਪ੍ਰਭੂ ਦਾ ਰੋਗ ਬਣ ਗਿਆ। ਜੋਗ ਬਣਿਆ ਤੇਰਾ ਕੀਰਤਨ ਗਾਈ, ਕੀਰਤਨ ਗੁਰੂ ਘਰ ਦੇ ਪ੍ਰਭੂ ਪ੍ਰਾਪਤੀ ਦਾ ਮੁੱਖ ਵਸੀਲਾ ਬਣ ਗਿਆ, ਸਿਰ ਤੇ ਬੋਝ ਨਾ ਬਣੇ, ਪ੍ਰਭੂ ਦਾ ਦਰਸ਼ ਗਾਉਂਦੇ ਹੋਇਆਂ ਪ੍ਰਾਪਤ ਕਰੀਏ। ਅਗਰ ਪਰਮਾਤਮਾ ਆਨੰਦ ਹੈ ਤੇ ਉਸਦੇ ਦਰ ਤੱਕ ਪਹੁੰਚਣ ਦਾ ਵਸੀਲਾ ਵੀ ਰਸ ਹੋਵੇ, ਆਨੰਦ ਹੋਵੇ, ਖੇੜਾ ਹੋਵੇ, ਖੁਸ਼ੀ ਹੋਵੇ, ਤਾਂ ਇਸ ਤਰ੍ਹਾਂ ਰਬਾਬ ਦੀ ਧੁਨ ਤੇ ਵਕਤ ਦਾ ਰਾਗ, ਵਕਤ ਦੀ ਰਾਗਨੀ ਗਾ ਗਾ ਕੇ ਆਪ ਜਗਤ ਨੂੰ ਸਿਕਸ਼ਾ ਦਿੰਦੇ ਰਹੇ, ਦੀਕਸ਼ਾ ਦਿੰਦੇ ਰਹੇ ਔਰ ਆਪਣੇ ਮਨੁੱਖੀ ਦੁਨੀਆਂ ਚੋਂ ਜ਼ਾਤ ਪਾਤ ਨੂੰ ਇੱਕ ਪਾਸੇ ਕਰ ਦਿੱਤਾ, ਵਰਨ ਵੰਡ ਨੂੰ ਵੀ ਇੱਕ ਪਾਸੇ ਕਰ ਦਿੱਤਾ। ਮਨੁੱਖ ਕੇਵਲ ਮਨੁੱਖ ਹੈ, ਜਨਮ ਤੋਂ ਕੋਈ ਧਾਰਮਿਕ ਨਹੀਂ, ਜੀਵਨ ਤੋਂ ਧਾਰਮਿਕ ਹੋਵੇਗਾ, ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਹਾਂ ਜੀਵਨ ਤੋਂ ਬ੍ਰਾਹਮਣ ਹੋ ਸਕਦਾ ਹੈ, ਜਨਮ ਤੋਂ ਕਿਸੇ ਨੂੰ ਸ਼ੂਦਰ ਨਾ ਆਖੋ, ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋ ਸਕਦਾ ਹੈ। ਔਰ ਇਸ ਤਰੀਕੇ ਦੀ ਸਿਕਸ਼ਾ ਦੀਕਸ਼ਾ ਮਨੁੱਖ ਦੀ ਝੋਲੀ ਦੇ ਚ ਪਾਈ, ਜ਼ਾਤ ਪਾਤ ਦੇ ਸਾਰੇ ਵਿਤਕਰੇ ਹਟਾ ਦਿੱਤੇ ਔਰ ਆਖਿਆ ਸਿਰਫ ਜੋਤ ਨਾਲ ਜੁੜੋ, ਜ਼ਾਤ ਨਾਲ ਨਹੀਂ, ਇੱਕ ਪਾਸੇ ਰੱਖੋ ਜ਼ਾਤ ਨੂੰ, ਜੋਤ ਨਾਲ ਜੁੜੋ। ਸਰੀਰ ਸਾਰਿਆਂ ਦੇ ਅਲੱਗ ਅਲੱਗ ਨੇ, ਅਸੀਂ ਦੇਖਦੇ ਹਾਂ ਇੱਕ ਸਰੀਰ ਦਾ ਮਾਸ ਦੂਜੇ ਸਰੀਰ ਦੇ ਵਿੱਚ ਫਿੱਟ ਕਰਨਾ ਬੜਾ ਔਖਾ ਹੈ, ਕਿਉਂਕਿ ਹਰ ਸਰੀਰ ਅਲੱਗ ਅਲੱਗ ਹੈ। ਮਨ ਵੀ ਅਲੱਗ ਅਲੱਗ ਨੇ, ਕਿਧਰੇ ਕਿਧਰੇ ਕੋਈ ਦੋ ਮਨ ਇੱਕ ਹੋ ਜਾਂਦੇ ਨੇ, ਦੋ ਮਨੁੱਖਾਂ ਦੀ ਵਿਚਾਰਧਾਰਾ ਕਿਧਰੇ ਇੱਕ ਹੋ ਜਾਂਦੀ ਹੈ, ਸਾਰੇ ਸੰਸਾਰ ਦੀ ਵਿਚਾਰਧਾਰਾ ਵੀ ਇੱਕ ਨਹੀਂ ਹੋ ਸਕਦੀ। ਹਰ ਇੱਕ ਦਾ ਤਨ ਅਲੱਗ ਅਲੱਗ ਹੈ, ਹਰ ਇੱਕ ਦਾ ਮਨ ਅਲੱਗ ਅਲੱਗ ਹੈ, ਪਰ ਸਾਰਿਆਂ ਦੀ ਆਤਮਾ ਤਾਂ ਇੱਕੋ ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਰ ਇੱਕ ਦੇ ਅੰਦਰ ਆਤਮਾ ਵੇਖੋ, ਉਹ ਇੱਕ ਹੈ, ਆਪ ਦਾ ਸੰਦੇਸ਼ ਤੇ ਉਪਦੇਸ਼ ਵੀ ਇੱਕ ਹੈ, ਸਾਰੇ ਹੀ ਇੱਕ ਨੇ, ਸਾਰੇ ਹੀ ਇੱਕ ਦੇ ਵਿੱਚ ਨੇ, ਸਾਰਿਆਂ ਦਾ ਮਾਲਕ ਇੱਕ ਹੈ, ਤੋ ਜ਼ਾਤ ਅਲੱਗ ਅਲੱਗ ਨਹੀਂ ਹੋ ਸਕਦੀ, ਮਜ਼ਹਬ ਅਲੱਗ ਅਲੱਗ ਨਹੀਂ ਹੋ ਸਕਦੇ, ਸਾਰਿਆਂ ਦਾ ਵਰਨ ਧਰਮ ਵੇਖ ਇੱਕੋ ਹੀ ਹੈ ਔਰ ਉਹ ਪਰਮਾਤਮਾ ਦਾ ਸਰੂਪ, ਪਰਮਾਤਮਾ ਦਾ ਸਰੂਪ ਜੈਸਾ ਸਾਨੂੰ ਮਿਲਿਆ ਹੈ ਉਸੇ ਰੂਪ ਵਿੱਚ ਆਪਣੇ ਆਪ ਨੂੰ ਜੋ ਹੈ ਰੱਖੋ ਔਰ ਆਪਣੇ ਅੰਦਰ ਇਹ ਭਾਵ ਰੱਖੋ ਕਿ ਸਿੱਖਣਾ ਹੈ, ਮੈਂ ਅਜੇ ਵੀ ਸਿੱਖਣਾ ਹੈ, ਮਰਦੇ ਦਮ ਤੱਕ ਸਿੱਖਣਾ ਹੈ। ਅਗਰ ਐਸਾ ਭਾਵ ਅੰਦਰ ਬਣਿਆ ਰਹੇ ਤਾਂ ਮਰਦੇ ਦਮ ਤੱਕ ਉਸਦੀ ਪਾਤਰਤਾ ਬਣਨੀ ਰਹਿੰਦੀ ਹੈ ਔਰ ਪਰਮਾਤਮਾ ਦੀਆਂ ਬਖਸ਼ਿਸ਼ਾਂ ਉਹਨੂੰ ਮਰਦੇ ਦਮ ਤੱਕ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਚਾਰ ਯੁੱਗਾਂ ਦੀ ਇਹ ਵਿਚਾਰਧਾਰਾ ਗੁਰਬਾਣੀ ਨੂੰ ਮੁੱਖ ਰੱਖ ਕੇ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਮਕਸ ਭੇਟ ਕੀਤੀ ਹੈ।
1: You're listening to KRPI 1550 Radio, Ferndale, Washington.

ਤੀਰ ਅੰਦਰ ਮੈਲਾ ਸੀ, ਕਹਿੰਦਾ ਤੀਰਥ ਨਾ ਲੈ ਠੀਕ ਹੋ ਜਾਏਗਾ, ਦਾਨ ਕਰ ਲੈ ਠੀਕ ਹੋ ਜਾਏਗਾ। ਜਿਹੜੀ ਮੈਲ ਅਦ੍ਰਿਸ਼ਟ ਹੈ ਉਹਨੂੰ ਦ੍ਰਿਸ਼ਟਮਾਨ ਚ ਕਿਹੜਾ ਲਾਊਗਾ ਜੀ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਉਹ ਇਹ ਮੈਲ ਆਪਣੇ ਆਪ ਨਹੀਂ ਜਾਂਦੀ ਤੇ ਇਹ ਸਿਰਫ ਦੋ ਵਾਰੀ ਤੰਗ ਕਰਦੀ ਜ਼ਿੰਦਗੀ ਚ। ਇੱਕ ਤਾਂ ਜਿਉਂਦਿਆਂ ਜਦੋਂ ਕਿਤੇ ਰੱਬ ਮਿਹਰ ਕਰੇ ਸੰਗਤ ਚ ਆਉਣ ਲੱਗ ਪਿਆ ਬੰਦਾ, ਉਦੋਂ ਉਗਲ ਉਗਲ ਕੇ ਬਾਹਰ ਹੁੰਦੀ, ਉਗਲ ਕੇ ਸਮਝ ਗਿਆ ਨਾ ਜੀ। ਐ ਸੱਚੀ ਮੁੱਚੀ ਬੰਦਾ ਨੇਤਰ ਬੰਦ ਕਰਦਾ, ਸਿਮਰਨ ਵੱਲ ਜੁੜਦਾ ਤੇ ਗੱਲਾਂ ਉਹ ਚੇਤੇ ਆ ਜਾਂਦੀਆਂ ਜਿਹੜਾ ਅੱਤ ਦਾ ਜ਼ਿੰਦਗੀ ਚ ਪਾਪ ਕੀਤਾ ਹੁੰਦਾ, ਘੰਟਾ ਉਹਦੇ ਚ ਹੀ ਲੰਘ ਜਾਂਦਾ, ਹਾਏ ਕੀ ਬਣੇਗਾ। ਦੂਜੀ ਗੱਲ, ਜੇ ਸਿਮਰਨ ਨਹੀਂ ਕਰਦਾ ਬਹੁ ਗਿਣਤੀ ਚ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਬੰਦਾ ਮਰਨ ਦੇ ਕਿਨਾਰੇ ਹੁੰਦਾ ਨਾ, ਚੇਤੇ ਰੱਖਿਓ, ਉਦੋਂ ਪਾਪ ਇਸ ਤਰ੍ਹਾਂ ਮੂੰਹ ਖੋਲ ਕੇ ਖਲੋ ਜਾਂਦੇ ਜਿਵੇਂ ਸੱਪ ਅੱਜ ਕੱਲ੍ਹ ਮੂੰਹ ਖੋਲ ਕੇ ਖਲੋਤਾ ਹੈ। ਜਿਉਂਦੇ ਜੀ ਇਹ ਮੈਲ ਕਿਵੇਂ ਜਾਏ, ਇਹ ਸਥੂਲ ਵੀ ਇਹ ਸੂਖਸ਼ਮ ਵੀ ਹੈ। ਤੇ ਫਿਰ ਜਿਸ ਜਿਸ ਦੁਨੀਆਂ ਚ ਆਪਾਂ ਵਿਚਰਨੇ ਪਏ ਹਾਂ, ਜੋ ਮਰਜ਼ੀ ਕਹੀ ਜੋ, ਜਿਸ ਦੇ ਥਾਂ ਤੇ ਆਪਾਂ ਵਿਚਰਨੇ ਪਏ ਹਾਂ, ਇਸ ਸੰਸਾਰ ਵਿੱਚ ਕੋਈ ਖਰਿਓ ਬੂਟ ਰਹੇ ਹੋ ਰਹੀ, ਕੋਈ ਟਾਵਾਂ ਟਾਵਾਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਮਹਾਰਾਜ ਕਿਵੇਂ ਜਾ ਸਕਦੀ ਹੈ, ਮਹਾਰਾਜ ਨੇ ਪੰਜ ਛੇ ਤਰੀਕੇ ਦੱਸੇ ਆ ਜੀ। ਮੈਂ ਇੱਕ ਵਾਰ ਅਰਜ਼ ਕੀਤੇ ਸਾਂ, ਇਹ ਫੁਰਨੇ ਰੂਪ ਚ ਬੜੀ ਤੰਗ ਕਰਦੀ, ਇੱਕ ਫੁਰਨਾ ਆ ਜਾ ਮੈਲਾ, ਮੈਂ ਇਹਨੂੰ ਕਹਿੰਦਾ ਰਕਤ ਬੀਜ ਫੁਰਨਾ। ਹਾਂਜੀ, ਚੰਗਾ ਫੁਰਨਾ ਇੱਕ ਪੈਦਾ ਹੋਵੇ ਅਗਲਾ ਸੁਰਤ ਕੋਈ ਨੀ ਛੇਤੀ ਚੱਲਦੀ, ਮਾੜਾ ਇੱਕ ਆ ਜਾਏ। ਰਕਤ ਬੀਜ ਕਹਿੰਦੇ ਸਨ ਰਾਕਸ਼ ਨੂੰ, ਵੀ ਜਿੱਥੇ ਉਹਦਾ ਖੂਨ ਦੀ ਬੂੰਦ ਡਿੱਗਦੀ ਸੀ ਨਾ, ਉਹ ਮਾਰਦੇ ਸਨ, ਉੱਥੋਂ ਨਵਾਂ ਰਾਕਸ਼ ਫਿਰ ਨਿਕਲ ਪੈਂਦਾ ਸੀ। ਰਕਤ ਬੀਜ ਹੀ ਹੈ ਨਾ ਹਰ ਤੁਕ ਕਤਰੇ ਚੋਂ। ਇਸੇ ਤਰ੍ਹਾਂ ਸੱਚੀ ਮੁੱਚੀ ਮੰਦ ਵਾਸ਼ਨਾ ਦਾ ਫੁਰਨਾ ਵੀ ਰਕਤ ਬੀਜ ਹੈ, ਇਹਦੇ ਚੋਂ ਨਿਕਲਦੇ ਜਾਂਦੇ ਨੇ, ਅਖਾਂ ਦਾ ਵਿਸਤਾਰ ਕਰੀ ਜਾਂਦਾ। ਗੁਰੂ ਸਾਹਿਬ ਜੀ ਇਹ ਕਿਵੇਂ ਮੈਲ ਜਾ ਸਕਦੀ ਹੈ? ਗੁਰੂ ਘਰ 'ਚ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ, ਬਹੁਤ ਵੱਡੀਆਂ। ਸਾਕਤ ਤੋਂ ਸਾਕਤ ਬੰਦੇ ਵੀ ਗੁਰੂ ਨੇ ਧੋ ਕੇ ਰੱਖ ਦਿੱਤੇ। ਮਹਾਰਾਜ ਨੇ ਤਰੀਕੇ ਬੜੇ ਸੋਹਣੇ ਦੱਸੇ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਤਰੀਕਾ ਸਾਰਥਕ ਹੈ ਨਾ, ਜਦੋਂ ਆਪਣਾ ਮਨ ਨਹੀਂ ਲੱਗਦਾ, ਸਭ ਤੋਂ ਪਹਿਲਾਂ ਤਰੀਕਾ ਗੁਰੂ ਸਾਹਿਬ ਕਹਿੰਦੇ ਆ ਸਤਸੰਗਤ। ਸਤਸੰਗਤ ਆਪਣੇ ਤੋਂ ਉੱਚੇ ਦੀ ਸੋਭਤ ਉਹ ਅੰਦਰ ਨੂੰ ਧੋਂਦੀ ਹੈ, ਜਿਵੇਂ ਆਪ ਪਾਠ ਕਰਦੇ ਹੋ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਕੀ ਮਹਿਮਾ, ਮੈਲ ਖੋਈ ਆ ਸੰਤ ਸਭਾ ਜੈਕਾਰ ਕਰ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਪਹਿਲਾ ਤਰੀਕਾ ਹੈ ਸਤ ਸੰਗਤ ਵਿੱਚ। ਸਤ ਸੰਗਤ ਐਸਤਾ ਐਸਤਾ ਸੁਭਾਅ ਬਦਲਦੀ, ਔਰਾ ਬਦਲਦੀ। ਦੂਸਰਾ ਤਰੀਕਾ ਹੈ ਤੂੰ ਦਿਨ ਰਾਤ ਗੁਰਬਾਣੀ ਸੁਣ, ਗੁਰਬਾਣੀ ਸੁਣ ਕੇ ਵੀ ਮੈਲ ਉਤਰ ਜਾਂਦੀ ਹੈ, ਗੁਰਬਾਣੀ ਸੁਣ ਮੈਲ ਗਵਾਏ। ਤੇ ਮੈਂ ਆਪ ਜੀ ਨੂੰ ਕਿਹਾ ਸੀ ਇੱਥੇ ਅਮੈਰੀਕਾ ਕਨੇਡਾ ਵਿੱਚ ਰਾਤ ਦਾ ਬੜਾ ਸੁੱਖ ਹੈ, ਨੈੱਟ ਦਾ ਬੜਾ ਸੁੱਖ ਹੈ। ਉਂਝ ਚਲੋ ਆਪਾਂ ਕਹਿੰਦੇ ਹਾਂ ਵੀ ਰੇਡੀਓ ਚੱਲਦੇ ਪਏ ਆ, ਟੇਪ ਚੱਲਦੀ ਪਈ ਨੈੱਟ ਤੇ, ਪਰ ਇੱਥੇ ਤਰੀਕਾ ਇੰਨਾ ਕਮਾਲ ਦਾ ਸੁਰਤ ਦਾ, ਰਾਤ ਨੂੰ ਸੁੱਤਿਆਂ ਸਰਾਣੇ ਦਰਬਾਰ ਸਾਹਿਬ ਦਾ ਕੀਰਤਨ ਲਾ ਲਓ, ਜਦੋਂ ਅੱਖ ਖੁੱਲੇਗੀ, ਕਿਉਂਕਿ ਦਰਬਾਰ ਸਾਹਿਬ ਦੇ ਮੈਂ ਵਾਹਿਗੁਰੂ ਕੀਰਤਨ ਕੀਰਤਨ ਹੀ ਹੈ, ਪਰ ਦਰਬਾਰ ਸਾਹਿਬ ਅੰਦਰ ਬੈਠ ਕੇ ਕੀਰਤਨ ਦਾ ਰੰਗ ਹੀ ਕੁਛ ਹੋਰ ਹੈ। ਦਰਬਾਰ ਤੁਸੀਂ ਟੇਪ ਲਾਓ, ਦਰਬਾਰ ਸਾਹਿਬ ਦਾ ਰੇਡੀਓ ਲਾਓ, ਇੱਕੋ ਤਾਂ ਪਛਾਣ ਜਾਓਗੇ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ। ਆਪਾਂ ਬੈਠੀਆਂ ਤਰੀਕਾ, ਚਿੰਤਾ ਵੀ ਰਾਤ ਨੂੰ ਤੰਗ ਕਰੇਗੀ, ਪਰ ਸੌਖਾ ਤਰੀਕਾ ਹੈ ਵੀ ਜੇ ਸਰਾਣੇ ਕੀਰਤਨ ਚੱਲ ਰਿਹਾ ਤੇ ਜਦੋਂ ਆਪ ਪਾਸਾ ਮਾਰੋਗੇ ਅੱਖ ਖੁੱਲੇਗੀ, ਕੰਨ ਚ ਸ਼ਬਦ ਪਏਗਾ। ਕਈ ਵਾਰੀ ਉਹ ਕੰਨ ਚ ਗਿਆ ਹੋਇਆ ਸ਼ਬਦ ਅਗਲੀ ਨੀਂਦ ਨੂੰ ਸੁਪਨੇ ਚ ਬਦਲ ਦਿੰਦਾ। ਤੁਸੀਂ ਦਰਬਾਰ ਸਾਹਿਬ ਬਹਿ ਜਾਂਦੇ ਹੋ, ਕਦੀ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪੈਂਦੇ ਹੋ। ਮੇਰੇ ਕਹਿਣ ਤੋਂ ਮੁਰਾਦ ਵੀ ਇਹ ਸੁਣਨ ਵਾਲੀ ਵੀ ਮੈਲ ਚਲੀ ਜਾਂਦੀ। ਪਹਿਲਾ ਤਰੀਕਾ ਸਤਸੰਗ, ਦੂਜਾ ਗੁਰਬਾਣੀ ਸੁਣ ਮੈਲ ਗਵਾਏ, ਤੀਸਰਾ ਤਰੀਕਾ ਕੀਰਤਨ ਕਰਕੇ ਮੈਲ ਜਾਂਦੀ। ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾ ਗਾ ਕੇ ਮੈਲ ਉਤਰਦੀ। ਚੌਥਾ ਤਰੀਕਾ ਭਾਈ ਸਿੱਖੋ, ਸਿਮਰਨ ਕਰਕੇ ਮੈਲ ਉਤਰਦੀ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਵੀ ਇੱਕ ਕੰਮ ਕਰ, ਪਹਿਲਾਂ ਕਹਿ ਦਿੱਤਾ ਵੀ ਕਾਂ ਵਾਲੀ ਬਿਰਤੀ ਸਭ ਕੁਝ, ਪਰ ਮੈਂ ਹੀ ਕਹਿੰਦਾ ਗੁਰੂ ਸਾਹਿਬ ਕਦੀ ਵੀ ਤੁਸੀਂ ਸਾਰੀ ਬਾਣੀ ਧਿਆਨ ਨਾਲ ਜਦੋਂ ਪੜੋਗੇ ਨਾ, ਵੇਖੋ ਇੱਕ ਹੁੰਦਾ ਕਿਸੇ ਦੀ ਬਦਨਾਮੀ ਕਰਕੇ ਔਗਣ ਭੰਡ ਭੰਡ ਕੇ ਖੀਰ ਤੇ ਨਾ
कलब के उठ पैना।

ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜ੍ਹੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜ੍ਹਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਏ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰਸ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾਏ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰੇ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਆ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂਜ ਸਿੱਧੇ, 4 ਵੇਦ 18 ਪੁਰਾਣ, ਕਤੇਬ ਕੁਰਾਨ 4 ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, 4 ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾ ਨੇ, ਸਾਰਿਆਂ ਦੇ
ਸਭ ਨੇ ਦੇਖੇ ਘੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਕਾ। ਪੁਰਾਨ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ। ਕਬੀਰ ਸਾਹਿਬ ਵੇਦ ਪੜੇ, ਪੁਰਾਨ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ? ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ। ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੀ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕੈ ਮੋਏ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ

0: ਪਾਉਣ ਹਾਰੀ ਕੋਈ ਸਾਧਨਾ ਹੈ ਤਾਂ ਪਾਉਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ ਸਮੇਂ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਹੋਣਗੇ ਇਹਦੇ। ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ, ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦਾ ਜਤੇ ਜਤਾਰ ਸਭੈ ਸੋ ਵਿਚਾਰ ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਉਸ ਵੇਲੇ ਕੋਰਟ ਕਚਹਿਰੀਆਂ ਖਾਲੀ ਹੋਣ ਲੱਗ ਪਏ ਸੀ, ਕੋਈ ਥਾਣੇ ਚ ਨਹੀਂ ਸੀ ਜਾਂਦਾ। ਸੰਤਾਂ ਜਿਹੜੇ ਕਈਆਂ ਕਈਆਂ ਸਾਲਾਂ ਦੇ ਫੈਸਲੇ ਸੀ ਆਪਣੇ ਦਰਬਾਰ ਚ ਹੱਲ ਕਰਿਆ ਕਰਦੇ ਸੀ, ਕਿਸੇ ਦੀ ਜੁਰਤ ਨਹੀਂ ਸੀ ਕਿ ਉਹਨਾਂ ਦੇ ਕੋਈ ਫੈਸਲੇ ਨੂੰ ਰੱਦ ਕਰ ਦੇ।

0: दिल्ली दी सरकार तलमला उठी। ओ इंदिरा उन्हें आख्या ओ पिंडरा वाला जेड़े अपने हकां दी गल करदा भावे इन्हां दे गुरद्वारे ढोने पैण भावे इन्हां नूं झूठे मुकाबले बना के मारना पवे इन्हां नूं एहो जिहा सबक सिखाओ एहो जिहा इन्हां दा लक तोड़ो कि मुड़ के अपने हकां दी गल ना करन। 6 लाख फौज चढ़ के दिल्ली तो आई 6 लाख फौज 1,33,000 फौज श्री हरिमंदर साहब ते अकाल तख्त ते हमला बोलू रखी गई उन्हूं कब्जे च करन वास्ते 2 लाख फौज अमृतसर तो 25 किलोमीटर दे घेरे विच लाई गई बाकी फौज सारे पंजाब दे विच इन्हूं छौनी दा रूप दिता गया बाहरलियां स्टेटां दे नालों इहदे सारे संबंध तोड़ दिते गए कोई पंजाब विच गड्डी लै के आ जा नहीं सकता सारे बार्डर सील कीते गए इधर ਉਹ ਕੁਲਦੀਪ ਬਰਾੜ ਜਿਹੜਾ ਚੜ ਕੇ ਆਇਆ ਸੀ ਹਮਲਾ ਬੋਲਣ ਵਾਸਤੇ ਸੰਤਾਂ ਨੂੰ ਫੜਨ ਵਾਸਤੇ 1 ਜੂਨ ਨੂੰ ਸਭ ਤੋਂ ਪਹਿਲੋਂ ਭਾਈ ਮਹਿੰਗਾ ਸਿੰਘ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਫਿਰ ਇਹ ਕੰਮ ਛਿੜ ਪਿਆ ਜਦੋਂ 2 ਜੂਨ ਨੂੰ ਅਸੀਂ ਹਮਲਾ ਬੋਲਣ ਲੱਗੇ ਸਾਨੂੰ ਦਿੱਲੀ ਦੀ ਸਰਕਾਰ ਵੱਲੋਂ ਇੱਕ ਰੋਕ ਪਾਈ ਗਈ ਤੇ ਉਹਦੇ ਵਿੱਚ ਇੱਕ ਪੈਕੇਜ ਭੇਜਿਆ ਗਿਆ ਜੋ ਉਹਨਾਂ ਸ਼ਰਤਾਂ ਲਿਖ ਕੇ ਉਹ ਪੈਕੇਜ ਭੇਜੀਆਂ ਸੀ ਉਹ ਲਿਖਦਾ ਸੀ 14 ਧਰਮੀ ਫੌਜੀ ਸੰਤਾਂ ਦੇ ਨਾਲ ਅੰਦਰ ਸੁਲਾਹ ਕਰਨ ਵਾਸਤੇ ਭੇਜੇ ਉਹ ਸ਼ਰਤਾਂ ਕੀ ਸੀ ਸਹੀ ਸਰਕਾਰ ਨੇ ਜੋ ਦਿੱਤੀਆਂ ਵੀ 1 ਅਰਬ ਅਮਰੀਕੀ ਡਾਲਰ ਤੁਹਾਡੇ ਅਕਾਊਂਟ ਵਿੱਚ ਪੈ ਜਾਊਗਾ ਤੁਹਾਡੇ ਜਿਹੜੇ ਸ਼ਰਧਾਲੂ ਕੈਨੇਡਾ ਅਮਰੀਕਾ ਜਿਹਨੇ 1 ਅਰਬ ਅਮਰੀਕੀ ਡਾਲਰ ਤੁਹਾਨੂੰ ਦਿੱਤਾ ਜਾਊਗਾ ਸਾਡੀ ਫੌਜ ਕੇਵਲ ਤੁਹਾਨੂੰ ਫੜਨ ਦਾ ਰੋਲ ਹੀ ਕਰੇਗੀ ਤੁਸੀਂ ਪਾਕਿਸਤਾਨ ਵਿੱਚ ਕਿਤੇ ਵੀ ਜਾ ਸਕਦੇ ਜੇ ਤੁਸੀਂ ਯੂਰਪ ਚ ਆਪਣੀ ਕਿਤੇ ਵੀ ਰਿਹਾਇਸ਼ ਕਰ ਸਕਦੇ ਜੇ ਐਸ਼ ਦੀ ਜ਼ਿੰਦਗੀ ਜੀ ਸਕਦੇ ਜੇ ਸਰਕਾਰ ਤੁਹਾਨੂੰ ਕੁਝ ਨਹੀਂ ਕਹੇਗੀ ਇਹ ਖੂਨ ਖਰਾਬਾ ਨਾ ਹੋਵੇ ਤੁਹਾਡੀ ਸਰਕਾਰ ਹਰ ਇੱਕ ਧਾਰਮਿਕ ਮੰਗ ਮੰਗ ਲੈਂਦੀ ਹੈ ਜਿਹੜਾ ਤੁਸੀਂ ਕਹਿੰਦੇ ਵੀ ਟ੍ਰਾਂਜਿਸਟ ਲਾਇਆ ਜਾਵੇ ਹਰਿਮੰਦਰ ਸਾਹਿਬ ਦੀ ਬਾਣੀ ਜਿਹੜੀ ਆ ਉਹ ਟ੍ਰਾਂਸਮਿਟਰ ਸਾਰੇ ਉਹਦੇ ਰਾਹੀਂ ਸਾਰੇ ਦੇਸ਼ ਵਿੱਚ ਚੱਲੇ ਇਹ ਤੁਹਾਡੀ ਮੰਗ ਪੂਰੀ ਕੀਤੀ ਜਾਏਗੀ ਪਰ ਜਿਹੜੀ ਤੁਹਾਡੀ ਧਾਰਮਿਕ ਉਹਨੂੰ ਪੂਰੀ ਕਰਦੇ ਧਾਰਮਿਕ ਨੂੰ ਪਰ ਜ਼ਿਮੀਦਾਰਾਂ ਦੀਆਂ ਮੰਗਾਂ ਦੇ ਵਿੱਚੋਂ ਆਪਣੀ ਲੱਤ ਕੱਢ ਦਿਓ ਉਹਨਾਂ ਆਖਿਆ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਊਗਾ ਸੈਸਰ ਲਾ ਕੇ ਸਾਡੇ ਪੰਜਾਬ ਦੇ MLA ਕਾਂਗਰਸੀ ਤੁਹਾਨੂੰ ਸਮਰਥਨ ਦੇਣਗੇ ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖਿਆ ਜਾਏਗਾ ਸਰਕਾਰ ਨੇ ਬੜਾ ਉਹਨੂੰ ਲਾਲਚ ਦਾ ਚੋਗਾ ਪਾਇਆ ਬਸ ਮਰਦ ਨੇ ਉਹ ਚੋਗਾ ਚੁਣਿਆ ਨਾ
1: ਸੱਚ ਹੈ
0: ਉਹ ਜਿਹੜੇ 14 ਫੌਜੀ ਸੰਤਾਂ ਨਾਲ ਸੁਲਾਹ ਕਰਨ ਗਏ ਸੀ ਨਾ ਉਹਨਾਂ ਨੂੰ ਇਹੋ ਜੀ ਫਟਕਾਰ ਪਾਈ ਉਹਨਾਂ ਦੇ ਲੈਕਚਰ ਦਾ ਉਹਨਾਂ ਦੇ ਉੱਤੇ ਇਹੋ ਜਿਹਾ ਪ੍ਰਭਾਵ ਪਿਆ ਉਹ ਮੁੜ ਕੇ ਬਾਹਰ ਨਹੀਂ ਆਏ ਫੌਜ ਵੱਲੇ ਉਹ ਸੰਤਾਂ ਦੇ ਹੋ ਕੇ ਅੰਦਰ ਰਹਿ ਗਏ
1: ਵਾਹ ਵਾਹ
0: ਕੁਲਦੀਪ ਆ ਲਿਖਦਾ ਵੀ ਮੈਨੂੰ ਇਹ ਵੀ ਖਤਰਾ ਪੈ ਗਿਆ ਵੀ ਸਾਡੀ ਫੌਜ ਦੀਆਂ ਵਰਦੀਆਂ ਪਾ ਕੇ ਕਿ ਸਾਡਾ ਭਾਰੀ ਨੁਕਸਾਨ ਨਾ ਕਰ ਦੇ ਔਰ ਸਾਡੀ CID ਇੰਨੀ ਨਕੰਮੀ ਨਿਕਲੀ ਉਹਨਾਂ ਆਖਿਆ ਵੀ 400-500 ਸਿੰਘ ਆ ਸੰਤਾਂ ਦੇ ਨਾਲ ਤੇ 7-8 ਇਹਨਾਂ ਦੇ ਕੋਲ ਮੋਰਚੇ ਆ ਤੇ ਕੱਚੀਆਂ ਇਹਨਾਂ ਦੇ ਕੋਲ ਹਥਿਆਰ ਹੋਆ ਪਰ ਜਦੋਂ ਅਸੀਂ ਅੰਦਰ ਦਾ ਜਾਇਜ਼ਾ ਲੈਣ ਵਾਸਤੇ ਬਾਹਰੋਂ ਫਾਇਰਿੰਗ ਕੀਤੀ ਤੇ ਸਾਨੂੰ ਸਿੰਘਾਂ ਨੇ ਕੱਚੀਆਂ ਰਫਲਾਂ ਨਾਲ ਜਵਾਬ ਅੰਦਰ ਉੱਤਾ ਕੱਚੀਆਂ ਰਫਲਾਂ ਨਾਲ ਮੈਂ ਫਿਰ ਵੀ ਇਹ ਖੁਸ਼ੀ ਮਹਿਸੂਸ ਕਰ ਰਿਹਾ ਸਾਂ ਵੀ ਇਹਨੂੰ ਤੇ ਅਸੀਂ 4 ਘੰਟਿਆਂ 'ਚ ਫੜ ਕੇ ਦਿੱਲੀ ਲੈ ਜਾਣਾ ਪਰ ਮੈਨੂੰ ਅੰਦਰੋਂ ਡਰ ਇਹ ਵੀ ਸੀ ਵੀ ਜਿਹੜੀ ਅੰਦਰ ਦੀ ਕਮਾਂਡ ਸੰਭਾਲ ਰਿਹਾ ਨਾ ਉਹ ਜਨਰਲ ਸ਼ਵੇਗ ਸਿੰਘ ਸੰਭਾਲ ਰਿਹਾ
1: ਵਾਹ ਵਾਹ
0: ਜਨਰਲ ਸ਼ਵੇਗ ਸਿੰਘ ਇੱਕ ਉਹ ਜਰਨੈਲ ਸੀ ਜਿਹਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ 90,000 ਦੇ ਫੌਜ ਹੱਥ ਖੜੇ ਕਰਾਏ ਸੀ 90,000 ਦੇ ਆਂਦਾ ਮੈਨੂੰ ਉਹਦਾ ਅੰਦਰੋਂ ਡਰ ਸੀ ਵੀ ਉਹਨੇ ਹਾਥੀ ਤੇ ਦੰਨਾ ਵਾਂਗੂ ਕਰਨਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ ਪਰ ਵਾਕਈ ਉਹ ਹੈ ਜੋ ਉਹਨੇ ਕੀਤਾ ਸੀ ਆਂਦਾ ਜਦੋਂ ਸਾਡੀ ਫੌਜ ਅੰਦਰ ਰੀਂਗ ਕੇ ਜਾਣ ਲੱਗੀ ਨਾ ਲੰਮੀ ਪੈ ਕੇ 2200 ਫੌਜੀ ਸੀ ਤਿਆਰ ਕੀਤਾ ਉਹਨਾਂ ਵਿੱਚ 1800 ਫੌਜੀ ਉਹ ਸੀ ਜਿਹੜੇ ਜੰਗ ਦੇ ਬੜੇ ਵੱਡੇ ਪਲੇਅਰ ਸੀ ਜਿਨ੍ਹਾਂ ਨੇ ਪਾਕਿਸਤਾਨ ਦੀ ਲੜਾਈ ਲੜੀ ਹੋਈ ਸੀ ਆਧੁਨਿਕ ਹਥਿਆਰ ਲੈ ਕੇ ਜਿਸ ਵੇਲੇ ਉਹ ਅੰਦਰ ਗਏ 2200 ਫੌਜ ਰੀਂਗ ਕੇ ਜਾ ਰਹੀ ਲੰਮੇ ਪੈ ਕੇ ਤੇ 1700 ਫੌਜੀ ਉੱਤੇ ਕਵਰਿੰਗ ਫੈਰਨ ਵਾਸਤੇ ਰੱਖਿਆ ਗਿਆ ਵੀ ਜਿਹੜੇ ਉੱਤੇ ਖਾੜਕੂ ਬਿਲਡਿੰਗਾਂ ਵਿੱਚ ਬੈਠੇ ਹਨ, ਜਿਹੜੀ ਰੀ ਕੇ ਫੌਜ ਜਾ ਰਹੀ, ਇਹਨਾਂ ਵੱਲੇ ਉਹਨਾਂ ਦਾ ਧਿਆਨ ਨਾ ਜਾਵੇ, ਤੁਸੀਂ ਗੋਲੀ ਇੰਨੀ ਲਗਾਤਾਰ ਚਲਾ ਦਿਓ। 10,000 ਫੌਜੀ ਪਿੱਛੇ ਹੋਰ ਤਿਆਰ ਰੱਖਿਆ ਸੀ। ਜਿਸ ਵੇਲੇ ਉਹ 2200 ਫੌਜ ਅੰਦਰ ਜਾਣ ਲੱਗੀ, ਬੂਟਾ ਸਮੇਤ ਜਨਰਲ ਸ਼ਬੇਗ ਸਿੰਘ ਨੂੰ, ਸੰਤਾਂ ਨੇ ਆਖਿਆ ਫੌਜ ਜਰਨੈਲ ਜੀ ਹੁਣ ਅੰਦਰ ਆਵੜ ਆ ਚੱਲੀ ਆ, ਇਹਦਾ ਹੁਣ ਮੁਕਾਬਲਾ ਕੀਤਾ ਜਾਵੇ, ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ। ਅੱਗਿਓ ਜੋ ਜਨਰਲ ਸ਼ਬੇਗ ਸਿੰਘ ਨੇ ਸੰਤਾਂ ਨੂੰ ਜੋ ਕਿਹਾ, ਬਾਬਾ ਜੀ ਇਹਨਾਂ ਨੂੰ ਸਾਰੀ ਫੌਜ ਨੂੰ ਇੱਕ ਅੰਦਰ ਆਉਣ ਦਿਓ, ਇਹਨਾਂ ਨੂੰ ਇੱਕ ਚਾਰ ਸਵੇਰੇ ਘੁੰਮ ਲੈਣ ਦਿਓ, ਇਹਨਾਂ ਦੇ ਮੂੰਹ ਵੇਖਿਓ ਮੈਂ ਦਿੱਲੀ ਵਾਲੇ ਕਿਤਨਾ ਭੋਣਾ। ਜੋ ਜਨਰਲ ਸ਼ਬੇਗ ਸਿੰਘ ਨੇ ਸੰਤਾਂ ਨਾਲ ਵਚਨ ਕੀਤੇ ਸਾਂਝੇ, ਉਹਨਾਂ ਦਾ ਵੇਰਵਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ
1: ਕਿਹਾ, ਸੰਤਾਂ ਨੂੰ ਜਨਰਲ ਸ਼ਬੇਗ ਸਿੰਘ ਨੇ ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ।
2: ਉਹ ਕਿਹਾ ਸੰਤਾਂ ਨੂੰ ਜਨਰਲ ਸ਼ਬੇਗ ਸਿੰਘ ਨੇ ਜ਼ਿੰਦਗੀ ਲਾ ਦਿਆਂਗੇ।
1: ਸੰਤਾਂ ਨੂੰ ਜਨਰਲ ਸ਼ਬੇਗ ਸਿੰਘ ਨੇ ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ।
2: ਉਹ ਕਿਹਾ ਸੰਤਾਂ ਨੂੰ ਜਨਰਲ ਸ਼ਬੇਗ ਸਿੰਘ ਨੇ ਜ਼ਿੰਦਗੀ ਧਰਮ

その出ねえ

0: ਨਾ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਕਿਸੇ ਨੇ ਸਿਨਾ ਦਿੱਤਾ ਬਾਬਾ ਜੀ ਫੌਜ ਤੇ ਸਾਰੀ ਬੂਟ ਪਾ ਕੇ ਅੰਦਰ ਵੜ ਚਲੀ ਪਰਿਕਰਮਾ ਦੇ ਅੰਦਰ ਉਹਨਾਂ ਆਖਿਆ ਫੌਜੀ ਬੂਟ ਪਾ ਕੇ ਆਉਣਗੇ ਜ਼ਰੂਰ ਪਰ ਉਹਨਾਂ ਪੈਰਾਂ ਦੇ ਨਾਲ ਮੁੜ ਕੇ ਇੱਥੋਂ ਤੁਰ ਕੇ ਵਾਪਸ ਨਹੀਂ ਜਾਣਗੇ ਇੱਥੇ ਅਸੀਂ ਰਬੜ ਦੀਆਂ ਗੋਲੀਆਂ ਲੈ ਕੇ ਨਹੀਂ ਬੈਠੇ ਸਿੱਖ ਦੇ ਖੂਨ ਦਾ ਕਤਰਾ ਕਤਰਾ ਤੇ ਵਹਿਜੂਗਾ ਪਰ ਉਹ ਆਪਣੇ ਗੁਰਧਾਮਾਂ ਦੀ ਕਦੇ ਬੇਅਦਬੀ ਨਹੀਂ ਸਹਾਰੇਗਾ
1: ਸੱਚ ਹੈ
0: ਹਰਿਮੰਦਰ ਸਾਹਿਬ ਸਿੱਖਾਂ ਦਾ ਸੀਨਾ ਹੈ ਸੀਨਾ ਤੇ ਜੇ ਕੋਈ ਸੀਨੇ ਤੇ ਪੈਰ ਰੱਖ ਕੇ ਆਖੇ ਮੈਂ ਗਾਂ ਲੰਘ ਦਵਾਂ ਤੇ ਇਹ ਉਹਦਾ ਭੁਲੇਖਾ ਹੈ ਜਿਸ ਵੇਲੇ 2200 ਫੌਜ ਅੰਦਰ ਰੀਂਗ ਕੇ ਚਲੇਗੀ 1700 ਫੌਜੀ ਕਵਰਿੰਗ ਫਾਇਰਿੰਗ ਕਰ ਰਿਹਾ ਲਗਾਤਾਰ ਚਾਰ ਫੇਰੇ ਜਦੋਂ ਪ੍ਰਕਰਮਾ ਵਿੱਚ ਅਮਰ ਵੇਲ ਵਾਂਗੂ ਫੈਲ ਗਈ ਆਂਦਾ ਫਿਰ ਸਾਡੇ ਉੱਤੇ ਉਹ ਘਟਨਾ ਵਾਪਰੀ ਵੀ ਅਸੀਂ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਪਿੰਡਰਾ ਵਾਲੇ ਦੇ ਚੇਲਿਆਂ ਨੇ ਇਹੋ ਜੀ ਜ਼ਬਰਦਸਤ ਫਾਇਰਿੰਗ ਖੋਲੀ ਸਾਡੇ ਵੱਡੇ ਵੱਡੇ ਜੰਗੀ ਜਰਨੈਲ ਅਭਿਮਨੂ ਚੱਕਰ ਲੈਣ ਵਾਲੇ ਉਹਨਾਂ ਨੂੰ ਗੋਡਿਆਂ 'ਚ ਸਿਰ ਦੇਣਾ ਪੈ ਗਿਆ ਸੀ ਚਾਰ ਗੰਨਾ ਸੁੱਟ ਸੁੱਟ ਕੇ ਉਹਨਾਂ ਨੂੰ ਡਿਉੜੀ ਤੱਕ ਆਉਣਾ ਬੜਾ ਮੁਸ਼ਕਲ ਹੋ ਗਿਆ ਸੀ ਆਂਦੇ ਐਡੀ ਜ਼ਬਰਦਸਤ ਫਾਇਰਿੰਗ ਜਿਹਦੇ ਵਿੱਚ ਸਾਡੇ 2200 ਦੇ ਵਿੱਚੋਂ ਕੇਵਲ ਤੇ ਕੇਵਲ 637 ਫੌਜੀ ਬਾਕੀ ਬਚੇ 1513 ਸਾਡੇ ਸਿਪਾਹੀ ਜਿਹੜੇ ਆ ਉਹ ਮੌਤ ਦੇ ਮੂੰਹ ਸਿੱਖਾਂ ਨੇ ਪਾ ਕੇ ਰੱਖਤਾ ਜਿਹੜਾ ਉੱਤੇ 1700 ਕਵਰਿੰਗ ਫਾਇਰਿੰਗ ਦੇ ਰਿਹਾ ਸੀ ਉਹਨਾਂ ਵਿੱਚੋਂ ਵੀ 1187 ਬਚੇ ਬਾਕੀ ਸਾਰੇ ਦੇ ਸਾਰੇ ਉਹਨਾਂ ਮੌਤ ਦੀ ਗੱਡੀ ਚੜ੍ਹਤੇ ਮਰਨ ਵਾਲਿਆਂ ਦੀ ਗਿਣਤੀ ਇਸ ਵੇਲੇ ਸਾਡੀ 2076 ਹੋ ਚੁੱਕੀ ਸੀ ਪਰ ਸਾਨੂੰ ਅਫਸੋਸ ਇਸ ਗੱਲ ਦਾ ਵੀ ਅਸੀਂ ਦੁਸ਼ਮਣ ਦਾ ਇੱਕ ਬੰਦਾ ਵੀ ਨਾ ਮਾਰ ਸਕੇ ਆਂਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਗੋਲੀ ਆ ਕਿਧਰੋਂ ਰਹੀ ਹੈ ਇਹ ਜਨਰਲ ਸ਼ਲੇਕ ਸਿੰਘ ਦੀ ਕਾਢ ਸੀ ਗੋਲੀ ਧਰਤੀ ਕੱਢ ਰਹੀ ਸੀ ਧਰਤੀ ਜਿਹੜੇ ਚਾਰ ਸਵੇਰੇ ਪ੍ਰਕਰਮਾ ਚ ਕਮਰੇ ਹਨ ਜਨਰਲ ਸ਼ਲੇਕ ਸਿੰਘ ਨੇ ਜ਼ਮੀਨ ਤੋਂ 3 ਇੰਚ ਜਗ੍ਹਾ ਛੱਡ ਕੇ ਮਸ਼ੀਨ ਦੀ ਨਾਲੀ ਗਨ ਉਸ ਮਸ਼ੀਨ ਗਨ ਦੀ ਨਾਲੀ ਵਾਸਤੇ ਤੇ ਇੱਕ ਅੱਖ ਨਾਲ ਵੇਖਣ ਵਾਸਤੇ 2 ਫਲਾਕ ਵਰਮੇ ਨਾਲ ਕੱਢੇ ਸੀ ਜਿਹੜੀ ਰੀਂਗ ਕੇ ਫੌਜੀ ਆ ਰਿਹਾ ਨਾ ਉਹਦੇ ਗੋਲੀ ਸਿਰ ਚ ਵੱਜਦੀ ਸੀ ਤੇ ਜਿਹੜਾ ਖਲੋਤਾ ਸੀ ਉਹਦੇ ਪੈਰਾਂ ਚ ਵੱਜ ਜਾਂਦੀ ਸੀ ਉਹ 4 ਇੰਚ ਉੱਚਾ ਉੱਠ ਕੇ ਤੇ ਥੱਲੇ ਡਿੱਗ ਪੈਂਦਾ ਸੀ ਆਂਦਾ ਇਹ ਸਾਨੂੰ ਮੋਰਚਿਆਂ ਦਾ 8 ਜੂਨ ਨੂੰ ਪਤਾ ਲੱਗਾ 8 ਜੂਨ ਇਹ ਚਾਲ ਸਾਡੀ ਫੇਲ ਹੋ ਗਈ ਸਾਡੇ ਵੱਡੇ ਵੱਡੇ ਸੁੰਦਰ ਜੀ ਵਰਗੇ ਦਿਆਲ ਜੀ ਵਰਗੇ ਵੱਡੇ ਵੱਡੇ ਜਰਨੈਲ ਜਿਹੜੇ ਉਹ ਸੋਚਾਂ ਚ ਪਾ ਕੇ ਸੰਤਾਂ ਨੇ ਰੱਖ ਦਿੱਤੇ ਉਸ ਤੋਂ ਬਾਅਦ ਦਿਨ ਚੜ੍ਹਨ ਤੋਂ ਪਹਿਲਾਂ ਅਸੀਂ ਇੱਕ ਤੂਫਾਨੀ ਮੀਟਿੰਗ ਕੀਤੀ ਜਿਹਦੇ ਵਿੱਚ ਸਾਰੇ ਜਰਨੈਲ ਇਕੱਠੇ ਹੋ ਕੇ ਜਿਹੜੇ ਮੇਰੇ ਵੀਰ ਗੁਰੂ ਕਿਰਪਾ ਕਰੇ ਤੋ ਮੈਂ ਗੱਲ ਕਰ ਰਿਹਾ ਸਾਂ ਆਂਦਾ ਇੱਕ ਤੂਫਾਨੀ ਮੀਟਿੰਗ ਕੀਤੀ ਜਿਹਦੇ ਵਿੱਚ ਸਾਰੀ ਫੌਜ ਨੇ ਕਮਾਂਡੋ ਫੋਰਸ ਦੇ ਜਵਾਨਾਂ ਨੇ ਹੈਲੀਕਾਪਟਰਾਂ ਰਾਹੀਂ ਉਹਨਾਂ ਨੂੰ ਉੱਤੇ ਬਿਲਡਿੰਗਾਂ ਦੇ ਤਾਰਨਾ ਸੀ 6:20 ਤੇ 11 ਹੈਲੀਕਾਪਟਰ ਮੰਗਾਏ ਗਏ ਜਿਨ੍ਹਾਂ ਵਿੱਚ 912 ਕਮਾਂਡਰ ਫੋਰਸ ਦੇ ਜਵਾਨ ਉਹਨਾਂ ਨੂੰ 60-60 ਗ੍ਰਨੇਡ ਦੇ ਕੇ ਗੰਨਾ ਦੇ ਕੇ ਉਹਨਾਂ ਬਿਲਡਿੰਗਾਂ ਉੱਤੇ ਤਾਰਨਾ ਸੀ ਤੇ ਉਹਨਾਂ ਨੇ ਉੱਤੋਂ ਸਲਾਖ ਕਰਕੇ ਗੋਲੇ ਸੁੱਟ ਕੇ ਤੇ ਉਹਨਾਂ ਸਿੰਘਾਂ ਨੂੰ ਸ਼ਹੀਦ ਕਰਨਾ ਸੀ ਥੱਲੇ ਭੇਜਣਾ ਸੀ ਉਹਨਾਂ ਨੂੰ ਤਾਰਨ ਵਾਸਤੇ 1,00,000 ਗੋਲੀ ਦਾ ਸਾਨੂੰ ਫੈਰ ਅਕਾਲ ਤਖ਼ਤ ਦੇ ਵਿਹੜੇ ਚ ਕਰਨਾ ਪਿਆ ਕਿ ਕਿਤੇ ਸਿੰਘਾਂ ਦਾ ਧਿਆਨ ਹੈਲੀਕਾਪਟਰਾਂ ਵਾਲੇ ਨੇ ਚੱਲ ਜੇ ਆਂਦੇ ਜਦੋਂ 912 ਕਮਾਂਡਰ ਫੋਰਸ ਦੇ ਜਵਾਨ ਉਹਨਾਂ ਛੱਤਾਂ ਉੱਤੇ ਅਕਾਲ ਤਖ਼ਤ ਉੱਤੇ ਬਿਲਡਿੰਗਾਂ ਉੱਤੇ 4 ਚੁਫੇਰੇ ਤਾਰ ਦਿੱਤੇ ਗਏ ਜਿਹੜੇ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸੀ ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਹਮਲਾ ਕਰਨਾ ਚਾਹੁੰਦੇ ਸੀ ਉਹਨਾਂ ਇਹੋ ਜਿਹਾ ਇੱਕ ਤੂਫਾਨ ਖੜਾ ਕਰਨਾ ਸੀ ਵੀ ਪਿੰਡਰਾਂ ਵਾਲੇ ਦੇ ਚੇਲਿਆਂ ਨੇ ਵੀ ਸੋਚਾਂ ਚ ਬੈਠਣਾ ਸੀ ਵੀ ਸਰਕਾਰ ਨਾਲ ਮੱਥਾ ਤੇ ਲਾ ਲਿਆ ਪਰ ਹੁਣ ਜਾਣਾ ਕਿਧਰ ਉਹ ਸਮੇਂ ਤੋਂ ਪਹਿਲਾਂ ਹਮਲਾ ਕਰਨਾ ਚਾਹੁੰਦੇ ਸੀ ਜਦੋਂ ਸਾਰੇ ਕਮਾਂਡਰ ਛੱਤਾਂ ਉੱਤੇ ਉਤਰ ਗਏ ਆਂਦਾ ਫਿਰ ਉਹਨਾਂ ਉੱਤੇ ਉਹ ਆਕਾਸ਼ੀ ਬਿਜਲੀ ਪਈ। ਉਹ ਬਿਜਲੀ ਉਹ ਆਕਾਸ਼ੀ ਬੱਦਲ ਵਾਲੀ ਨਹੀਂ ਸੀ, ਉਹ ਬਿਜਲੀ ਸੀ ਮਸ਼ੀਨ ਗੰਨਾਂ ਦੀ, ਜਿਹਦੀ 1800 ਮੀਟਰ ਰੇਂਜ ਸੀ 1800 ਮੀਟਰ। ਆਂਦੇ ਉਹ ਸਾਡੇ ਨਾਲ ਘਟਨਾ ਵਾਪਰੀ ਜਿਸ ਤਰ੍ਹਾਂ ਜਲਿਆਂ ਵਾਲੇ ਬਾਗ ਚ 1919 ਚ ਅੰਗਰੇਜ਼ ਸਰਕਾਰ ਨੇ ਸਾਡੇ ਨਾਲ ਕੀਤਾ ਸੀ ਨਾ। ਆਂਦਾ ਸਾਡੇ ਸਾਰੇ ਦੇ ਸਾਰੇ ਫੌਜੀ ਆ ਉਹ ਦਾਣਿਆਂ ਵਾਂਗੂ ਸਿੰਘਾਂ ਨੇ ਭੁੰਨ ਕੇ ਰੱਖ ਦਿੱਤੇ। ਸਾਡਾ ਮਰਦਾ ਮਰਦਾ ਸੀਨੀਅਰ ਅਫਸਰ ਸਾਨੂੰ ਵਾਇਰਲੈਸ ਰਾਹੀਂ ਇਹ ਨਾ ਦੱਸ ਸਕਿਆ ਵੀ ਇਹ ਗੋਲੀ ਆ ਕਿਧਰੋਂ ਰਹੀ ਆ। ਇਹ ਜਨਰਲ ਸ਼ਬੇਗ ਸਿੰਘ ਦੀ ਕਾਢ ਸੀ ਜਿੰਨੇ ਬੁਰਜਾਂ ਵਿੱਚ ਔਰ ਪਾਣੀ ਦੀ ਟੈਂਕੀ ਵਿੱਚ ਬੱਬਰ ਖਾਲਸੇ ਬਿਠਾਏ ਸੀ ਹਥਿਆਰ ਦੇ ਕੇ ਬੱਬਰ ਖਾਲਸਾ। ਉਹ ਗੋਲੀ ਉੱਤੋਂ ਆ ਰਹੀ ਸੀ ਉੱਤੋਂ। ਇਸ ਵੇਲੇ ਸਾਡੇ ਮਰਨ ਵਾਲਿਆਂ ਦੀ ਗਿਣਤੀ 2988 ਹੋ ਚੁੱਕੀ ਸੀ। ਪੜ੍ਹੇ ਲਿਖੇ ਵੀਰ ਬੈਠੇ ਜੇ 2076 ਤੇ 912 ਜਮ੍ਹਾਂ ਕਰ ਲਓ ਇਹ 2988 ਬਣਦੀ। ਇਹਦਾ ਮਤਲਬ ਵੀ ਕਮਾਂਡੋ ਫੋਰਸ ਦਾ ਇੱਕ ਵੀ ਜਵਾਨ ਉਹਨਾਂ ਨੇ ਉੱਥੋਂ ਸੁੱਕਾ ਨਹੀਂ ਜਾਣ ਦਿੱਤਾ, ਸਾਰਿਆਂ ਦੀਆਂ ਸਾਰੀਆਂ ਢੇਰੀਆਂ ਲਾ ਦਿੱਤੀਆਂ।
1: ਸੱਚ ਹੈ
0: ਗੁਰੂ ਕੇ ਸਿੱਖੋ ਸੰਤ ਬਾਬਾ ਜਰਨੈਲ ਸਿੰਘ ਜੀ ਕਰਨੀ ਤੇ ਕਥਨੀ ਦੇ ਪੂਰੇ, ਬਾਣੀ ਤੇ ਬਾਣੇ ਦੇ ਵਿੱਚ ਪਰਪੱਕ, ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਸਾਰੀ ਸਰਕਾਰ ਨੂੰ ਇੱਕ ਨਾ ਸੋਚਾਂ ਚ ਪਾ ਕੇ ਰੱਖ ਦਿੱਤਾ। ਆਂਦਾ ਸਾਨੂੰ ਇਹ ਹੁਣ ਫਿਕਰ ਬਣ ਗਿਆ ਵੀ ਚਾਰ ਫੇਰੇ ਲੋਥਾਂ ਦੇ ਢੇਰ ਲੱਗ ਗਿਆ, ਕਿਤੇ ਇਹ ਹੁਣ ਲਾਸ਼ਾਂ ਜਿਹੜੀਆਂ ਜੇ ਬਦਬੂ ਮਾਰਨ ਲੱਗ ਗਈਆਂ ਤੇ ਗਰਮੀ ਦਾ ਮੌਸਮ ਆ ਸਾਰਾ ਸ਼ਹਿਰ ਉਹ ਬਿਮਾਰੀ ਨੇ ਘੇਰ ਲੈਣਾ। ਸੰਤਾਂ ਦੇ ਕੋਲ ਅਸੀਂ ਆਗਿਆ ਲੈ ਕੇ ਉਹਨਾਂ ਕੋਲ ਹਰੀ ਝੰਡੀ ਲੈ ਕੇ 300 ਭੰਗੀ ਮੰਗਾਇਆ, ਡੇਢ ਘੰਟੇ ਵਿੱਚ ਉਹ ਲਾਥਾਂ ਜਿੰਨੀਆਂ ਲੋਥਾਂ ਸੀ ਉਹ ਸਾਰੀਆਂ ਲੱਦ ਲੱਦ ਕੇ ਖੜੀਆਂ। ਮੇਰਾ ਭਾਈ ਅਮਰੀਕ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸਿੰਘ ਨੇ ਸਾਡਾ ਬਹੁਤ ਸਨੇਹ ਪਿਆਰ ਹੈ, ਉਹਨੇ ਮੈਨੂੰ ਖੁਦ ਦੱਸਿਆ ਵੀ ਜੋ ਸੰਤਾਂ ਨੇ ਆਖਿਆ ਸੀ ਨਾ ਵੀ ਜਿਹੜੇ ਇੱਥੇ ਆਏ ਨਾ ਬੂਟ ਪਾ ਕੇ ਉਹਨਾਂ ਨੂੰ ਲੱਦ ਕੇ ਖੜਨਾ ਪਊਗਾ। ਆਂਦੀ ਉਹ ਗੱਡੀਆਂ ਟਰਾਲੀਆਂ ਫੌਜ ਦੀਆਂ ਮੈਂ ਆਪ ਵੇਖੀਆਂ ਕਿਤਨਾ ਭਰ ਭਰ ਤੋਰੀਆਂ, ਕਿਸੇ ਦੀ ਲੱਤ ਫੌਜੀ ਦੀ ਬਾਂਹ ਸੀ, ਕਿਸੇ ਦੀ ਬਾਹਰ ਬਾਂਹ ਸੀ, ਕਿਸੇ ਦਾ ਧੜ ਲਮਕਰਿਆ ਸੀ, ਜੋ ਉਹਨਾਂ ਕਿਹਾ ਉਹਨਾਂ ਉਹ ਕਰਕੇ ਵਿਖਾਇਆ। ਇਹ ਚਾਲ ਜਿਹੜੀ ਆ ਦੁਸ਼ਮਣ ਦੀ ਇਹ ਵੀ ਫੇਲ ਹੋ ਗਈ। ਉਸ ਤੋਂ ਬਾਅਦ 33 ਗੱਡੀਆਂ ਜਿਨ੍ਹਾਂ ਨੂੰ ਮੰਜੀ ਸਾਹਿਬ ਵਾਲੇ ਪਾਸੇ ਜਿੱਥੇ ਦੀਵਾਨ ਲੱਗਦਾ ਉਸ ਰਸਤੇ ਥਾਈ ਅੰਦਰ ਘੱਲਣ ਦੀ ਯੋਜਨਾ ਬਣਾਈ ਗਈ। ਮੈਂ ਇੱਥੇ ਉਹਨਾਂ ਵੀਰਾਂ ਦੀ ਵੀ ਗੱਲ ਕਰਾਂ ਸੰਤਾਂ ਦੀ, ਜਿਹੜੇ ਸੰਤਾਂ ਨੂੰ ਆਂਦੇ ਵੀ ਸੰਤਾਂ ਦਾ ਵੈਰ ਹਿੰਦੂਆਂ ਦੇ ਨਾਲ ਸੀ ਉਹ ਜਾਣ ਕੇ ਮਾਰਦੇ ਸੀ। ਉਹ ਭਾਈ ਮੋਹਰ ਚੰਦ ਜਿਹੜਾ ਇੱਕ ਪੰਡਿਤ ਸੀ ਤੇ ਸੰਤਾਂ ਦੀ ਸੰਗਤ ਕਰਕੇ ਅਮਰ ਛਕਿਓ ਸਿੰਘ ਸੱਜਿਆ ਸੀ ਹਿੰਦੂ ਤੋਂ। ਉਹਦੀਆਂ 3 ਬੱਚੀਆਂ ਸੀ, ਇੱਕ ਦਾ ਨਾਮ ਸਤਨਾਮ ਕੌਰ, ਦੂਜੀ ਦਾ ਵਾਹਿਗੁਰੂ ਕੌਰ, ਤੀਜੀ ਬੱਚੀ ਉਹਦੀ ਜਿਉਂਦੀ ਉਹ ਅਜੇ ਨਿਊਜ਼ੀਲੈਂਡ ਹੈ। ਆਂਦੇ ਜਦੋਂ ਟੈਂਕ ਅੰਦਰ ਜਾਣ ਲੱਗੇ ਨਾ ਉਹਨੇ ਆਪਣੀਆਂ ਬੱਚੀਆਂ ਦੇ ਨਾਲ ਬੰਬ ਬੰਨ ਕੇ ਤੇ ਉਹਨਾਂ ਟੈਂਕਾਂ ਨੂੰ ਤਬਾਹ ਕੀਤਾ। ਫਿਰ ਉਹਨੇ ਆਪਣੀ ਛਾਤੀ ਨਾਲ RDX ਬੰਨਿਆ। ਉਹਦੀ ਸਿੰਘਣੀ ਵੀ ਇਸ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਹਾਦਤ ਦੇ ਜਿੰਨੇ ਜਾਮ ਪੀਤੇ। ਉਹਨੇ ਆਖਿਆ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਸਵਾਸਾਂ ਦੀ ਲੜੀ ਚੱਲਦੀ ਹੈ ਨਾ ਉਹਨਾਂ ਚਿਰ ਮੈਂ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਦੇ ਵਿੱਚ ਇੱਥੋਂ ਟੈਂਕ ਨਹੀਂ ਗਾਹ ਜਾਣ ਦਿੰਦਾ। ਇਹੋ ਜਿਹੇ ਯੋਧੇ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕੀਤੀ ਸੀ ਹੋਏ ਗੁਰੂ ਕਿਰਪਾ ਕਰੇ। ਉਹ 33 ਗੱਡੀਆਂ ਦੇ ਵਿੱਚੋਂ 19 ਗੱਡੀਆਂ ਸੀ ਜਿਨ੍ਹਾਂ ਤੇ ਗੰਨਾ ਫਿੱਟ ਕੀਤੀਆਂ ਸੀ। ਜਿਸ ਵੇਲੇ ਅੰਦਰ ਜਾਣ ਲੱਗੀਆਂ ਉਧਰੋਂ ਵਾਇਰਲੈਸ ਰਾਹੀਂ ਜਨਰਲ ਸ਼ਬੇਗ ਸਿੰਘ ਨੇ ਆਖਿਆ ਵੀ ਇਹ ਗੱਡੀਆਂ ਹੁਣ ਗਾਹ ਨਹੀਂ ਆਉਣੀ ਚਾਹੀਦੀਆਂ। ਆਂਦੇ ਸਿੰਘਾਂ ਨੇ ਇਹੋ ਜਿਹਾ RTX ਦਾ ਜ਼ਬਰ ਧਮਾਕਾ ਕੀਤਾ ਜਿੰਨੇ ਏਕੜਾਂ ਛੱਤਾਂ ਦੇ ਲੈਂਟਰ ਹਿਲਾ ਕੇ ਰੱਖੇ ਲੈਂਟਰ। ਇਹ 10-10 ਮੀਲ ਦਾ ਖੜਾਕਾ ਲੋਕਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ। ਇਹ ਚਾਲ ਵੀ ਦੁਸ਼ਮਣ ਦੀ ਫੇਲ ਹੋ ਗਈ ਜਿਹਦੇ ਵਿੱਚ ਸਾਡੇ ਨਾਲ ਫੌਜੀ ਜਿਹੜੇ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਸਿੰਘਾਂ ਨੇ ਉਤਾਰ ਦਿੱਤਾ। ਅਸੀਂ ਤੇ ਹੁਣ ਸੋਚਾਂ ਚ ਪੈ ਗਏ ਸਾਹਿਬ, ਹੁਣ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਨੂੰ ਬਾਈ ਧਰਦਿਆਂ ਤੇ ਔਰੰਗਜ਼ੇਬ ਦੀਆਂ ਫੌਜਾਂ ਨੇ ਘੇਰਾ ਪਾਇਆ ਸੀ ਨਾ, ਚਾਰ ਸ਼ੇਰੋ ਘੇਰਾ ਪਾ ਕੇ ਬਹਿ ਜਾਈਏ, ਉੱਤੇ ਸਾਡੀ ਕੋਈ ਵਾਹ ਨਹੀਂ ਜਾਣਦੇ। ਇੱਥੇ ਬਸ ਨਹੀਂ, ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਸਪੈਸ਼ਲ ਤੌਰ ਤੇ ਮੰਗਾਈਆਂ, ਜਿਨ੍ਹਾਂ ਉੱਤੇ 27-27 ਇੰਚ ਮੋਟਾ ਲੋਹਾ ਲੱਗਾ ਸੀ, 27-27 ਇੰਚ, ਜਿਹੜੀਆਂ ਪੂਰੀਆਂ ਕੱਛੂ ਖੁੰਮੇ ਮੂੰਹ ਤੋਂ ਟਕੀਆਂ ਹੋਈਆਂ ਸੀ। ਉਹ ਗੱਡੀਆਂ ਜਦੋਂ ਅੰਦਰ ਜਾਣ ਲੱਗੀਆਂ, ਪਹਿਲਾਂ ਕੁਲਦੀਪ ਬਰਾੜ ਆਪਣੀ ਉਹ ਕਲਮ ਲਿਖਦਾ ਵੀ ਅਸੀਂ ਸਪੀਕਰ ਦੇ ਲਾਊਡ ਸਪੀਕਰ ਵਿੱਚ ਸੰਤਾਂ ਨੂੰ ਇੱਕ ਵਾਰ ਚੈਲੰਜ ਕੀਤਾ ਵੀ ਹੁਣ ਤੁਹਾਡਾ ਬਚਣ ਦਾ ਕੋਈ ਰਸਤਾ ਨਹੀਂ ਜੇ ਹੁਣ ਵੱਡੀਆਂ ਰੂਸ ਦੀਆਂ ਬਣੀਆਂ ਗੱਡੀਆਂ ਉਹ ਆ ਗਈਆਂ ਜਿਨ੍ਹਾਂ ਦਾ ਤੁਸੀਂ ਵਿਗਾੜ ਕੋਈ ਨਹੀਂ ਸਕਦੇ। ਜੇ ਤੇ 15 ਮਿੰਟ ਤੋਂ ਪਹਿਲਾਂ ਆਪਣੇ ਹੱਥ ਖੜੇ ਕਰਕੇ ਬਾਹਰ ਨਿਕਲ ਜਾਓ ਤੇ ਤੁਹਾਡੀ ਜਾਨ ਬਖਸ਼ੀ ਜਾਏਗੀ, ਨਹੀਂ ਤੇ ਤੁਹਾਡਾ ਤੁੰਬਾ ਤੁੰਬਾ ਸਰੀਰ ਦਾ ਡਾ ਦਿੱਤਾ ਜਾਏਗਾ। ਅਧਰੋਂ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਬਾਣੀ ਵਸੀ ਹੋਈ ਸੀ, ਕਬੀਰ ਮਹੇ ਮਰਨੇ ਕਾ ਚਾਉ ਹੈ,
1: ਮਰੋ ਤੋ ਹਰ ਕੇ,
0: ਮਰੋ ਤੋ ਹਰ ਕੇ ਦਿਆ ਦੁਆਰ,
1: ਮਤ ਹਰ
0: ਮਤ ਹਰ ਪੁੱਛੋ ਕੌਣ ਹੈ ਪਰਾ ਹਮਾਰੇ ਬਾਰ, ਸਿੰਘ ਰੁਚੇ ਸਤ ਭੋਜਨ ਮਾਸ,
1: ਰਣ ਦੀ
0: ਰਣ ਦੇਖ ਸੂਰੇ ਚਿਤ ਉਲਾਸ,
1: ਉਲਾਸ
0: ਸਿੰਘ ਕਹਿ ਗਿਆ ਸ਼ੇਰ ਨੂੰ। ਇਹ ਗੁਰਬਾਣੀ ਦਾ ਫਰਮਾਨ ਹੈ, ਜਿਤਨਾ ਸਿੰਘ ਨੂੰ ਸ਼ੇਰ ਨੂੰ ਮਾਸ ਵੇਖ ਕੇ ਚਾ ਚੜਦਾ ਨਾ, ਮਾਸ ਵੇਖ ਕੇ ਸੂਰਮੇ ਨੂੰ ਜੰਗ ਵੇਖ ਕੇ ਜਾ ਚੜਦਾ, ਉਹਨੇ ਆਖਿਆ ਤੂੰ ਆਪਣੀਆਂ ਫੌਜਾਂ ਨੂੰ ਜਰਾ ਅੰਦਰ ਤੇ ਕਰ, ਅਸੀਂ ਹੱਥ ਖੜੇ ਕਰਨ ਵਾਲੇ ਨਹੀਂ, ਅਸੀਂ ਹੱਥ ਖੜੇ ਕਰਾਉਣ ਵਾਲੇ ਆ। ਸੁਣੀਏ ਕੁਲਦੀਪ ਬਰਾੜ ਕੀ ਕਹਿ ਰਿਹਾ ਤੇ ਅੰਦਰੋਂ ਸੰਤ ਬਾਬਾ ਜਰਨੈਲ ਸਿੰਘ ਉਹ ਵੀ ਬਰਾੜ ਸੀ ਕੀ ਕਹਿ ਰਹੇ ਇੱਕ ਦੂਜੇ ਨੂੰ, ਗੱਲਾਂ ਬਾਤਾਂ ਸਵਾਲ ਜਵਾਬ ਉੱਤਰ ਪ੍ਰਸ਼ਨ ਸਾਡੇ ਸਾਹਮਣੇ ਜੋੜੀ ਹੈ, ਇਉਂ ਬਿਆਨ ਕਰ ਰਿਹਾ
2: ਜਦੋਂ ਫੌਜ ਨੇ

ਤੂੰ ਲਾਣੇ ਚੋਰ ਹਜ਼ਾਰ ਕਿਆ, ਅਸੀਂ ਹੋਣੀ ਕੋਲੋਂ ਡਰਦੇ ਨਹੀਂ, ਅਸੀਂ ਪੁੱਤਰ

ਤੂੰ ਲਾਣੇ ਚੋਰ ਹਜ਼ਾਰ ਕਿਆ ਅਸੀਂ ਹੋਣੀ ਕੋਲੋਂ ਡਰਦੇ ਨੀ ਅਸੀਂ ਪੁੱਤਰ ਕਲਗੀ ਵਾਲੇ ਦੇ ਕਦੇ ਬਾਹਾਂ ਖੜੀਆਂ ਕਦੇ ਬਾਹਾਂ

ਅਸੀਂ ਸਿਰ ਦੀਆਂ ਮਿਣਹਣ ਦੇਣੀ ਅਸੀਂ ਪੁੱਤਰ

ਉਹ ਸਿੰਘ ਜਦੋਂ ਮਦਾਨੇ ਆਉਂਦੇ ਨੇ ਇਹ ਨਵਾਂ ਇਤਿਹਾਸ ਬਣਾਉਂਦੇ ਨੇ ਇਹ ਸੀਸ ਧਰਮ ਦੀ ਲਾਉਂਦੇ ਨੇ ਕੈਰਾਂ ਦੀ ਮੁੰਦੇ ਮਰਦੇ ਨਹੀਂ ਅਸੀਂ ਪੁੱਤਰ

0: ਅਸੀਂ ਪੁੱਤਰ ਕਲਗੀ ਵਾਲੇ ਦੇ ਕਦੇ ਬਾਹਾਂ ਖੜੀਆਂ
1: ਕਦੇ ਬਾਹਾਂ ਖੜੀਆਂ ਕਰਦੇ ਨਹੀਂ ਜਿਸ ਵੇਲੇ ਉਹ ਰੂਸ ਦੀਆਂ ਬਣੀਆਂ ਗੱਡੀਆਂ ਅੰਦਰ ਗਈਆਂ ਜਰਨਲ ਸ਼ਲੇਖ ਸਿੰਘ ਨੇ ਉਹ ਰਾਕਟ ਜਿਹਦਾ 58 ਕਿਲੋ ਵਜ਼ਨ ਸੀ ਇਹ ਕੁਲਦੀਪ ਬਰਾੜ ਲਿਖਦਾ ਉਹ ਸਾਖਾ ਨੀਲਾ ਤਾਰਾ ਵੇ ਆਂਦਾ ਉਹਦਾ 58 ਕਿਲੋ ਵਜ਼ਨ ਸੀ ਜਿਹੜਾ ਚੀਨ ਦਾ ਬਣਿਆ ਸੀ ਜਿਹੜਾ 90 ਟਨ ਦੇ ਟੈਂਕ ਨੂੰ ਉਡਾ ਸਕਦਾ ਸੀ ਏਡਾ ਸ਼ਕਤੀਸ਼ਾਲੀ ਰਾਕਟ ਜਦੋਂ ਛੱਡਿਆ ਪਹਿਲੀ ਗੱਡੀ ਚ ਆਂਦਾ ਸਾਡੀ ਗੱਡੀ ਰੂਹ ਨੂੰ ਉੱਡ ਕੇ ਸਰੋਵਰ ਦੇ ਕੰਢੇ ਤੋਂ 61 ਫੁੱਟ ਅੱਗੇ ਜਾ ਕੇ ਡਿੱਗੀ ਬਾਕੀ ਗੱਡੀਆਂ ਦੇ ਡਰਾਈਵਰ ਜਦੋਂ ਵੇਖ ਚੋ ਇਦਾਂ ਨਿਕਲ ਕੇ ਭੱਜੇ ਜਿਤਨਾ ਪਤੰਗ ਦੀ ਦੋ ਟੁੱਟ ਗਈ ਹੁੰਦੀ ਆਂਦਾ ਮੈਂ ਉਹਨਾਂ ਸਿੰਘਾਂ ਦੀ ਬਹਾਦਰੀ ਦੀ ਦਾਤ ਦਿੰਦਾ ਭਾਵੇਂ ਹੈ ਤੇ ਸਾਡੇ ਦੁਸ਼ਮਣ ਸੀ ਪਰ ਜੋ ਉਹਨਾਂ ਦੇ ਵਿੱਚ ਜੁਰਤ ਭਰੀ ਹੋਈ ਸੀ ਬਾਬਾ ਜਰਨੈਲ ਸਿੰਘ ਨੇ ਆਂਦਾ ਮੈਂ ਆਪਣਿਆਂ ਨੇਤਰਾਂ ਨਾਲ ਵੇਖਿਆ ਦੋ ਨੌਜਵਾਨ ਬੈਰਕਾਂ ਵਿੱਚੋਂ ਨਿਕਲੇ ਜਿਨ੍ਹਾਂ ਨੇ ਛਾਤੀ ਨਾਲ RDX ਬੰਨਿਆ ਸੀ ਸਾਡੀਆਂ ਦੋ ਗੱਡੀਆਂ ਦੇ ਨਾਲ ਐ ਟਕਰਾ ਗਏ ਉਹ ਗੱਡੀਆਂ ਤੇ ਤਬਾਹ ਨਾ ਕਰ ਸਕੇ ਪਰ ਉਹਨਾਂ ਨੂੰ ਚੱਲਣ ਤੋਂ ਉਹਨਾਂ ਨੇ ਨਕਾਰਾ ਕਰ ਦਿੱਤਾ ਆਂਦਾ ਤਾਪਮਾਨ ਇੰਨਾ ਵੱਧ ਚੁੱਕਾ ਸੀ ਵੀ ਜਿਹੜਾ ਅਸਲਾ ਉਹਨਾਂ ਬਰਬਰੂਦ ਗੱਡੀਆਂ ਚ ਰੱਖਿਆ ਸੀ ਆਪਣੇ ਆਪ ਉਹਨੂੰ ਅੱਗ ਲਾ ਕੇ ਤੇ 155 ਫੌਜੀ ਸਾਡੇ ਮਾਰੇ
2: ਗਏ
1: ਇਹ ਵੀ ਚਾਲ ਫੇਲ ਹੋ ਗਈ ਗਿਆਨੀ ਪੂਰਨ ਸਿੰਘ ਜੀ ਚਸ਼ਮਦੀਪ ਗਵਾਹ ਹੈ ਉਸ ਮੌਕੇ ਦਾ ਗਿਆਨੀ ਮੋਹਨ ਸਿੰਘ ਜੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਉਸ ਵੇਲੇ ਭਾਈ ਸਾਹਿਬ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ ਸਨ ਇਹ ਦੋ ਸਿੰਘ ਸਾਹਿਬਾਨ ਅੰਦਰ ਸਨ ਭਾਈ ਮੋਹਨ ਸਿੰਘ ਜੀ ਸਿੰਘ ਸਾਹਿਬ ਭਾਈ ਗਿਆਨੀ ਪੂਰਨ ਸਿੰਘ ਜੀ ਆਂਦੇ ਸਾਰਾ ਸੀਨ ਅਸੀਂ ਹਰਿਮੰਦਰ ਸਾਹਿਬ ਚ ਬਹਿ ਕੇ ਆਪਣੀਆਂ ਨੇਤਰਾਂ ਦੇ ਨਾਲ ਵੇਖਿਆ ਸਾਰਾ ਸੀਨ ਸਾਰੀ ਜੰਗ ਜਿਹੜੀ ਆਉਂਦਾ 4 ਜੂਨ ਨੂੰ 4 ਵਜੇ ਦੇ ਕਰੀਬ ਪਹਿਲਾ ਤੋਪ ਦਾ ਗੋਲਾ ਆਇਆ ਜਿਹੜਾ ਥੜਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸਥਾਨ ਹੈ ਉਹਦੇ ਲਾਗੇ ਇੱਕ ਬੁੰਗਾ ਸੀ ਜਿਹਨੂੰ ਪੁਜਾਰੀਆਂ ਦਾ ਬੁੰਗਾ ਆਉਂਦਾ ਸੀ ਉਹਦੇ ਉੱਤੇ ਉਹ ਗੋਲਾ ਵੱਜਾ ਸਾਡੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਇੱਕ ਦੀ ਲੱਤ ਟੁੱਟ ਗਈ ਉਸ ਤੋਂ ਬਾਅਦ ਫਿਰ ਜਿਉਂ ਗੋਲੇ ਚੱਲਣ ਲੱਗੇ ਆ 3 ਤੋਪਾਂ ਦੁਸ਼ਮਣ ਨੇ ਬੀੜੀਆਂ ਹੋਈਆਂ ਸੀ ਇੱਕ ਮਾਲ ਮੰਡੀ ਵੱਲੇ ਇੱਕ ਜੇਲ੍ਹ ਵੱਲੇ ਔਰ ਇੱਕ ਭਗਤਾਂ ਦਾ ਗੇਟ ਜਿਹਨੂੰ ਆਂਦੇ ਉਧਰ ਤੋਪ ਸੀ ਇਹਨਾਂ ਦੇ ਲਗਾਤਾਰ ਗੋਲੇ ਰੇਂਜ ਬੰਨ ਕੇ ਸ੍ਰੀ ਅਕਾਲ ਤਖ਼ਤ ਤੇ ਸੁੱਟੇ ਜਾਂਦੇ ਸੀ
2: ਵਾਹਿਗੁਰੂ
1: ਆਂਦਾ ਮੈਂ ਸੰਤਾਂ ਦੇ ਕੋਲ ਗਿਆ ਤੇ ਸੰਤ ਮੈਨੂੰ ਕਹਿਣ ਲੱਗਿਆ ਕਿ ਜਿਹੜੀਆਂ ਬੀਬੀਆਂ ਬੱਚੇ ਆ ਨਾ ਇਹਨਾਂ ਸਾਰਿਆਂ ਨੂੰ ਬਾਹਰ ਲੈ ਜਾ
2: ਵਾਹਿਗੁਰੂ
1: ਬਾਹਰ ਲਿਆਉਣਾ ਕਿਹੜਾ ਸੌਖਾ ਸੀ ਅਕਾਲ ਤਖ਼ਤ ਤੋਂ ਡੇੜੀ ਵੇਖ ਲਓ ਕਿੰਨੀ ਕੁ ਦੂਰ ਆ ਉਹਦੇ ਚ ਭਾਈ ਦਾਰਾ ਸਿੰਘ ਦੀ ਸਿੰਘਣੀ ਭਾਈ 18 ਸਿੰਘ ਦੀ ਸਿੰਘਣੀ ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਿੰਘਣੀ ਜਿਹਦੀ ਕੁੱਖ ਹਰੀ ਸੀ ਉਹਦਾ ਬੱਚਾ ਵੀ ਉਹਦੀ ਬਾਅਦ ਵਿੱਚ ਜੰਝੇ ਦਾ ਜਨਮ ਹੋਇਆ ਭਾਈ ਤਰਲੋਚਨ ਸਿੰਘ ਆਂਦਾ ਬੇਅੰਤ ਬੱਚੇ ਤੇ ਬੇਅੰਤ ਬੀਬੀਆਂ ਜਿਹੜੇ ਗੁਰਪੁਰਬ ਵੇਖਣ ਵਾਸਤੇ ਸ਼ਹੀਦੀ ਪੁਰਬ ਵੇਖਣ ਵਾਸਤੇ ਮਹਾਰਾਜ ਦਾ ਆਏ ਹੋਏ ਸੀ ਦਰਸ਼ਨਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਘਰ ਚ ਭਜਾਇਆ ਉਹ ਕਿਸੇ ਨੂੰ ਗਲੀ ਦਾ ਨਹੀਂ ਸੀ ਪਤਾ ਉਹ ਸ਼ਹੀਦ ਬੁੰਗੇ ਵਾਲੀ ਗਲੀ ਜਿਹਦਾ ਦਰਵਾਜ਼ਾ ਅੰਦਰ ਪਰਿਕਰਮਾ ਚ ਖੁੱਲਦਾ ਸੀ ਆਂਦਾ ਜਦੋਂ ਮੈਂ ਵਾਪਸ ਛੱਡ ਕੇ ਆਇਆ ਲੋਥ ਦੇ ਉੱਤੇ ਲੋਥ ਚੜੀ ਹੋਈ ਸੀ ਪਤਾ ਨੀ ਕਿੰਨੀਆਂ ਕੁ ਸਿੱਖਾਂ ਦੀਆਂ ਪੱਗਾਂ ਰੁੱਲੀਆਂ ਸੀ ਕਿੰਨੇ ਕੁ ਫੌਜੀਆਂ ਦੀਆਂ ਟੋਪੀਆਂ ਉਹਦਾ ਕੋਈ ਹਿਸਾਬ ਨੀ ਲਾ ਸਕਦਾ ਸਾਰੀ ਜਿਹੜੀ ਧਰਤੀ ਆ ਐਨ ਕਾਲੀ ਹੋਈ ਪਈ ਸੀ ਤੇ ਸਰੋਵਰ ਦਾ ਰੰਗ ਵੀ ਬਿਲਕੁਲ ਲਹੂ ਦੇ ਨਾਲ ਲਾਲ ਹੋਇਆ ਪਿਆ ਸੀ ਇੰਨੇ ਫੌਜੀ ਤੇ ਇੰਨੇ ਸਿੰਘ ਉਹਦੇ ਵਿੱਚ ਤਰ ਰਹੇ ਸਨ
2: ਵਾਹਿਗੁਰੂ
1: ਇੰਨਾ ਭਾਰੀ ਸਾਡਾ ਨੁਕਸਾਨ ਹੋਇਆ ਜਦੋਂ ਮੈਂ ਸੰਤਾਂ ਦੇ ਕੋਲ ਵਾਪਸ ਆਇਆ ਉਹਨਾਂ ਦੇ ਚਿਹਰੇ ਤੇ ਜਰਾ ਜਿੰਨੀ ਵੀ ਨਿਰਾਸ਼ਤਾ ਨਹੀਂ ਸੀ ਆਂਦੇ ਉਹ ਮੈਗਜ਼ੀਨ ਭਰ ਭਰ ਕੇ ਰੱਖੀ ਜਾਂਦੇ ਸੀ ਤੇ ਸਿੰਘ ਚੁੱਕ ਚੁੱਕ ਕੇ ਲਈ ਜਾਂਦੇ ਸੀ
2: ਵਾਹਿਗੁਰੂ ਵਾਹਿਗੁਰੂ
1: ਇੱਕ ਭਾਈ ਕੇ ਪਠਲਦਾਰ ਸਿੰਘ ਹੈ ਉਹ ਅਜੇ ਵੀ ਜਿਉਂਦਾ ਜਾਗਦਾ ਜੇਲ੍ਹ ਦੇ ਵਿੱਚ ਉਹਨੂੰ ਬੰਦ ਕੀਤਾ ਗਿਆ ਉਹ ਆਂਦਾ ਵੀ ਅਸੀਂ ਸਾਨੂੰ ਕਾਬੂ ਕਰ ਲਿਆ ਫੌਜ ਨੇ ਸਾਡੇ ਹੱਥ ਪੈਰ ਉਹਨਾਂ ਬੰਨ ਲਏ 33 ਸੜਕ ਉੱਤੇ ਸਾਨੂੰ ਸੁੱਟ ਦਿੱਤਾ ਗਿਆ ਹੁਣ ਜੇਠ ਤੇ ਜੂਨ ਦੇ ਦਿਨ ਹੁਣ ਤੇ ਸੜਕ ਕਿੰਨੀ ਤੱਤੀ ਹੁੰਦੀ ਆ ਸਾਡਾ ਦਾ ਚਮੜਾ ਜਿਹੜਾ ਉਹ ਪਿਘਲ ਰਿਹਾ ਸੀ ਧੁੱਪ ਦੇ ਨਾਲ ਸਾਨੂੰ ਠੁੱਡ ਮੁੱਡ ਮਾਰ ਮਾਰ ਕੇ ਗਾਂਹ ਖੜਦੇ ਸੀ ਆਂਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਜਦੋਂ ਲਾਸ਼ਾਂ ਚੁੱਕ ਚੁੱਕ ਕੇ ਟਰੱਕਾਂ ਚ ਫੌਜੀ ਸੁੱਟ ਰਹੇ ਸੀ। ਆਂਦਾ ਇੱਕ ਬਜ਼ੁਰਗ ਜਿਹਦਾ ਨੌਜਵਾਨ ਪੁੱਤਰ ਸ਼ਹੀਦ ਹੋ ਗਿਆ ਸੀ, ਆਂਦਾ ਉਹ ਆਪਣੇ ਪੁੱਤਰ ਦੀ ਲਾਸ਼ ਉੱਤੇ ਰੋ ਰਿਹਾ ਸੀ। ਉਹਦੇ ਪੁੱਤਰ ਦੀ ਪਹਿਲਾਂ ਲਾਸ਼ ਨੂੰ ਸੁੱਟਿਆ ਟਰੱਕ ਵਿੱਚ, ਆਂਦਾ ਫਿਰ ਮੇਰੇ ਅੱਖਾਂ ਦੇ ਸਾਹਮਣੇ ਉਹ ਜਿਉਂਦੇ ਬੁੱਢੇ ਨੂੰ ਉਹ ਟਰੱਕ ਸੁੱਟ ਦਿੱਤਾ ਤੇ ਉਹਦੇ ਉੱਤੇ ਲਾਸ਼ਾਂ ਸੁੱਟ ਦਿੱਤੀਆਂ। ਇੰਨਾ ਕੁ ਕਹਿਰ ਕੀਤਾ ਭਾਈ ਪ੍ਰੀਤਮ ਸਿੰਘ ਜੀ। ਬੀਬੀ ਪ੍ਰੀਤਮ ਕੌਰ ਸੰਤਾਂ ਦਾ ਇੱਕ ਪੀਏ ਸੀ ਜਿਹਦਾ ਨਾਂ ਸੀ ਭਾਈ ਰਿਸ਼ਪਾਲ ਸਿੰਘ ਜੀ। ਉਹਦੀ ਸਿੰਘਣੀ ਨਾਂ ਸੀ ਬੀਬੀ ਪ੍ਰੀਤਮ ਕੌਰ, ਜਿਹਦਾ ਕੇਵਲ 17 ਦਿਨ ਦਾ ਬੱਚਾ ਸੀ। 17 ਦਿਨ ਦਾ ਬੱਚਾ, ਉਹ ਆਪਣੀ ਮਾਂ ਦਾ ਦੁੱਧ ਚੁੰਗ ਰਿਹਾ ਸੀ ਜਿਹਦੀ ਆ ਕੇ ਪਿੱਠ ਵਿੱਚ ਗੋਲੀ ਵੱਜੀ, ਉਹ ਉੱਥੇ ਸ਼ਹੀਦ ਹੋ ਗਿਆ। ਉਹ ਬੀਬੀ ਇਹਨੂੰ ਪਕੜ ਲਿਆ ਗਿਆ ਤੇ 4 ਸਾਲ ਬਾਅਦ ਵਿੱਚ 4 ਸਾਲ ਉਹਨੂੰ ਜੇਲ੍ਹ ਵਿੱਚ ਰਹਿਣਾ ਪਿਆ, ਜਿਹਦਾ ਪਤੀ ਵੀ ਸ਼ਹੀਦ ਹੋ ਗਿਆ, ਜਿਹਦਾ ਦੁੱਧ ਚੁੰਗਦਾ ਬੱਚਾ ਵੀ ਸ਼ਹੀਦ ਹੋ ਗਿਆ। ਕਿੰਨਾ ਇਸ ਜ਼ਾਲਮ ਸਰਕਾਰ ਨੇ ਕਹਿਲ ਕੀਤਾ। ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਕੇ ਤੇ ਸਮਾਪਤੀ ਕੀਤੀ 7:30 ਵਜੇ ਦੇ ਕਰੀਬ। ਭਾਈ ਅਵਤਾਰ ਸਿੰਘ ਰਾਗੀ ਦੀ ਲੱਤ ਵਿੱਚ ਗੋਲੀ ਵੱਜੀ, 2 ਗੋਲੀਆਂ ਪਾਠ ਕਰਦੇ ਸਿੰਘ ਸਾਹਿਬ ਦੇ ਉੱਤੋਂ ਦੀ ਹਰਿਮੰਦਰ ਸਾਹਿਬ ਵਿੱਚੋਂ ਨਿਕਲੀਆਂ, 1 ਗੋਲੀ ਜਿਹੜੀ ਜੰਗਲਾ ਪਾੜ ਕੇ ਦਰਵਾਜ਼ਾ ਪਾੜ ਕੇ ਫਿਰ ਭਾਈ ਅਵਤਾਰ ਸਿੰਘ ਦੀ ਦੂਜੀ ਲੱਤ ਵਿੱਚ ਵੱਜ ਗਈ। ਉਹ ਭਾਈ ਅਵਤਾਰ ਸਿੰਘ ਹਰਿਮੰਦਰ ਸਾਹਿਬ ਦੇ ਅੰਦਰ ਹੀ ਉਹਦਾ ਖੂਨ ਨਿਚੜ ਗਿਆ, ਉਹ ਉੱਥੇ ਸ਼ਹਾਦਤ ਦੇ ਜਾਮ ਪੀ ਗਿਆ। 1 ਗੋਲੀ ਆਟਾ ਚੱਕੀ ਵੱਲੋਂ ਆਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਚ ਵੱਜ ਕੇ ਤੇ ਦੱਖਣੀ ਓਂਕਾਰ ਤੱਕ ਨਿਕਲੀ। ਉਹ ਸਰੂਪ ਮਹਾਰਾਜ ਦਾ ਅੱਜ ਵੀ ਉਹ ਸੰਭਾਲ ਕੇ ਰੱਖਿਆ, ਗੋਲੀ ਸੰਭਾਲ ਕੇ ਰੱਖੀ। 8 ਜੂਨ ਨੂੰ ਇਸ ਵੱਡੀਆਂ ਵੱਡੀਆਂ ਤੋਪਾਂ ਲਿਆ ਕੇ ਕਿਸ ਤਰ੍ਹਾਂ ਸਾਡਾ ਲੱਕ ਤੋੜਨ ਵਾਸਤੇ, ਸਾਡੇ ਤੇ ਇੰਨਾ ਕਹਿਰ ਕੀਤਾ, ਇੰਨੇ ਸਿੰਘਾਂ ਨੂੰ ਫੜਨ ਵਾਸਤੇ, ਤੇ ਕੋਈ ਹੋਰ ਵੀ ਤਰੀਕਾ ਵਰਤਿਆ ਜਾ ਸਕਦਾ ਸੀ, ਪਰ ਇਹਨਾਂ ਨੇ ਜਾਣ ਬੁੱਝ ਕੇ 8 ਜੂਨ ਨੂੰ ਜਿਹੜੀ ਸਿੱਖ ਲਾਇਬ੍ਰੇਰੀ ਜਿਹਦੇ ਵਿੱਚ ਸਾਡੇ ਕੀਮਤੀ ਗ੍ਰੰਥ ਸਨ ਉਹਨੂੰ ਕਿਸ ਤਰ੍ਹਾਂ ਨੁਸ਼ਟੋ ਨਮੂਦ ਕੀਤਾ ਗਿਆ ਗੋਲੇ ਮਾਰ ਮਾਰ ਕੇ। ਸਮੁੰਦਰੀ ਤੇਜਾ ਸਿੰਘ ਸਮੁੰਦਰੀ ਹਾਲ ਇਹਨੂੰ ਵੀ 8 ਜੂਨ ਨੂੰ ਬਾਅਦ ਚ ਲੜਾਈ ਤੋਂ ਇਹਨਾਂ ਨੇ ਤਬਾਹ ਕੀਤਾ, ਸਾਰਾ ਸਾੜਿਆ। ਗੁਰੂ ਕੇ ਸਿੱਖੋ 38 ਹੋਰ ਗੁਰਦੁਆਰੇ ਚ ਕਿਸ ਤਰ੍ਹਾਂ ਹਮਲਾ ਕੀਤਾ। ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਸਾਰੀ ਫੌਜ ਅੰਦਰ ਆ ਵੜੀ ਹੈ ਨਾ, ਜਦੋਂ ਵੱਡੀਆਂ ਤੋਪਾਂ ਲਿਆਂਦੀਆਂ, ਜਦੋਂ ਸਾਰੇ ਬਾਕੀ ਫੇਲ ਹੋ ਗਏ ਇਹਨਾਂ ਦੇ ਜਿੰਨੇ ਵੀ ਇਹਨਾਂ ਨੇ ਅਸਲੇ ਲਿਆਂਦੇ ਸੀ ਸੰਤਾਂ ਨੂੰ ਫੜਨ ਵਾਸਤੇ, ਉਹਨਾਂ ਪਹਿਲੋਂ ਆਤਾ ਵੀ ਭਾਵੇਂ 20 ਦਾ 30 ਲੱਖ ਵੀ ਚੜ ਕੇ ਆ ਜੇ, ਮੈਨੂੰ ਜਿਉਂਦੇ ਤੇ ਫੜ ਕੇ ਖੜ ਨਹੀਂ ਸਕਦਾ। ਤੇ ਵਾਕਈ ਜੋ ਉਹਨਾਂ ਕਿਹਾ ਉਹਨਾਂ ਉਹ ਕਰਕੇ ਵਿਖਾਇਆ। ਉਹਨਾਂ ਆਖਿਆ ਸਰਕਾਰ ਵਾਲਿਓ ਤੁਸੀਂ ਮੇਰੇ ਨੋ ਖਿੱਚ ਦਿਓ, ਮੇਰਾ ਬੰਦ ਬੰਦ ਕੱਟ ਦਿਓ, ਮੈਂ ਇਹ ਨਹੀਂ ਆਂਦਾ ਵੀ ਭਾਈ ਮਨੀ ਸਿੰਘ ਨੂੰ ਬਾਣੀ ਉਚਾਰਨ ਕਰੂੰਗਾ, ਸ਼ਾਇਦ ਕਲਗੀ ਧਰ ਕਰਾ ਵੀ ਲੈਣ, ਪਰ ਸਰਕਾਰ ਵਾਲਿਓ ਮੇਰੇ ਮੂੰਹ ਦੇ ਵਿੱਚ ਇਕਰਾ ਤੁਸੀਂ ਸੀਕ ਲਾ ਕੇ ਵਿਖਾ ਦਿਓ। ਜਦੋਂ ਅੰਦਰ ਸਾਰੇ ਟੈਂਕ ਚਲੇ ਗਏ, ਸੰਤ ਉਸ ਵੇਲੇ ਤਹਿਖਾਨੇ ਚੋਂ ਬਾਹਰ ਆਏ ਸਿੰਘਾਂ ਦੇ ਨਾਲ ਅਰਦਾਸਾ ਕਰਕੇ, ਮਹਾਰਾਜ ਮੈਨੂੰ ਵਾਰ ਵਾਰ ਜਨਮ ਦਰ ਲੈਂਦਾ ਦਿੰਦਾ ਰਹੀ ਤੇ ਜਿੰਨਾ ਚਿਰ ਜਾਲਮ ਸਰਕਾਰ ਤੇਰੇ ਗੁਰਧਾਮਾਂ ਦੀ ਬੇਇੱਜ਼ਤੀ ਕਰਨ ਆਵੇ ਮੈਂ ਉਹਦੇ ਨਾਲ ਉਸੇ ਤਰ੍ਹਾਂ ਡਟ ਕੇ ਮੁਕਾਬਲਾ ਕਰਦਾ ਰਵਾਂ। ਉਹਨਾਂ ਦੇ ਨਾਲ ਇੱਕ ਭਾਈ ਮਸਤਾਨਾ ਸੀ, ਮਸਤਾਨਾ ਸਿੰਘ, ਗੱਲ ਸੁਣਨ ਵਾਲੀ ਜੇ ਮੈਂ ਦੱਸਣ ਲੱਗਾ, ਸੰਤ ਬਾਬਾ ਜਰਨੈਲ ਸਿੰਘ ਦੀ ਫੌਜ ਵਿੱਚ ਕਿਹੋ ਜਿਹੇ ਜੁਝਾਰੂ ਯੋਧੇ ਸੀ, ਉਹਦਾ ਨਾਂ ਸੀ ਮਸਤਾਨਾ। ਜਦੋਂ ਸੰਤਾਂ ਨਾਲ ਬਾਹਰ ਨਿਕਲਿਆ ਨਾ, ਉਹਨੇ ਆਪਣੇ ਮੂੰਹ ਦੇ ਗਾੜੀ ਫੜ ਕੇ ਤੇ ਇੱਕ ਬਾਲਟੀ ਕਰ ਲਈ ਬਾਲਟੀ, ਤੇ ਸਿੰਘ ਨੇ ਆਖਿਆ ਮਸਤਾਨਿਆ ਮੌਤ ਤੋਂ ਡਰਾਉਂਦਾ ਹੀ ਹੋਣਾ, ਉਹਨੇ ਆਖਿਆ ਨਹੀਂ ਮੌਤ ਤੋਂ ਨਹੀਂ ਡਰਦਾ, ਜੇ ਕਿਸੇ ਫੌਜੀ ਦਾ ਬ੍ਰਸ਼ਟ ਮੇਰੇ ਮੂੰਹ ਤੇ ਵੱਜ ਗਿਆ ਤੇ ਮੇਰੀ ਤੇ ਪਛਾਣ ਹੀ ਖਤਮ ਹੋ ਜਾਣੀ ਹੈ, ਕਿਸੇ ਨੂੰ ਕੀ ਪਤਾ ਲੱਗੂ ਵੀ ਉੱਥੇ ਮਸਤਾਨਾ ਵੀ ਸ਼ਹੀਦ ਹੋਇਆ। ਆਹਾ, ਮੈਂ ਮੂੰਹ ਇਸ ਕਰਕੇ ਵਜਾ ਵੀ ਮੇਰੀ ਛਾਤੀ ਵਿੱਚ ਗੋਲੀ ਵੱਜੇ ਤੇ ਮੇਰੇ ਚਿਹਰੇ ਤੋਂ ਪਛਾਣ ਕੇ ਮੈਨੂੰ ਆਖੇ ਵੀ ਮਸਤਾਨੇ ਨੇ ਵੀ ਇੱਥੇ ਸ਼ਹੀਦੀਆਂ ਪਾਈਆਂ। ਇਹੋ ਇਹੋ ਜਿਹੇ ਯੋਧੇ ਸੰਤਾਂ ਦੀ ਫੌਜ ਉਹ ਜੋ ਆ, ਆਓ ਇਹਨਾਂ ਵੱਡੀਆਂ ਤੋਪਾਂ ਦੇ ਨਾਲ ਕਿਸ ਤਰ੍ਹਾਂ ਲਾਚੀ ਬੇਰ ਦਾ ਲੱਕ ਤੋੜਿਆ, ਕਿਸ ਤਰ੍ਹਾਂ ਦਰਸ਼ਨੀ ਦਿਉੜੀ ਨੂੰ ਪਾੜ ਪਾਏ, ਅਕਾਲ ਤਖ਼ਤ ਦਾ ਮਲਵਾ ਢਹਿ ਕੇ ਦਰਸ਼ਨੀ ਜੋੜੀ ਤੱਕ ਪਹੁੰਚ ਚੁੱਕਾ ਸੀ। ਕਿਤਨਾ ਸ੍ਰੀ ਅਕਾਲ ਤਖਤ ਦੇ ਛੱਜੇ ਨੂੰ ਥੱਲੇ ਸੁੱਟਿਆ, ਕੀ ਜ਼ਾਲਮ ਸਰਕਾਰ ਨੇ ਸਾਡੇ ਉੱਤੇ ਕਹਿਰ ਕੀਤਾ। ਨੌਜਵਾਨੋ, ਤੁਸੀਂ ਵਧਾਈ ਦੇ ਪਾਤਰ ਜੇ, ਜਿਹੜੇ ਆਪਣੇ ਵੱਡਿਆਂ ਨੂੰ ਯਾਦ ਕੀਤਾ ਜੇ। ਜਿਹੜੀਆਂ ਕੌਮਾਂ ਆਪਣੇ ਵੱਡਿਆਂ ਨੂੰ ਭੁੱਲ ਜਾਂਦੀਆਂ, ਉਹ ਸਲੇਟ ਦੇ ਕੱਚੇ ਅੱਖਰ ਦਾ ਸਦਾ ਲਈ ਮਿਟ ਜਾ ਕਰਦੀਆਂ। ਉਹਨਾਂ ਯੋਧਿਆਂ ਨੇ ਸਾਡੀ ਚਿਣਕ ਨੂੰ ਕਿਸ ਤਰ੍ਹਾਂ ਜਗਾਇਆ, ਜੋ ਜੋ ਸਾਡਾ ਹਾਲ ਹੋਇਆ। ਛੰਦ ਦਾ ਸਿਰ ਲੇਖ ਹੈ, ਭੁੱਲ ਨਾ ਜਾਇਓ ਸਿੰਘੋ,
2: ਸਾਕਾ
1: ਸਾਕਾ ਜੂਨ 84।
0: ਹੱਥ ਕਾਲ ਜੇ ਧਰ ਕੇ ਸਾਖੀ ਸੱਚ ਬਿਆਨਾ ਜੀ, ਜੋ ਜਾਨ ਸਾਡੀ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ, ਜਾਨ ਸਾਡੀ ਦੇ ਦੁਸ਼ਮਣ ਉਹਨਾਂ ਨਾਲ ਜਰਾਨਾ ਜੀ।
3: ਉਹ ਅਸਰ ਮਨਾ ਤੇ ਕਰਿਓ ਜੇ ਗੱਲ ਸੱਚੀ ਆਖੀ ਦਾ, ਬੋਲਣ ਜਾਇਓ ਸਿੱਖੋ ਸਾਕਾ।
0: ਜੋ ਜਾਨ ਸਾਡੀ ਦੇ ਦੁਸ਼ਮਣ ਉਹਨਾਂ ਨਾਲ

ਨਿਤ ਸਾਜ ਸਾ ਕੜਕੇ ਕਨ ਇੰਦਰਾ ਦੇ ਪਰਦੇ ਜੀ ਨਿਤ ਸਾਜ ਸਾ

ਤਿਲਕ ਮਦਾਜ ਚੇਤਾ ਆਉਂਦਾ ਪੀਤੀ ਚੱਕੀ ਦਾ ਬੋਲਣ ਜਾਇਓ ਸਿੱਖੋ ਸਾਕਾ ਜੂਣ ਜਰਾਸੀ ਦਾ ਬੋਲਣ ਜਾਇਓ ਸਿੱਖੋ ਸਾਕਾ ਜੂਣ

ਬੋਲਣ ਜਾਇਓ ਸਿੱਖੋ ਸਾਖਾ ਜੂਣ ਜਰਾਸੀ ਦਾ ਬੋਲਣ।

0: ਤੇਰੀ ਤਾਰਨ ਗਾ ਕੇ ਸਿੱਖ ਗਟਰਾ ਵਿੱਚ ਸੁੱਟੇ ਗਏ ਤੇਗ ਦੀ ਤਾਰਨ ਗਾ ਕੇ ਸਿੱਖ ਗਟਰਾ ਵਿੱਚ ਸੁੱਟੇ ਗਏ
1: ਬਚ ਕੇ ਜਿਹੜੇ ਫਿਕਰ ਪੈ ਗਿਆ ਇੱਜ਼ਤ ਦੀ ਰੱਖੀ ਦਾ ਬੋਲਣ ਜਾਇਓ ਸਿੱਖੋ ਸਾਕਾ ਜੂਨ ਚ ਰਾਸੀ ਦਾ ਬੋਲਣ ਜਾਇਓ ਸਿੱਖੋ ਸਾਕਾ
0: ਸਰਕਾਰੀ ਅਫਸਰ ਆਪਣੇ ਫਰਜ਼ ਨੂੰ ਭੁੱਲ ਗਏ ਸਭ ਸਰਕਾਰੀ ਅਫਸਰ ਆਪਣੇ ਫਰਜ਼ ਨੂੰ ਭੁੱਲ ਗਏ
1: ਉਹ ਫਾਇਦਾ ਗਲਤੀ ਉਠਾਇਆ ਕਈਆਂ ਵਰਦੀ ਖਾਖੀ ਦਾ ਭੁੱਲਣ ਜਾਇਓ ਸਿੱਖੋ ਸਾਕਾ ਜੂਨ ਚ ਰਾਸੀ ਦਾ ਭੁੱਲਣ ਜਾਇਓ ਸਿੱਖੋ ਸਾਕਾ

Oh, the

जख्म बोध ही गए।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਤਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਨ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਗੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂੰ
1: ਹਰ ਕਾ ਨਾਮ ਤਹਿ ਨਾਲ ਪਛਾਨੂੰ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਜੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ

0: ਮਾਰਗ ਸੰਜਮੈ ਤਸਾ ਦਿਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਤੋ ਵੀ ਹਉਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇਹ ਛੁਟੈ
0: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
0: ਮਨ ਤੇ ਕਭੂ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
0: ਕਹਾ ਹੋਏ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮਕਾ ਭਉ ਵਿਆਪੈ
0: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਗਨ ਨਹੀਂ ਬੁਝੈ
0: ਓਟੋ ਪਾਵਦਰ ਗੈਨੇ ਸਜੈ
1: ਛੁਟ ਸੁਨਾਹੀ ਊਬ ਪਿਆਲ
0: ਲੋਹੇ ਪਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰਿ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਰ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
0: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਧ ਜਨਾ ਕੀ ਸ਼ਰਣੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
0: ਸੋ ਗਨੀਆ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ
0: ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਾਰੇ ਆਪਣੇ ਇੱਥੇ ਬੁਰਾ ਮਿਟਾਨਾ
0: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇਰੋ ਨਾਉ
0: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾਕੋ ਦੇਵੋ ਦਾਨ
1: ਕਰਮ ਕਰਾਵਨ ਹਾਰ ਸੁਆਮੀ
0: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਤ ਜਾਨੋ ਆਪੇ
0: ਆਪਨ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਹੋ ਉਤਮ ਥਾਨ
0: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ
0: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਪਰਮਈਆ ਕੇ ਗੁਣ ਚੇਤ ਪੁਰਾਨੀ
0: ਕਵਨ ਮੋਲ ਤੇ ਕਵਨ ਦਸਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
0: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
0: ਪਰ ਜੋ ਬਨ ਭੋਜਨ ਸੁਖ ਸੂਦ
1: ਬਿਰਦ ਪਿਆ ਉਪਰ ਸਾਗ ਸੈਨ
0: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
0: ਬਖਸ਼ ਲਿਖ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
0: ਸੁਤ ਭਰਾਤ ਨੀਦ ਬੰਤਾ ਸੰਘ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਤ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
0: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
0: ਤਿਸਿਓ ਪ੍ਰੀਤਨ ਕਰੇ ਗਵਾਰ
1: ਜਾਂ ਕੀ ਸੇਵਾ ਨਵ ਨਿਤ ਪਾਵੇ
0: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਰ ਸਦਾ ਹਜੂਰੇ
0: ਤਾਕੋ ਅੰਧਾ ਜਾਣਤ ਦੂਰੇ
1: ਜਾਂ ਕੀ ਟਹਿਲ ਪਾਵੇ ਦਰਦ ਹਮਾਨ
0: ਤਸੈ ਬਸਾਰੈ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਗਰ ਤਪ ਪ੍ਰੀਤ ਭਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
0: ਗਲ ਪਾਥਰ ਕੈਸੇ ਤਰੇ ਅਥਾ
1: ਜਾਂ ਕੈ ਅੰਤਰ ਬਸੈ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
0: ਕਰ ਗਏ ਲਿਹੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
0: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸਨ ਪਦ ਗਾਵੈ ਗੁੰਗ
0: ਯਤਨ ਕਰੈ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
0: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੁਆ ਕੇ ਗ੍ਰਹਿ ਭੀਤਰ ਬਸੈ
0: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
0: ਕਾਲ ਨ ਆਵੈ ਮੂੜੇ ਚੀਤ
1: ਬੈਰ ਬਰੋਧ ਕਾਮ ਕ੍ਰੋਧ ਮੋਹ
0: ਝੂਠ ਪਕਾਰ ਮਹਾ ਲੋਭ ਧਰੋਹ
1: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪਾਏ ਅਰਦਾਸ
0: ਜੀਉ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ
0: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
0: ਤੇ ਹੋਏ ਸੋ ਆਗਿਆਕਾਰੀ
1: ਤੁਮਰੀ ਗਤਮਿਤ ਤੁਮ ਹੀ ਜਾਨੀ
0: ਨਾਨਕ ਦਾਸ ਸਦਾ ਕੁਰਬਾਨੀ ਸਲੋਕ
1: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
0: ਨਾਨਕ ਕਹੂੰ ਨਸੀ ਜਈ बिन नामे बत जाए अष्टपदी।
1: दस बसूले पाछे पावे,
0: एक बस्त कारण बिखो टकवावे,
1: एक पीना दे दस पी हिरले,
0: दो मूड़ा को कहां करे,
1: जिस ठाकुर से ना ही चारा,
0: ठाकुर की जय सद नमस्कार,
1: जाके मन लगा प्रमीठा,
0: सर्व सुखता हु मन बुठा,
1: जिस जन अपना हुक्म मनाया,
0: सर्व थोक नानक तिन पाया,
1: अगंत शाह अपनी दे रास,
0: हाथ पीत बरते अनंत उलास,
1: अपनी ईमान कश बहो शाह ले,
0: अज्ञानी मन रोस करे,
1: अपनी प्रतीत आप ही घोवे,
0: और उसका विश्वास न हो।

0: ਸਭੀ ਮਸਤ ਸਾਗਰ ਰੱਖੈ
1: ਰੱਖੀ ਆਗਿਆ ਮਨ ਨੈ ਮੱਥ
0: ਉਸਤੇ ਚੌਗਣ ਕਰੈ ਨਿਹਾਲ
1: ਮਾਰਗ ਸਾਹਿਬ ਸਦਾ ਦਿਆਲ
0: ਕਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਓ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੁਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਮਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤੇ ਅਵਰ ਕਸ਼ ਅਵਰ ਕਮਾਵਤ
1: ਮਨ ਹੀ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭਾਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮੰਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਪ੍ਰੋ ਦੇ ਅਰ ਲੋਭ ਮੋਹ ਕਿਸ ਜਾਏ ਅੰਨੇਵ
1: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਬਸੈ ਸੁਖ ਮੰਦਰ
1: ਜਿਸੈ ਧਿਆਇ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸੈ ਤਿਆਗਤ ਅਵਰ ਲੁਭਾਵੈ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕ ਜਸ ਗਾਵੀ ਜੈ
0: ਜੇ ਪ੍ਰਸਾਦ ਤੁਲ ਸਭ ਕੋ ਮਾਨੈ
1: ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
1: ਨਾਨਕ ਪਤ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋ ਕੰਚਨ ਦੇਹੀ
1: ਨਿਬਲਾ ਬੁੱਤ ਸਰਾਮ ਸਨੇਹੀ
0: ਜੇ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਜੇ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ
0: ਜੇ ਪ੍ਰਸਾਦ ਅਸਵਾਰੀ
1: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ
1: ਰਾਗ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਣਾਈ
1: ਉਠਤ ਬੈਠ ਸਤਿ ਸਹਿ ਧਿਆਈ
0: ਕਿਸੇ ਧਿਆਈ ਜੋ ਏਕ ਲਖੈ
1: ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭ ਕੋ ਸਾਸ ਸਾਸ ਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਤੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਜੇ ਪ੍ਰਸਾਦ ਸੁਨਹੇ ਕਰਨ ਨਾਦ
1: ਜੇ ਪ੍ਰਸਾਦ ਭੇਖੈ ਵਿਸਮਾਦ
0: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸਤ ਕਰ ਚਲਹਿ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮਗਤ ਪਾਵਹਿ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵੇ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੁ ਨ ਕਿਨਹੁ ਲਿਆ
0: ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ
1: ਨਾਨਕ ਇਨਕੈ ਕਛੁ ਨਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਮਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਪਰਨੈ ਕੌਣ ਪੁਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵਹਿ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕੇ ਸੰਗ ਨ ਕਥੂ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੈ ਸੰਗ ਮਹਾ ਪੁਨੀਤ
0: ਸਾਧ ਸੰਗ ਕਿਸੋ ਨੀ ਬੈਰ
1: ਸਾਧ ਕੇ ਸੰਗ ਨ ਬੀਗਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀ ਹੋਂ ਤਾਪ
1: ਸਾਧ ਕੇ ਸੰਗ ਤੇ ਜੈਸਾ ਵਿਆਪ
0: ਆਪੇ ਜਾਣੇ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧ ਕੇ ਸੰਗ ਨ ਕਰੂੰ ਭਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਅਜਰ ਸਹੈ
0: ਸਾਧ ਕੇ ਸੰਗ ਬਸੈ ਥਾਨ ਉੱਚੈ
1: ਸਾਧੂ ਕੈ ਸੰਗ ਮਹਿਰ ਪਹੁੰਚੈ
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋ ਪਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਸ਼ਕਾਲ
1: ਦਰਸ਼ਨ ਭੇਟਤ ਹੋਤ ਨਿਹਾਲ
0: ਸਾਧ ਕੇ ਸੰਗ ਕਲੂਕਤ ਹਰੈ
1: ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਹੀਹਾ ਊਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਜੋ ਇੱਛਾ ਸੋ ਹੀ ਫਲ ਪਾਵੈ
1: ਸਾਧ ਕੇ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੈ ਸਾਧ ਸੁਣ ਰਸੈ
0: ਸਾਧ ਕੇ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰਮੇਸ਼ਰੈ
0: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕੈ ਸੰਗ ਘੜ ਘੜ ਦੀਠਾ
0: ਸਾਧ ਸੰਗ ਭਈ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕੇ ਸੰਗ ਮਿੱਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ
1: ਜਿਤਾ ਸੁਣ ਤੇ ਤਬ ਖਿਆਨ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਉੱਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ
1: ਅਵਰ ਨ ਪੇਖੈ ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲੇ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੋਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉ ਬਸਦਾ ਕੋ ਖੁਦੈ ਕੋ ਚਿੰਦਨ ਲੇਪ
0: ਬ੍ਰਹਮ ਗਿਆਨੀ ਕੈ ਇਹ ਗੁਨਾਓ
1: ਨਾਨਕ ਜਿਉ ਭਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼
1: ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
1: ਬ੍ਰਹਮ ਗਿਆਨੀ ਕੈ ਤਾਹੀ ਮਹਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸਨ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰਿਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਦੇ ਤਾਵਤ ਬੰਦਾ
0: ਬ੍ਰਹਮ ਗਿਆਨੀ ਕਾ ਹੋਏ ਸੁਫਲਾ
1: ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਏਕੈ ਰੰਗ
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਾ ਨਾਮ ਆਧਾਰ
1: ਬ੍ਰਹਮ ਗਿਆਨੀ ਕਾ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅੰਗੁੱਧ ਤਿਆਗਤ
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਾ ਕਲ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ
1: ਬ੍ਰਹਮ ਗਿਆਨੀ ਏਕ ਸੰਖੇਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤਰ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ
1: ਬ੍ਰਹਮ ਗਿਆਨੀ ਕੇ ਸਗਲਵਾਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ
1: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਰੰਜਨ ਦਰਸ
0: ਕਰਤ੍ਰਿਆ ਰੂਪ ਨ ਭੇਖੈ ਨੇਤਰ
1: ਸਾਧਕੀ ਟਹਿਲ ਸੰਤ ਸੰਗ ਹੇਤ
0: ਕਰਨਨ ਸੁਣੈ ਕਾਹੂ ਕੇ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਔਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਜਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋ ਵੈ ਨੇ ਕਰਮ
1: ਜਿਸ ਵੈ ਜਸਨੋ ਕਾ ਨਿਰਮਲ ਧਰਮ
0: ਪਾਹੂ ਫਲ ਕੀ ਇੱਛਾ ਨਹੀਂ ਬਾਂਛੈ
1: ਕੇਵਲ ਭਗਤ ਕੀਰਤਨ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕੋ ਵੈਸਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਆਤਮ ਮੈਂ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪੁਰਾਨ ਸਿਮਰਤ ਬੂਝੈ ਮੂਲ
1: ਸੁਖ ਮੈ ਜਾਣੈ ਅਸਤੂਰ
0: ਰੋ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰ ਕੋ ਗਿਆਨ
1: ਜੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾ ਸੰਗ ਪਾਵੈ ਜਨ ਕੋਏ
0: ਹਰ ਕਿਰਪਾ ਅੰਤਰ ਉਰਤਾਰ ਹੈ
1: ਬਸ ਪ੍ਰੇਤ ਮੁਗਧ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਪਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਾ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀਂ ਜੁਗਤ ਨਾਨਕ ਰਾਮਦਾਸ
0: ਰੱਬ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਨਾਹੀ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਵਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਫਨ ਹੋਗ
0: ਅਸਰਿਓ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਿਆਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭਇ ਤੀਰਥ ਵਾਸੀ,
1: ਕਈ ਕੋਟ ਬਨ ਪ੍ਰਮੈ ਉਦਾਸੀ,
0: ਕਈ ਕੋਟ ਬੀਤ ਕੇ ਸਰੋਤੇ,
1: ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੀ,
1: ਕਈ ਕੋਟ ਕਵ ਕਾਵਿ ਵਿਚਾਰੇ,
0: ਕਈ ਕੋਟ ਨਵਤਨ ਨਾਮ ਧਿਆਵਹਿ,
1: ਨਾਨਕ ਕਰਤੇ ਕਾ ਅੰਤ ਨ ਪਾਵੇ,
0: ਕਈ ਕੋਟ ਭਇ ਅਭਿਮਾਨੀ,
1: ਕਈ ਕੋਟ ਅੰਧ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਅਭਿਗ ਆਤਮ ਨੇ ਕੋਰ,
0: ਕਈ ਕੋਟ ਪਰ ਦਰਬ ਕੋ ਹਿਰਹੇ,
1: ਕਈ ਕੋਟ ਪਰ ਦੁਖ ਨ ਕਰੇ,
0: ਕਈ ਕੋਟ ਮਾਇਆ ਸ਼ਰਮ ਮਾਹੀ,
1: ਕਈ ਕੋਟ ਪਰ ਦੇਸ਼ ਭਰਮਾ ਹੈ,
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਥੀ ਸਰਪ ਉਪਾਏ,
1: ਕਈ ਕੋਟ ਪਾਤਰ ਬਿਰਖ ਨਿਭਜਾਏ,
0: ਕਈ ਕੋਟ ਪਵਨ ਪਾਣੀ ਦਾ ਸੰਤਰ,
1: ਕਈ ਕੋਟ ਦੇਸ਼ ਭੂ ਮੰਡਲ,
0: ਕਈ ਕੋਟ ਸਸੀਆ ਸੂਰ ਨਖਤਰ,
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰ,
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ,
0: ਕਈ ਕੋਟ ਰਾਜਸ ਤਾਮ ਸਾਤਕ,
1: ਕਈ ਕੋਟ ਵੇਦ ਪੁਰਾਣ ਸਿਮਰਤੇ ਅਰਸ਼ਾਸਤ,
0: ਕਈ ਕੋਟ ਕੀ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਜਖ ਕੇ ਨਿਰਪਸਾਚ,
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ,
0: ਸਾਥੇ ਨੇੜੇ ਸਭ ਹੂੰ ਤੇ ਦੂਰ,
1: ਨਾਨਕ ਆਪ ਲਿਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮ ਹੈ ਜੀਵੈ ਮਰ ਹੈ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਸਹੀ ਖਾਹੇ,
1: ਕਈ ਕੋਟ ਕਾਲ ਥਕ ਪਾਹੇ,
0: ਕਈ ਕੋਟ ਕੀ ਏ ਧਨਵੰਤ,
1: ਕਈ ਕੋਟ ਮੈਂ ਚਿੰਤ,
0: ਜੈ ਜੈ ਭਾਣਾ ਤਹਿ ਤਹਿ ਰਾਖੀ,
1: ਨਾਨਕ ਸਭ ਕੁਛ ਪ੍ਰਭ ਹਾਥੇ,
0: ਕਈ ਕੋਟ ਭਈ ਬਹਿ ਰਾਗੀ,
1: ਰਾਮ ਨਾਮ ਸੰਗ ਤਿਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮਹਿ ਭਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਵਿਆਸ,
1: ਜਿਨਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਭਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗ ਕੀ ਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਹੋਏ ਪ੍ਰਭ ਮਾਹੇ ਸਮਾਤ,
0: ਤਾਂ ਕਾ ਅੰਤ ਨ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨ ਹੋ ਵਤਿਆ ਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ,
1: ਸਦਾ ਨਹਾਰ ਇੱਕੋ ਨਿਤਰੇ,
0: ਕਈ ਕੋਟ ਨਾਮ ਰਸ ਪੀਵ ਹੈ,
1: ਅਮਰ ਭਏ ਸਦ ਸਦ ਹੀ ਜੀਵ ਹੈ,
0: ਕਈ ਕੋਟ ਨਾਮ ਗੁਣ ਗਾਵਹੇ,
1: ਆਤਮ ਰਸ ਸੁਖ ਸਹਿ ਸਮਾਵੇ,
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
1: ਨਾਨਕ ਦਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ, ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਥਾਪ ਉਥਾਪ ਨਹਾਰਾ,
1: ਅੰਤ ਨਹੀਂ ਕਿਛ ਵਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੇ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਕਰ ਦਿੱਥੇ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਰੱਬ ਭਾਵੈ ਮਨ ਉਗਤ ਪਾਵੈ,
1: ਰੱਬ ਭਾਵੈ ਤਾਂ ਪਾਤਰ ਤਰਾਵੈ,
0: ਰੱਬ ਭਾਵੈ ਬਿਨ ਸਾਸ ਤੇ ਰੱਖੈ,
1: ਰੱਬ ਭਾਵੈ ਤਾਂ ਹਰ ਗੁਣ ਭਾਖੈ,
0: ਰੱਬ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਣ ਵਿਚਾਰੈ,
0: ਦੋਹਾਂ ਸ੍ਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਔਰ ਨ ਆਵੈ,
0: ਬਹੁ ਮਨੁੱਖ ਤੇ ਕਿਆ ਹੋਏ ਆਵੈ,
1: ਜੋਤ ਸੁਭਾਵੈ ਸੋਈ ਕਰਾਵੈ,
0: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ,
1: ਜੋਤ ਸੁਭਾਵੈ ਸੋਈ ਕਰੇ,
0: ਮਨ ਜਾਣਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੂਲੈ ਦਹਿ ਦਿਸ ਧਾਵੈ,
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਛਿਨਵੈ ਨੀਚ ਕੀਟ ਕੋ ਰਾਜ,
1: ਬਾਹਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ,
1: ਤਾਕਾ ਲੇਖਾ ਨਾ ਕਣੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਕਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਸਹਾਤ,
1: ਕਰਨ ਕਰਾਵਨ ਸਰਬ ਕੋ ਨਾਥ,
0: ਆਗਿਆਕਾਰੀ ਬਪਰਾ ਜੀਓ,
1: ਜੋਤ ਸੁਭਾਵੈ ਸੋਈ ਫਨ ਥੀ,
0: ਪ੍ਰਭ ਹੂੰ ਊਚ ਨੀਚ ਮੈਂ ਬਸੈ,
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ,
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ,
1: ਪ੍ਰਭ ਹੂੰ ਉਭੈ ਕਾਸ ਪਿਆਲ,
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵ ਨਹਾਰ,
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ,
1: ਪ੍ਰਭ ਹੂੰ ਸੋਏ ਰਹੈ ਦਿਨ ਰਾਤ,
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ,
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ,
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ,
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ,
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ,
1: ਪ੍ਰਭ ਹੂੰ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ,
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ,
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ,
0: ਪ੍ਰਭ ਹੂੰ ਕੀਟ ਹਸਪਤੰਗ ਹੋਏ ਦੀਆ,
1: ਅਨਕ ਜੋਨ ਪਰਮਿਆ ਪਰਮੀਆ,
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਿਵੈ ਨ ਜਾਵੈ,
0: ਜੋ ਸੁਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭ ਹੂੰ ਸਾਧ ਸੰਗਤਿ ਹਿ ਪਾਵੈ,
1: ਉਸ ਸਥਾਨ ਤੇ ਬੌਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉ ਜਲ ਮਹਿ ਜਲ ਆਏ ਕਟਾਨਾ,
1: ਜੋ ਤੀ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ,
1: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
0: जिसके अंतर राज अभिमान
1: सो नक पाती होवत स्वान
0: जो जान है मैं जो बनवंत
1: सो होवत पिष्टा का जंत
0: आप उसको कर्मवंत कहावे
1: जन्म मरे भोजन प्रभावे
0: धन भूम का जो करे गुमान
1: सो मूर्ख अंधा अज्ञान
0: कर कृपा जिसके हृदय गरीबी बसावे
1: नान की हां मुक्ति आ गया सुख पावे
0: धनवंता होए कर कर भावे
1: तरण समान का संग न जावे
0: बहु लश्कर मानुख ऊपर करे आस
1: पर भीतरता का होए विनाश
0: सब ते आप जाने बलवंत
1: होए जाए पसमंत
0: किसे न पता आप अहंकारी
1: धर्म राय तिस करे खुआरी
0: गुर प्रसाद जा का मिटे अभिमान
1: सोजन नानक दरगह परवान
0: कोट कर्म करे हो तारी
1: शरण पावे सगले बरथारे
0: अनक तपस्या करे अहंकार
1: नरक स्वर्ग फिर अवतार
0: अनक जतन कर आत्म नहीं द्रवे
1: हर दरगह को कैसे गवे
0: आप को जो भला कहावे
1: इसे भलाई निकट न आवे
0: सर्व की रेन जा का मन होए
1: कहो नानक ताके निर्मल सोए
0: जब लग जाने मुझ ते कश होए
1: जब इस को सुख नाही कोए
0: जब इह जाने मैं किस करता
1: तब लग गर्भ जोन में फिरता
0: जब धारे को बैरी मीत
1: तब लग निश्चल नाही चीत
0: जब लग मोह मगन संग माए
1: तब लग धर्म राय देश जाए
0: रब कृपा से बंधन टूटे
1: गुरु प्रसाद नानक हो छुटे
0: सहस कटे लख कोट तावे
1: रतन आवे माया पाछे पावे
0: अनक भोग विखिया के करे
1: नैत बतावे खप खप मरे
0: बिना संतोख नहीं को राजे
1: सपन मनोरथ कर से सब काजे
0: नाम रंग सर्व सुख होए
1: प्रभागी किसे प्राप्त होए
0: कर्ण करावन आपे आप
1: सदा सदा नानक हर जाप
0: कर्ण करावन करने हार
1: इसके हाथ कहा विचार
0: जैसी दृष्ट करे तैसा होए
1: आपे आप प्रभ सोए
0: जो किश पीनो सो अपने रंग
1: तब ते दूर सब हो कै संग
0: दूजे देखे करे विवेक
1: आपे एका पै अनेक
0: मरे न बिनसे आवे न जाए
1: नानक सधी रह समाए
0: आप उपदेशे समझे आपे
1: रचिया सबके साथ
0: आप कीनो अपन विस्तार
1: सब कुछ उसका हो करने हार
0: पुस्ते भिन्न कहो किश होए
1: हां तनंतर एक सोए
0: अपने चलित आप करने हार
1: गौत करे रंग अपार
0: मन में आप मन अपने माहे
1: नानक कीमत कह न जाए
0: सत सत सत प्रभु स्वामी
1: गुर प्रसाद के नै बखियानी
0: सत सत सत सब कीना
1: कोट मदय के बिरले चीना
0: भला भला भला तेरा रूप
1: अत सुंदर अपार अनूप
0: निर्मल निर्मल निर्मल तेरी बाणी
1: कटकट सुने सर उन बखियानी
0: पवित्र पवित्र पवित्र पुनीत
1: नाम जप नानक मन प्रीत श्लोक
0: संत शरण जो जन पर सो जन उतर नहार
1: संत की निंदा नानका बहुर बहुर अवतार अष्टपदी
0: संत का दुखन आर जा कटे
1: संत का दुखन जमते नहीं छुटे
0: संत का दुखन सुख सब जाए
1: संत का दुखन नरक में पाए
0: संत का दुखन मत होए मलीन
1: संत का दुखन शोभा दे ही
0: संत के हथे को रखे ना कोई
1: संत का दुखन थान भ्रष्ट होए
0: संत कृपाल कृपा जे करे
1: नानक संत संग नंदक भीतर
0: संत के दुखन ते मुख पवे
1: संतन के दुखन काग ज्यो लवे
0: संतन के दुखन सर्प जोन पाए
1: संत के दुखन त्रिगत जोन करमाए
0: संतन के दुखन तृष्णा मह जले
1: संत के दुखन सब को छले
0: संत के दुखन तेज सब जाए
1: संत के दुखन नीच निचाए
0: संत दुखी का थाउ को नाही
1: नानक संत भावे ता ए पी कत पाए
0: संत का निंदक महा अतताई
1: संत का निंदक खन टिक न पाए
0: संत का निंदक महा हत्यारा
1: संत का निंदक परमेश्वर मारा
0: संत का निंदक राज ते हीन
1: संत का निंदक दुखिया अरदीन
0: संत के निंदक को सर्व रोग
1: संत के निंदक को सदा बिजोग
0: संत के निंदा दुख में दुख
1: नानक सत भावे ता उसका भी होए मोख
0: संत का दुखी सदा पवित्र
1: संत का दुखी किसे का नहीं मित
0: संत के दुखी को डान लग
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख ना सुख ते तरे
0: संत के दुखी को ना ही ठाओ
1: नानक सत भावे ता लय मिलाए
0: संत का दुखी अद बीज ते टूटे
1: संत का दुखी कित काज न पहुंचे
0: संत के दुखी को उद्यान परमाइए
1: संत का दुखी उजड़ पाइए
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस ना ही
1: अपन बीजा पे ही खाए
0: संत के दुखी को अवर न रख नहार
1: नानक सत भावे ता लय उबार
0: संत का दुखी इउ बिल लाए
1: जो जल बिहून मछली तड़फड़ाए
0: संत का दुखी भूखा नहीं राजा
1: जो पावक ईंधन नहीं त्रापे
0: संत का दुखी छुटे अकेला
1: जो बवार तिल खेत माहे दुहेला
0: संत का दुखी धर्म ते रहत
1: संत का दुखी सत मिथ्या कहत
0: किरत निंद का तुर ही पया
1: नानक जो तिस भावे सोई थिया
0: संत का दुखी बिगड़ रूप होए जाए
1: संत के दुखी को दरगह मिले सजाए
0: संत का दुखी सदा सहकाइए
1: संत का दुखी ना मरे ना जिवाइए
0: संत के दुखी की पूजा न आसा
1: संत का दुखी उठ चले निराशा
0: संत के दुख न दृष्टे कोई
1: जैसा भावे तैसा कोई होए
0: पया किरत न मिटे कोई
1: नानक जाने सच्चा सोए
0: सब कर तिसकी हो करने हार
1: सदा सदा तिसको नमस्कार
0: रब की उसत करहु दिन रात
1: तिसे त्यागो सास ग्रास
0: सब कछ वरतै तिसका किया
1: जैसा करे तैसा को थिया
0: अपना खेला करने हार
1: दूसर कौन कहे विचार
0: जिसनो कृपा करे तिस अपन नाम दे
1: वड पागी नानक जन से श्लोक
0: तज हो सियान पुसुर जन हो सिमर हो हर हर राई
1: एका ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ,
1: ਦੇਵਨ ਪਉ ਏਕੈ ਭਗਵਾਨ,
0: ਜਿਸ ਕੈ ਦੀਆ ਰਹਿ ਅਗਾਹੇ,
1: ਪਉ ਨ ਤਿਸ਼ਨਾ ਲਾਗੈ ਆਏ,
0: ਮਾਰੈ ਰਾਖੈ ਏਕੋ ਆਪ,
1: ਨਾਨਕ ਕੈ ਕਿਸਨਾ ਹੀ ਹਾਥ,
0: ਜਿਸ ਕਾ ਹੁਕਮ ਬੂਝ ਸੁਖ ਹੋਏ,
1: ਜਿਸ ਕਾ ਨਾਮ ਰਖ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਬਿਘਨ ਨ ਲਾਗੈ ਕੋਏ,
0: ਉਸਤ ਮਨ ਮੈਂ ਕਰ ਨਿਰੰਕਾਰ,
1: ਕਰ ਮਨ ਮੇਰੇ ਸਤ ਵਿਵਹਾਰ,
0: ਨਿਰਮਲ ਰਸਨਾ ਅੰਮ੍ਰਿਤ ਪੀਓ,
1: ਸਦਾ ਸਹੇਲਾ ਕਰ ਲੈ ਜੀਓ,
0: ਨੈਨੋ ਪੇਖ ਠਾਕੁਰ ਕਾ ਰੰਗ,
1: ਸਾਧ ਸੰਗ ਪਿੰਡ ਸਹਿ ਸਭ ਸੰਗ,
0: ਚਰਨ ਚਲੋ ਮਾਰਗ ਗੋਬਿੰਦ,
1: ਮਿਟੇ ਪਾਪ ਜਪੀਏ ਹਰ ਬਿੰਦ,
0: ਹਰ ਹਰ ਕਰਮ ਸਰਵਨ ਹਰ ਕਥਾ,
1: ਆਦਰ ਗਿਆ ਨਾਨਕ ਉਜਲ ਮੱਥਾ,
0: ਵੜ ਭਾਗੀ ਤੇ ਜਨ ਜਗ ਮਾਹੀ,
1: ਸਦਾ ਸਦਾ ਹਰ ਕੇ ਗੁਣ ਗਾਹੇ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇਤਨ ਮੰਤਕ ਨੀ ਸੰਸਾਰ,
0: ਮਨ ਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਣੋ ਤੇ ਸੁਖੀ,
0: ਏਕੋ ਏਕ ਏਕ ਪਛਾਣੈ,
1: ਤੁਤ ਕੀ ਉਹ ਸੋਝੀ ਜਾਣੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਤਨੈ ਨਿਰੰਜਨ ਜਾਣਿਆ,
0: ਗੁਰ ਪ੍ਰਸਾਦ ਆਪਣੇ ਆਪ ਸੁਜੈ,
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
0: ਸਾਧ ਸੰਗ ਹਰ ਹਰ ਜਸ ਕਹਿਤ,
1: ਸਰਬ ਰੋਗ ਤੇ ਹਰ ਜਨ ਰਹਿਤ,
0: ਧਨ ਦਿਨ ਕੀਰਤਨ ਕੇਵਲ ਵਖਿਆਨ,
1: ਰਸਤ ਮੈਂ ਸੋਈ ਨਿਰਵਾਨ,
0: ਏਕ ਉਪਰ ਜਿਸ ਜਨ ਕੀ ਆਸਾ,
1: ਜਿਸ ਕੀ ਕਟੀਏ ਜਨ ਕੀ ਫਾਸਾ,
0: ਪਾਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਕਿਸੇ ਨ ਲਾਗੈ ਦੁਖ,
0: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ,
1: ਸੋ ਸੰਤ ਸੁਹੇਲਾ ਨਹੀਂ ਜੁਲਾਵੈ,
0: ਜਿਸ ਪ੍ਰਭ ਆਪਣਾ ਕਿਰਪਾ ਕਰੈ,
1: ਸੋ ਸੇਵਕ ਕੋ ਕਿਸ ਤੇ ਡਰੈ,
0: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ,
1: ਪ੍ਰਸਾਦ ਤਤ ਸਭ ਪੂਜਿਆ,
0: ਜਬ ਦੇਖੋ ਤਬ ਸਭ ਸ਼ਮੂਲ,
1: ਨਾਨਕ ਸੋ ਸੂਖਮ ਸੋਈ ਅਸਥੂਲ,
0: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ,
1: ਆਪਣੇ ਚਲਤੇ ਆਪ ਹੀ ਕਰੈ,
0: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ,
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
0: ਆਪੇ ਆਪ ਸਗਲ ਮਹਿ ਆਪ,
1: ਅਰਗ ਜੁਗ ਤਰਚ ਥਾ ਬਿਉ ਥਾ,
0: ਅਵਨਾਸੀ ਨਾਹੀ ਕਿਸ ਖੰਡ,
1: ਧਾਰਨ ਧਾਰ ਰਿਓ ਬ੍ਰਹਮੰਡ,
0: ਲਖ ਭੇ ਪੁਰਖ ਪ੍ਰਤਾਪ,
1: ਆਪ ਜਪਾਏ ਤਾ ਨਾਨਕ ਜਾਪ,
0: ਦਿਨ ਪ੍ਰਭ ਜਾਤਾ ਸੋ ਸੋ ਪਾਵੰਤ,
1: ਸਗਲ ਸੰਸਾਰ ਉਦਰੈ ਤਿਨ ਮੰਤ,
0: ਪ੍ਰਭ ਕੇ ਸੇਵਕ ਸਗਲ ਉਧਾਰਨ,
1: ਪ੍ਰਭ ਕੇ ਸੇਵਕ ਦੁਖ ਵਿਸਾਰਨ,
0: ਆਪੇ ਮੇਲ ਲਈ ਕਿਰਪਾਲ,
1: ਗੁਰ ਕਾ ਸ਼ਬਦ ਜਪ ਭਏ ਨਿਹਾਲ,
0: ਗੁਰ ਕੀ ਸੇਵਾ ਸੋ ਹੀ ਲਾਗੈ,
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ,
0: ਨਾਮ ਜਪਤ ਪਾਵੇ ਵਿਸਰਾਮ,
1: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ,
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
1: ਸਦਾ ਸਦਾ ਪਸੈ ਹਰ ਸੰਗ,
0: ਸਹਿ ਸੁਭਾਈ ਹੋਵੈ ਸੋ ਹੋਏ,
1: ਕਰਨੇ ਹਾਰ ਪਛਾਣੈ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਤ ਐਸਾ ਦ੍ਰਿਸ਼ਟਾਨਾ,
0: ਜਿਸ ਦੀ ਉਪਜੇ ਤਿਸ ਮਾਹੀ ਸਮਾਈ,
1: ਸੁਖ ਨਿਧਾਨ ਉਹਨੂੰ

0: अष्टपदी
1: टूटी गांडन हर गोपाल
0: सर्व जिया आपे पतपाल
1: सगल की चिंता जिस मन माहे
0: जिसके व्रता कोई नाहे
1: रे मन मेरे सदा हर जाप
0: अवनासी प्रभ आपे आप
1: अपन किया कछु न होए
0: जिसो प्राणी लोचे कोई
1: जिस बिन नाही तेरे किस काम
0: रत नानक जप एक हर नाम
1: रूपवंत होए नाही मोह है
0: सब की जोत सगल कट सो है
1: धनवंता होए क्या को भर पै
0: जा सब कुछ किसका दिया धर पै
1: हाथ सूरा जे को कहावे
0: सब की कला बिना कहता वे
1: जे को होए बहै दातार
0: जिस देन हार जाने गावार
1: जिस गुर प्रसाद टूटे हों रोग
0: नानक सोजन सदाया रोग
1: ज्यो मंदिर को थम है थमन
0: ज्यो गुर का शब्द मने असथमन
1: ज्यो पाखान नाम चढ़ तरह
0: प्राणी गुर चरण रक्त निस्तर
1: ज्यो अंधकार दीपक प्रकाश
0: दर्शन देख मन होए विकास
1: ज्यो महा उद्यान मह मार्ग पावे
0: ज्यो साधु संग मिल ज्योत प्रगटावे
1: तिन संतन की बांछो धूर
0: नानक की हर लोचा पूर
1: मन मूर्ख काहे बिन लाई है
0: गुर बिलखे का लिखिया पाई है
1: दुख सुख प्रभ देव नहार
0: अवर त्याग दूत सहज तार
1: जो कछ करे सोई सुख मान
0: ला काहे फिरे अजान
1: कौन बसते आई तेरे संग
0: डॉक्टर रहो रस लोगी पतंग
1: राम नाम जब हृदय माही
0: नानक पद से ती कर जाहे
1: जिस वक्र को लैन तू आया
0: राम नाम संतन कर पाया
1: आज मान ले हो मन मोल
0: राम नाम हृदय में तो
1: लाद खेप संता संग चाल
0: अवर त्याग बिखिया जंजाल
1: धन धन कहे सब कोई
0: मुखो जलहर दर कह सोए
1: एहो व्यापार बिरला व्यापार है
0: नानक ताके सतगुर हार है
1: चरण साध के धोई धोई पियो
0: अर्प साध को अपना जियो
1: साध की धूर करो स्नान
0: साध ऊपर जाइए कुर्बान
1: साध सेवा वट भागी पाई है
0: साध संग हर कीर्तन गाई है
1: अंत बिगन ते साधु राख है
0: अर्पण गाय अमृत रस चख है
1: ओट गई संत हंदर आया
0: सर्व सुख नानक ते पाया
1: मृतक को जी वालन हार
0: भूखे कौ देव ते आधार
1: सर्व निधान जा की दृष्टि माहे
0: गुरु लिखे का लहना पाए
1: सब किस तिस का करना जोग
0: जिस दिन दूसर हवा न होग
1: जप जा सदा सदा दिन रैणी
0: शक्ति उज निर्मल ए करनी
1: कर कृपा जिसको नाम दिया
0: नानक सोजन निर्मल थिया
1: जाके मन गुर की प्रतीत
0: जिस दिन आवे हर प्रभु चीत
1: भगत भगत सुनिया तिह लोए
0: जाके हृदय एको होए
1: सच करनी सचता की रहत
0: सच हृदय सतमुख कहत
1: साची दृष्ट साचा आकार
0: सच पर तैसा चापा सार
1: पार ब्रह्म जिन सच कर जाता
0: नानक सो जन सच समाता श्लोक
1: रूप नरेख नरंग किछ त्रिह गुण ते प्रभ भिन्न
0: सब बुझाए नानका जिस होए सो प्रसन्न अष्टपदी
1: अवनासी ब्रह्म मन मह राख
0: मानो की तू प्रीत त्याग
1: तिसे परे नाही किछ होए
0: सब निरंतर एको सोए
1: आपे बिना आपे दाना
0: गैर गंभीर गहीर सजाना
1: पार ब्रह्म परमेश्वर गोविंद
0: कृपा ध्यान दयाल बख्शंद
1: साथ तेरे की चरनी पाऊं
0: नानक कै मन हे नराव
1: मनसा पूर्ण सरना जोग
0: कर पाया सोई हो
1: हरन भरन जा का नेत्र फोर
0: इसका मंत्र न जाने होर
1: हंद रूप मंगल सद जा कै
0: सर्व थोक सुनिए करता कै
1: राज महराज जोग मह जोगी
0: तप में तपीसर कृष्ण मह भोगी
1: ध्याई ध्याई भक्ता सुख पाया
0: नानक दस पुरख का कने अंत न पाया
1: जाकी लीला कीमत नाही
0: सगल देव हार अवगाहे
1: पिता का जन्म के जाने पूत
0: सगल परोही अपने सूत
1: सुमत ज्ञान ध्यान जिन दे
0: जनदास नाम ते आवे से
1: देह गुण में जाको परमाए
0: जन्म रेफरे आवे जाए
1: ऊंच नीच तिसके स्थान
0: जैसा जनावे तैसा नानक जान
1: नाना रूप नाना जाके रंग
0: नाना पेख करे एक रंग
1: नाना बिद किनो विसार
0: रब बनासी एक अंकार
1: नाना चलित करे किन माही
0: पूर रहे पूर्ण सब ठाए
1: नाना बिद कर बंत बनाई
0: अपनी कीमत आपे पाई
1: सब कर तिसके सब तिसके ठाऊ
0: जब जब जीवे नानक हर नाम
1: नाम के तारे सगले जंत
0: नाम के तारे खंड ब्रह्मंड
1: नाम के तारे सिमरत वेद पुराण
0: नाम के तारे सुन के आन ध्यान
1: नाम के तारे आकाश पाताल
0: नाम के तारे सगले आकार
1: नाम के तारे पुरिया सब भवन
0: नाम के संग उतरे सुन श्रवण
1: कर कृपा जिस अपने नाम लाए
0: नानक चौथे पद में सो जनगत पाए
1: रूप सत जा का सत स्थान
0: सत के वर प्रधान
1: करतूत सत सत जा की वाणी
0: सत पुरुष सब माहे समानी
1: सत कर्म जा की रचना सत
0: मूल सत सत उत्पत्त
1: सत करणी निर्मल निर्मली
0: जिसे बुझाए तिसे सब भली
1: सत नाम प्रभ का सुखदाई
0: विश्वास सत नानक गुर ते पाई
1: सत वचन साधु उपदेश
0: सत ते जल जाके हृदय प्रवेश
1: सत नित बुझै जे कोई
0: नाम जबरता की गत होए
1: आप सत की आ सब सत
0: आपे जाने अपनी मित गत
1: जिसकी सिफत सो करना है हार
0: अवर न बूझ करत विचार
1: करते की मित न जाने किया
0: नानक जोत स्वभाव है सो वर्तिया
1: बिस्मन बिस्म भय बिस्माद
0: जिन बुझिया तिसे आया स्वाद
1: सबके रंग राज जन रहे
0: गुर के वचन पदार्थ लहे
1: होए दाते दुख काटन हार
0: जाके संगत रह संसार
1: जन का सेव सो वट भागी
0: जन के संग एक लिव लागी
1: गुण गोविंद कीर्तन जन गावे
0: गुर प्रसाद नानक फल पावे श्लोक
1: आद सच जुगाद सच
0: पे सच नानक होसी पे सच अष्टपदी
1: चरण सत सत प्रसन्न हार
0: पूजा सत सत सेवदार
1: दर्शन सत सत पेकनहार
0: नाम सत सत ध्यान हार
1: आप सत सत सब धारी
0: आपे गुणकारी
1: शब्द सत सत प्रभक्ता
0: सुरत सत सत जस सुनता
1: भुजन हार को सत ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਾ ਜਨਮਾਨਿਆ
0: ਨਾਨਕ ਰਾਵਣ ਤਿੰਨ ਮੂਲ ਪਛਾਣੇ
1: ਜਾਂ ਕਰ ਹਿਰਦਾ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਨ ਨਾ ਕਹਿਣਾ ਜਾਈ
1: ਦੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ
0: ਤਾਕਿ ਕਦਮਤ ਕੋਈ ਨਾ ਲਾਖੈ
1: ਪ੍ਰਭ ਕੇ ਸੇਵਕ ਕੋ ਕੋਊ ਨਾ ਪਹੁੰਚੈ
0: ਪ੍ਰਭ ਕੇ ਸੇਵਕ ਉਚਤੇ ਉਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਖੈ
1: ਜਿਸ ਕਾ ਸਾਸਨ ਕਾਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸਕੇ ਕਰਤਵ ਪ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਪਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸਕੇ ਸ਼ੇਵਰ ਨਾ ਹਿੰਦ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਦਿਨ ਕੀ ਓਟ ਲੇਹ
0: ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਪਾਪ ਮਿਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਇਸ ਜਨ ਕੀ ਤੂੰ ਸੇਵਾ ਲਾਗ
1: ਆਪਨ ਜਾਨ ਨਾ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਬਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁਤ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਭ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ
0: ਦਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰ ਪਾਪ ਸਮੀਤ ਪਸਾਰੋ
0: ਸ਼ਰਨ ਕਮਲ ਵਿਦ ਮੈਂ ਉਰਧਾਰ
1: ਕਰਨ ਕਾਨ ਸੋ ਪ੍ਰਭ ਸਮਰੱਥ
0: ਨਿਰ ਕਰ ਗਾਹ ਨਾਮ ਹਰ ਬਥ
1: ਇਹ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਵ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਪੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕਹਿ ਨਾਈ
0: ਸਤਾਪ ਤੇ ਆ ਬੈਠਾ
1: ਤਾਂ ਕੋ ਬਿਘਨ ਨਾ ਲਾਗੇ ਕੋਈ
0: ਜਾ ਕੇ ਹਿਰਦੇ ਵਸੈ ਹਰ ਸੋਏ
1: ਕਲ ਧਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਭਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਇਤ ਕਰ ਜਾਈ ਵਸੈ ਅਵਿਨਾਸੀ
0: ਨਾਨਕ ਘਾਟੀ ਜਮ ਫਾਸੀ
1: ਮਤ ਵਿਚਾਰ ਕਹੇ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉ ਰਤਨ ਜਨਮ ਕਾ ਹੋਏ ਉਧਾਰ
0: ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਰ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਤੇ ਰਹਿ ਧਨਾ
0: ਕਾਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਤੀ ਮਾਤੂ ਲੇਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿ ਤੇ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਭ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਨਿਰਸ ਜਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਹਾਂ ਸਬਦਰ ਗਾ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
0: ਏਕ ਸਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰਿਓ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਦ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੀ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੀ ਪ੍ਰੇਮ ਰਸ ਰੰਗ
0: ਉਪਜੈ ਚਾਹੋ ਸਾਧਕ ਸੰਗ
1: ਹਰੀ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ ਅੰਦਰ ਨਿਵਲਾਗ
1: ਵੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਾਨ ਕੋ ਪ੍ਰਭ ਹੋਏ ਉਦਯਾਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੇ ਉਪਰਮ ਗਿਆ
1: ਜਿਛ ਪੁੰਨੀ ਸਰਦਾ ਸਭ ਪੂਰੀ
0: ਕਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲੀਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਭਾਵ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀਆ ਜਾਣੈ
1: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰੱਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਟ ਹੈ
0: ਜਨੋ ਜਨੋ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਧਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋਂ ਪੇਖ ਦਰ ਸੁਖ ਹੋਏ
0: ਮਨ ਬਿਕਸੈ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਬਸ ਦੀਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪੁਨੀਤ
0: ਭਗਤ ਪਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋ ਪਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸ਼ਟੇਤਾ
0: ਪਾਪਨ ਤਬ ਕਹਿ ਦੇਹੋ ਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਹੈ ਹਰ ਅਗਾਮ ਅਪਾਰ
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਏਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਭਮਾਨ
1: ਜਹ ਸਰੂਪ ਕੇਵਲ ਜਗਦੀਸ਼
0: ਜਹ ਸ਼ਲ ਸ਼ਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ
1: ਜਹ ਸਰਵ ਕਲਾ ਆਪੇ ਪ੍ਰਵੀਨ
0: ਤੈ ਮੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜਹ ਛਲ ਅਛੇਦ ਅਭੇਦ ਸਮਾਇਆ
0: ਮਹਾਂ ਕਿਸੈ ਪਿਆਪਤ ਮਾਇਆ
1: ਆਪ ਸੋ ਆਪੇ ਆਦੇਸ਼
0: ਨਿਰਗੁਣ ਕਾ ਨਾਹੀ ਪ੍ਰਵੇਸ਼
1: ਜਹ ਏਕ ਹੈ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜਹ ਆਪ ਰਚਿਓ ਪ੍ਰਪੰਚ ਆਕਾਰ
0: ਨਿਰਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਉਹ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਹ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਕਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਮ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਇਹ ਕਾਟੇ ਕਰ ਰੱਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ,
0: ਨਾ ਪ੍ਰਭੁ ਕਾ ਲਾਗਾ ਮੀਠਾ,
1: ਸਗਲ ਸਮਗਰੀ ਏਕ ਘਟ ਮਾਹੇ,
0: ਅਨਕ ਰੰਗ ਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਵਿਸਰਾਮ,
1: ਸੁਨ ਸਮਾਧ ਅਨਹਦ ਤਹਿਨਾਦ,
0: ਕਹਿ ਨਾ ਜਾਈਏ ਚਰਚ ਬਿਸਮਾਦ,
1: ਤਿੰਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤੇ ਦਰ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਪਿਆਪ ਰਿਹਾ ਭਗਵੰਤ,
1: ਧਰਨ ਮਾਹੀ ਆਕਾਸ਼ ਪਿਆਲ,
0: ਸਰਬ ਲੋਕ ਪੂਰਨ ਪ੍ਰਤਪਾਲ,
1: ਮਨ ਤਿੰਨ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਤੇ ਭਿੰਨ ਨਹੀ ਕੋ ਠਾਉਂ,
0: ਗੁਰ ਪ੍ਰਸਾਦ ਨਾਨਕ ਸੁਖ ਪਾਓ,
1: ਵੇਦ ਪੁਰਾਣ ਸਿਮਰਤ ਮਹਿ ਦੇਖ,
0: ਸਸਿਆ ਸੂਰ ਨ ਖਤਰ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੈ,
0: ਆਪ ਡੋਲ ਨਾ ਕਬ ਹੁਣ ਡੋਲੈ,
1: ਸਰਬ ਕਲਾਕਰ ਖੇਲੈ ਖੇਲ,
0: ਬੋਲ ਨਾ ਪਾਈਐ ਗੁਣੈ ਅਮੋਲ,
1: ਸਰਬ ਜੋਤ ਮਹਿ ਜਾਕੀ ਜੋਤ,
0: ਧਾਰ ਰਹਿਓ ਸੁਆਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਪੀਓ ਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਾਰ,
0: ਇਸ ਭਾਵੈ ਤਾਂ ਇਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣੇ ਆਪ ਇਕਨਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਵਨ ਜਾਨਿਕ ਖੇਲ ਬਣਾਇਆ,
0: ਆਗਿਆਕਾਰੀ ਕੀਨੀ ਮਾਇਆ,
1: ਸਭ ਕੈ ਮਤ ਅਲਿਪਤ ਰਹੈ,
0: ਜੋ ਕਿਛ ਕਹਿਣਾ ਸੋ ਆਪੇ ਕਹੈ,
1: ਆਗਿਆ ਆਵੈ ਆਗਿਆ ਜਾਈ,
0: ਨਾਨਕ ਜਾਪਾ ਵੈ ਤਾਂ ਲਈ ਸਮਾਈ,
1: ਇਸ ਤੇ ਹੋਈ ਸੁਨਾ ਹੀ ਬੁਰਾ,
0: ਉਰੇ ਕਹੋ ਕਿਨੈ ਕਛ ਕਰਾ,
1: ਆਪ ਭਲਾ ਕਰਤੂਤ ਆਤਮੀ ਕੀ,
0: ਆਪੇ ਜਾਣੈ ਆਪਣੇ ਜੀ ਕੀ,
1: ਆਪ ਸਾਚ ਧਾਰੀ ਸਭ ਸਾਚ,
0: ਪੋਤ ਪੋਤੇ ਆਪਨ ਸੰਗ ਰਾਚ,
1: ਬਾਕੀ ਗਰਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਜੀ ਪਾਏ,
1: ਇਸ ਕਾ ਕੀ ਆ ਸਤ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਣ,
1: ਜੋ ਜਾਣੈ ਤੇ ਸਦਾ ਸੁਖੋਏ,
0: ਆਪ ਮਲਾਏ ਲਏ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਾਣਿਆ ਮਨ ਕਾ ਇਹ ਸੁਆਉ,
0: ਜਨ ਕੇ ਸੰਗਤ ਆਵੈ ਨਾਮ,
1: ਆਪ ਮੁਕਤ ਮੁਕਤ ਕਰੈ ਸੰਸਾਰ,
0: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੀ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਪਾਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ। ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ। ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਹੈ, ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ,

ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ, ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ।

0: तेरा कोई मजहब नहीं। गुरु गोविंद सिंह जी महाराज बड़ी हिम्मत ते बड़ी जुरत दिखा रहे ने थे, नमस्तंग अमजबे, नमस्कार है प्रभु तेनो, तू अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है जिस दे घर दे जाना है उसका कोई मजहब नहीं। सारिया नदियां सागर की तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हां दा इलाकियां नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हां दे नाम ने, फिर दजला है, फरात है, ये इराक दे विच वगदे ने, तो मुल्क ते इलाके दा संबंध उन्हां नाल जुड़ंदा है भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां ये ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाँ एको हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, गुस्ताखी माफ मैनू कहण देना, ना वो हिंदू है, ना सिख है, ना मुस्लिम है, ना ईसाई है, ना जैनी है, ना बौद्धी है, ना यहूदी है, ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तार्किक होंगे, कट्टर बड़े होंगे, और कमाल की गल, अकल तो बिना अकल का दावा, अकल नूं ते छिके ते टंगे होए अकलमंद होने का दावा धार्मिक जगत दे इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसके बंदबंद, बिठाओ उसनों तत्ती तवी, कटो उसकी गर्दन चांदनी चौंक दे, ईसा सोली ते लटकदा पिया। मुहम्मद साहब दे बदर की लड़ाई दे अगले दो दन तोड़ दिते गए। सुकरात नूं जहर दा प्याला दे के मार दिता गया। हुण पुछिए, एक नूं तुसी सूली ते टंगे, एक नूं जहर दे के मार रहे, एक दे दन तुसी तोड़ दिते, एक नूं तत्ती तवी ते बिठाया, एक नूं चांदनी चौंक दे गर्दन कट दिती है। फिर उन्हां दे फरजंद, उन्हां दे बच्चियां नूं, पोतरियां नूं तुसी दीवार दे चिणदे पाए, किसी दे बंद बंद कट रहे हो, किसी नूं उबल दी देग दे च बिठा रहे हो। पहले दसो इन्हां ने चोरी की थी है, यारी की थी है, बलात्कार किया, किधरे कतल किया, एक भी जुर्म नहीं, इन्हां दा एक कसूर है कि ये बेकसूर है। कसूर वारां दे कट दे च बेकसूर होना भी एक कसूर है, गुनाहगारा दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसी वध हले ते मूर्खता हो जाती है। देखो सारा बनारस कह रहे हैं कबीर पागल है, लोग कहें कबीर बौराना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते सियाणा है, बाकी दे सब पागलों की भीड़ है। हुण एक सियाणा होवे ते भीड़ पागलों की होवे ते दुनिया ते बहु गिणती प्रभाव, प्रभाव ते बहु गिणती दा, घट गिणती दा ते है। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ ਨੇ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ, ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ, ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ। ਹਰ ਸ਼ਹਿਰ ਦੇ ਸੰਤ ਨਹੀਂ ਆਉਂਦੇ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ। ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ। ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ, ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ। ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ, ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ। ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ, ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਛੱਡ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ, ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ 'ਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, खुदा शनास जो सी और बड़ा फैज दिल बंदा फयाज दिल बंदा बड़ा दानी मिजाज दा तू उन्हों भी मार दिता है। कहने अंदर इतना जोश आया जहां आरा ने हाथ चुक लिया औरंगजेब नो मारन वास्ते। ए तू की कीता? औरंगजेब ने उसे वक्त उदी गुत पकड़ी घसीट के लै गया जिस कमरे दे च प्यो बंद सी नाल दे कमरे च उन्हों बंद कीता। 7 साल बिचारी जेल दे च रही है। ये कम कोई और कर सकता है जिदे कोल दिल नहीं पत्थर होवे, जिदे कोल दिमाग नहीं सिर्फ जड़ भूसा होवे। कुछ भी नहीं, कुछ भी नहीं। ऐसे मनुखां दा जल्दी जन्म नहीं आउंदा। हिटलर जैसियां दा जल्दी जन्म नहीं आउंदा, हर नाक जैसियां दा जल्दी जन्म नहीं आउंदा। कितना मूड कितना अचेत पशुआं नूं मात कर गया है। 7 साल दे प्रहलाद नूं मासूम बच्चा है और नाकश कहिंदा तू जपया कर जल हर नाकश थल हर नाकश ताकि तेनों वेख के होर बच्चे भी जपन ते असी निरंकार करके दुनिया दे च जाने जाइए। निरंकार होने की तौफीक मनुख नूं निरंकार ने दित्ती है। ध्यान नाल सुनना, निरंकार होने की उमंग ते तड़प भी मनुख नूं दित्ती है। मनुख ऐसा जीवन चाहता है जिहदे च मौत ना होवे। ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे। तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले। ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले। उस महाशक्ति का ना ही तो परमात्मा और की है। मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह? परमात्मा वेखदा है, सब कुछ वेखदा है। मनुख भी वेखदा है, ये गल वखरी है। सब कुछ नूं वेखण दी तौफीक नहीं पर वेखदा। परमात्मा सुणदा है, पेखत सुनत सदा है संगे मैं मूर्ख जाणिया दूरी दे। सदा वेखदा पै, सबनों वेखदा पै, सबनों सुणदा पै, सदा सुणदा पै। ठाकर हमरा सद बोलनता, सदा बोलदा पै और उहदा बोल सारी दुनिया दे गूंज रिहा। अनाहद ना मनुख भी सुनदा है, वेखदा है, मनुख भी समझदा है पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहिंदा है बनाया ऐ जफर खालिक ने कब इंसान से बढ़कर मलिक को देव को जिन को परी को ऊरे गिलमा को। मनुख तो वद परमात्मा ने किसे नो नहीं बनाया क्योंकि मनुख दा ही भविष्य है परमात्मा होना। पशुआं दा भविष्य अजे मनुख होना है। बनस्पति दा भविष्य अजे पशु होना है। पत्थरां दा भविष्य ते अजे बनस्पति होना है। केवल मनुख दा भविष्य है परमात्मा होना। फरवरी दा महीना पिछलिया इस साल दे जो लंघे मैं कानपुर दे सी, सज्जन मित्र नाल सन। अमृत वेले मैं नितनेम ब्याह करा ते फोन आई दिल्ली तो। मैं कह खैर होवे सही है, अमृत वेले 4:30 बजे कि कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा हाँ जानना। ਪਾਵੇ ਸ਼ਬਕਤਾ ਪਾਵੇ ਸ਼ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ ਕੀ ਬਾਈ, ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਔਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇਂ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇਂ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ, ਧਨਵਾਨ ਹੋ ਜਾ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰੇ ਹੋ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ। ਉਹਨੂੰ ਯਾਦ ਕਰ ਕਰਕੇ, ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਸਦਾ ਸਸਮਾਲੇ ਇਹ ਕੁਟੁੰਬ ਤੁਝ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈ ਹੈ।

जो प्रभु को मिल बोच है राज करेगा खालसा, ख्वार हुए सब मिलेंगे।

ਫਤਿਹ। ਗੁਰੂ ਦਾ ਤਿਹਾਜ਼ਰ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀ, ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ। ਕੋਟਾਨ ਕੋਟ ਸ਼ੁਕਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਦਇਆ ਕਰਕੇ, ਤਰਸ ਕਰਕੇ, ਮਿਹਰਮਤ ਕਰਕੇ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਇਹ ਦਾਤਾਂ ਸਾਨੂੰ ਨੇਮ ਅਤੇ ਪ੍ਰੇਮ ਨਾਲ ਬਖਸ਼ਿਸ਼ ਕਰਨ ਜੀ। ਗੁਰੂ ਘਰ ਵਿਖੇ ਸੰਗਤ ਜੀ, ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਰਨ ਤਾਰਨ ਸਾਹਿਬ ਦੀ ਸੰਗਤ, ਬਾਬਾ ਬਕਾਲਾ ਸਾਹਿਬ ਦੀ ਸੰਗਤ ਅਤੇ ਗੋਇੰਦਵਾਲ ਦੀ ਸੰਗਤ ਵੱਲੋਂ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਤੋਂ ਆਰੰਭ ਹਨ। ਬਾਬਾ ਸੰਘ ਜੀ ਉਹਨਾਂ ਦੀ ਯਾਦ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਸ਼ਹੀਦ ਭਾਈ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਾਈ ਊਧਮ ਸਿੰਘ ਸੁਸਾਇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਮਾਤਾ ਭਾਨੀ ਜੀ ਹਾਲ ਵਿੱਚ ਚੱਲ ਰਹੇ ਹਨ।

0: ਲਾਹੇ ਪ੍ਰਾਪਤ ਕਰੋ ਜੀ। ਆਓ ਸੰਗਤ ਜੀ, ਹੁਣ ਸਮਾਂ ਵਾਹਿਗੁਰੂ ਗੁਰ ਮੰਤਰ ਦੇ ਨਾਮ ਸਿਮਰਨ ਦਾ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਹੀ ਪ੍ਰੇਮ ਨਾਲ ਆਨੰਦ ਮਾਣੀਏ। ਦਸ ਰਹਿੰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ। ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Vai guru.

Guru.

Vai guru.

वाहे गुरु।

Vai, guru.

Vai, guru, vai.

Vai guru.

Vai guru.

Vai, guru, vai.

Vai, guru, vai.

वाहे गुर वाहे गुर गुर वाहे गुर वाहे।

Vai guru.

Vai, guru, vai.

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai guru vai guru vai

Guru.

Guru, Vai, Guru, Vai.

Guru.

Vai guru.

Guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Vai guru.

Vai guru.

वाहे गुरु वाहे गुरु वाहे।

Vai, guru.

ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ।

Vai, guru, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, why?

Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Nanak sach dhyan sach jo mar jamme so

ਪੌੜੀ ਨਾਨਕ ਜੀ ਉਪਾਇ ਕੈ ਲਿਖਣਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜਾ ਚੁਣਵਾ ਖੜੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਔਰ ਮੁਹਕਾਲੇ ਦੁੱਧ ਕੁਚਾਲਿਆ ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ ਸੇ ਠੱਗ।

0: ਨਾ ਗੱਲੀ ਟੁੰਡਿਆ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਆ ਹੈ ਹੋਰ ਹਿਕਮਤ ਹੁਕਮ ਖੁਆਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰ।

ਓ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਟਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਨ ਕਰ ਦੇਸ ਗਰਨ ਜਿੰਦੀਆ ਇਨ ਤਰੀ ਜਗਤ ਨਿਹਾਲਿਆ।

ਜੈਸਾ ਲਾਈ ਸਚ ਸੂਤ ਦਰਗੈ ਅੰਦਰ ਪਾਈਐ ਤਗਨ ਤੂਟਸਪੂਤ ਮਹੱਲਾ ਪਹਿਲਾ ਤਗਨ ਇੰਦਰੀ ਤਗਨ ਨਾਰੀ ਭਲਕੈ ਥੁੱਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗ

ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਆਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀਵ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ ਆਪਣਾ ਥੀ ਆਪਣਾ ਆਪੇ ਹੀ

ਕਰਨੀ। ਜੇਲਾਂ ਵਿੱਚ ਬੰਦ ਕੌਮੀ ਯੋਧਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ, ਦੇਹ ਆਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਪਾਤਸ਼ਾਹ ਜੀ ਰਿਹਾਈ

ਪਵਿੱਤਰਾ ਹੁਣ ਲਾਵ ਭੋਗਾ ਰਾਜ ਦੇ ਮਾਵਕ ਅਨੁਸਾਰ ਭੋਗ ਲੱਗੇ ਲੱਗਿਆ ਭੋਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तरन गगन नव खंड मह जोत स्वरूपी रहो पार पन मथुरा कश भेद नहीं गुर।

ਆਨੰਦ ਮਾਣਦਿਆਂ ਸਾਕੀ ਵਾਰ ਦੇ ਕੀਰਤਨ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਸਰਵਣ ਕੀਤੇ ਉਪਰੰਤ ਅਰਦਾਸ ਅਤੇ ਮੁੱਖ ਵਾਗ ਦੀ ਸੇਵਾ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਹਜ਼ੂਰੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਨਿਭਾਈ। ਗੁਰਮੁਖ ਪਿਆਰਿਆਂ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ। ਸੰਗਤ ਜੀ ਗੁਰੂ ਘਰ ਵਿਖੇ ਵਿਸ਼ੇਸ਼ ਗੁਰਮੁਖ ਸਮਾਗਮ ਲਈ ਕੇ ਗਏ।

0: 9 ਵਜੇ ਪੈਣਗੇ ਜੋ ਗੁਰਬਾਣੀ ਪਾਠ ਬਹੁਤ ਸਮਾਗਮ ਚੱਲ ਰਿਹਾ ਉਸ ਦੀ ਸੰਪੂਰਨਤਾ ਦੇ ਭੋਗ ਸ਼ਾਮ ਨੂੰ 5 ਵਜੇ ਪੈਣਗੇ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਗੁਰਮੁਖ ਪਿਆਰੇ ਜੋ ਪ੍ਰਚਾਰਕ ਸਾਹਿਬਾਨ ਹਨ ਪਹੁੰਚ ਰਹੇ ਹਨ ਸਿੰਘ ਸਾਹਿਬ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ। ਅੱਜ ਵੀ ਗੁਰੂ ਘਰ ਵਿਖੇ ਆਨੰਦ ਕਾਰਜ ਹੈ। ਦੇਣ ਦੇ ਕਥਾ ਦੇ ਸਮੇਂ ਵਿੱਚ ਤਬਦੀਲੀ ਰਹੇਗੀ, 10 ਤੋਂ 11 ਕਥਾ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਰਨ ਤਾਰਨ ਸਾਹਿਬ ਦੀ ਸੰਗਤ, ਗੋਇੰਦਵਾਲ ਸਾਹਿਬ ਦੀ ਸੰਗਤ ਅਤੇ ਬਾਬਾ ਬਕਾਲਾ ਸਾਹਿਬ ਦੀ ਸੰਗਤ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਮਾਤਾ ਭਾਨੀ ਜੀ ਹਾਲ ਵਿੱਚ ਚੱਲ ਰਹੇ ਹਨ ਅਤੇ ਬਾਬਾ ਸੰਘ ਜੀ ਟੇਸੀਆਂ ਵਾਲਿਆਂ ਦੀ ਯਾਦ ਵਿੱਚ ਵੀ ਮਾਤਾ ਭਾਨੀ ਜੀ ਹਾਲ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਸ਼ਹੀਦ ਭਾਈ ਊਧਮ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀ ਸ਼੍ਰੀ ਅਖੰਡ ਪਾਠ ਸਾਹਿਬ ਮਾਤਾ ਭਾਨੀ ਜੀ ਹਾਲ ਵਿੱਚ ਚੱਲ ਰਹੇ ਹਨ। ਕੱਲ੍ਹ ਸਵੇਰੇ 8:30 ਵਜੇ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਆਓ ਸੰਗਤ ਜੀ। ਹੁਣ ਸਮਾਂ ਹੈ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ, ਪਚੰਗੀ ਤੇਗ ਸਿੰਘ ਜੀ, ਉਹਨਾਂ ਪਾਸੋਂ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

0: जय श्री रागणी है सत्संगियो और गुरु ग्रंथ साहिब जी महाराज दे 11वां नंबर है सदा। सो जय श्री राग दे विच गुरु महाराज दी बख्शिशां धन धन सतगुरु श्री गुरु रामदास साहिब जी साहिब गुरु अर्जन देव साहिब जी महाराज और धन गुरु तेग बहादुर साहिब जी महाराज जी दे पवित्र बचन दर्ज हन। सो वार जड़ी है ये वार धन धन सतगुरु श्री गुरु अर्जन देव साहिब जी की है। जैत श्री की वार महला पंजवा और इस दियां भी पौड़ियां हन सत्संगियो। सारे श्लोक ते पौड़ियां ये गुरु अर्जन देव साहिब जी महाराज जी दियां। सो गुरु महाराज बख्शिश कर रहे हैं ये पवित्र भी पौड़ियों विचों ये नामी पौड़ी है सत्संगियो। तो गुरु महाराज बख्शिश कर रहे ने पौड़ी दे नाल श्लोक बख्शिश किया है। गुरु महाराज बख्शिश करते श्लोक बसंत स्वर्ग लोक है। कुछ दिन पहला भी आपने इस पवित्र हुक्मनामे की विचार श्रवण की है। बसंत रुत भी है बसंत राग भी है सत्संगियो और इतने तत्ते सियारी मारे ने लाई है बसंत दे। इहदा अर्थ है कोई व्यक्ति बसंत वसदा होए स्वर्ग लोक है। स्वर्ग दे थले चरणा विच सस्से दे वाहवा है। पढ़ लग्या नू स्वर्ग पढ़ांगे सत्संगियो। सो कोई व्यक्ति स्वर्ग वर्गे इलाके च रहिंदा वे जिथे हरेक तरह का सुख होवे। स्वर्ग का अर्थ स्वैवर्ग भी है सत्संगियो। जो इंसान नू चाहिदा है वह मिलदा वे, जो सुनन चाहिदा वह मिलदा वे, जो खाण नू पहनण नू हंडाउण नू सौण नू चाहिदा वह मिलदा वे, उन्हूं कहिंदे स्वर्ग। सो जिहड़े राजे लोग हुंदे सी इह बहुत ऐशो आराम की जिंदगी बतीत करिया करदे सी सत्संगियो। सो को हर समान नहीं राजा ए भूपत सब दिवस चार के झूठे करत दिवाजा। सच्चे जड़े राज हां राजे हैं दस गुरु साहब जी सच्चे पातशाह हुए हैं। सज्जन सच्चा पातशाह हो सिर साहां दे साहो। सच्चे पातशाह आप ही हम सत्संगी गुरु महाराज। सो संगतां गुरु साहिबान नूं बहुत अदब भै भावनी दे नाल सच्चे पातशाह कह के नवाजदियां ने कि सच्चे ने पातशाह दुनिया के पातशाह झूठे दे सत्संगियो। छेवें पातशाही दे वेले ये गल जहांगीर बादशाह तक पहुँची रिपोर्ट कि छेवें पीर हैं छेवें गुरु हैं ये अपने आप नूं सच्चे पातशाह अखवाउंदे ने। सत्संगी एक दिन बादशाह मिले आगरे गुरु साहिब नूं जदों महाराज ग्वालियर के किले चों आए ने। कहिंदा महाराज तुसी अपने आप नूं सच्चे पातशाह खवाउंदे हो, असीं भी पातशाह हाँ तुसी खवाउंदे। कहिंदे नहीं, संगत दी शरदा है, संगत प्यार नाल जो कहिंदी है ये संगत दी भावना है। पर उहदे मन दा शंका ना गया ते गुरु जी ने उहदे मन दी शंका दूर कर ली। कौत करचिया आगरे दा रहण वाला एक सिख गरीब सिख काही सिख उहने जमुना दे कंढे तों बहुत ही सुंदर घा जिहड़ा नदी दे नाल धुपया होया ते सत्संगियो नदी दे नाल पलिया होया घा सी ओ कट के बहुत प्यार नाल अपनी मेहनत मजदूरी दे सत्संगियो पैसे लए सिर ते पंड चुकी ते तुर पिया। ते उहने सुणिया सी गुरु महाराज जी दे बारे कि सच्चे पातशाह जी महाराज सी ते सोहणी कलगी शोभदी है सस्त्र बस्त्र पहनदे ने। तां चल पिया ते सत्संगियो जिस तंबू विच पहुंचिया उहदे च बादशाह सी जहांगीर। उत्थे जा के सत्संगी उह पहुँच गया। लम्मी कहानी है। तो कहिंदे जिस वेले बादशाह दे कोल गया टका रखिया पंड रख दित्ती घा दी ते कहिंदे सच्चे पातशाह मैनूं मुक्ति दी दात बख्शो। मुक्ति भाव मैं जम्मण मरण तो रहत हो जावां। बादशाह नूं पता लग गया कि गलत थां ते आ गया है। वह कहने लगा वेख सिखा मुक्ति तो मैं दे नहीं सकता, दुनियावी जो चीज़ मंगे मैं दे सकता हाँ। वजीरी चाहे वह दे देंगा, कोई उच्चा उदा चाहे दे देंगा, होर जो धन दौलत चाहिए दे देंगे। कहिंदा नहीं, कुछ नहीं चाहिए, केवल चाहिए मुक्ति। ਬਾਦਸ਼ਾਹ ਕਹਿੰਦਾ ਅਸਲ ਵਿੱਚ ਸਿੱਖਾਂ ਤੂੰ ਆ ਗਿਆ ਗਲਤ ਥਾਂ 'ਤੇ, ਤੇਰੇ ਸੱਚੇ ਪਾਤਸ਼ਾਹ ਜੀ ਦਾ ਤੰਬੂ ਅੱਗੇ ਲੱਗਿਆ ਉਹ ਪਰੇ। ਸਿੱਖ ਨੇ ਸਤਸੰਗ ਬੇਪਰਵਾਹੀ ਨਾਲ ਟਕਾ ਚੁੱਕਿਆ ਔਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਜਾ ਕੇ ਅਤੇ ਚਰਨਾਂ 'ਤੇ ਟਕਾ ਰੱਖਿਆ। ਇੱਕ ਸਰੋਤ ਵਿੱਚ ਮੈਂ ਇਹ ਵੀ ਪੜ੍ਹ ਰਿਹਾ ਸੀ ਕਿ ਸਿੱਖ ਨੇ ਵਿਚਾਰ ਕੀਤੀ ਜਿਹੜਾ ਟਕਾ ਗੁਰੂ ਮਹਾਰਾਜ ਜਿਹੜਾ ਟਕਾ ਝੂਠੇ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ, ਇਹ ਟਕਾ ਹੁਣ ਗੁਰੂ ਦੇ ਅੱਗੇ ਨਹੀਂ ਰੱਖਣਾ। ਉਹਨੇ ਹੋਰ ਟਕਾ ਮਹਾਰਾਜ ਦੇ ਸੱਚੇ ਪਾਤਸ਼ਾਹ ਅੱਗੇ ਰੱਖਿਆ। ਉੱਧਰ ਜਿਹੜਾ ਜਹਾਂਗੀਰ ਸੀ, ਇਹ ਵੀ ਸਤਸੰਗੀ ਸਹੀਏ ਜੇ ਆਪਣੇ ਤੰਬੂ 'ਚੋਂ ਨਿਕਲ ਕੇ ਅਤੇ ਗੱਲਾਂ ਸੁਣਨ ਵਾਸਤੇ ਆ ਗਿਆ। ਹੁਣ ਸਿੱਖ ਨੇ ਲਿਆ ਕੇ ਟਕਾ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਮੁਕਤੀ ਦੀ ਦਾਤ ਬਖਸ਼ੋ। ਗੁਰਸਿੱਖਾਂ ਨਿਹਾਲ ਹੋਇਆ ਤੂੰ, ਗੁਰਸਿੱਖਾ ਗੁਰੂ ਨਾਨਕ ਦੇਵ ਜੀ ਮਿਹਰ ਕਰਨ, ਤੇਰੇ ਜੰਮਣ ਮਰਨ ਕੱਟਿਆ ਜਾਏ, ਤੂੰ ਨਿਹਾਲ ਹੋ ਗਿਆ। ਜਹਾਂਗੀਰ ਬਾਦਸ਼ਾਹ ਜਿਹੜਾ ਸੀ ਉਹ ਆ ਗਿਆ, ਕਹਿਣ ਲੱਗਾ ਇੰਨੀ ਮੁਕਤੀ ਸਸਤੀ ਕਿ ਇੱਕ ਟਕਾ ਰੱਖਿਆ ਅਤੇ ਤੁਸੀਂ ਮੁਕਤੀ ਦੇ ਦਿੱਤੀ। ਕਹਿੰਦੇ ਨਹੀਂ ਬਾਦਸ਼ਾਹ, ਇਹ ਟਕਾ ਨਹੀਂ, ਤੂੰ ਇਸ ਗੁਰਸਿੱਖ ਨੂੰ ਵਜ਼ੀਰੀਆਂ ਦਿੰਦਾ ਰਿਹਾ, ਤੂੰ ਇਸ ਗੁਰਸਿੱਖ ਨੂੰ ਉੱਚੀਆਂ ਪਦਵੀਆਂ ਦਿੰਦਾ ਰਿਹਾ, ਤੂੰ ਇਸ ਗੁਰਸਿੱਖ ਨੂੰ ਦੁਨੀਆਂ ਦੀ ਧਨ ਦੌਲਤ ਦਿੰਦਾ ਰਿਹਾ, ਇਹਨੇ ਠੁਕਰਾ ਦਿੱਤੀ। ਅਤੇ ਇਸੇ ਪ੍ਰਕਾਰ ਜਿਹੜਾ ਹੈ ਇਹ ਗੁਰੂ ਨਾਨਕ ਦੇਵ ਦੇ ਦਰ 'ਤੇ ਸ਼ਰਧਾ ਪਿਆਰ ਨਾਲ ਆਇਆ ਹੈ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸਨ ਦਾ ਹੈਰਾਨ ਹੋ ਗਿਆ ਬਾਦਸ਼ਾਹ ਕਿ ਮੇਰਾ ਤੰਬੂ ਇੱਥੋਂ ਕਾਫ਼ੀ ਦੂਰ ਲੱਗਿਆ ਅਤੇ ਗੁਰੂ ਨੂੰ ਕਿਵੇਂ ਪਤਾ ਲੱਗਿਆ ਕਿ ਆਹ ਚੀਜ਼ਾਂ ਮੈਂ ਦਿੰਦਾ ਰਿਹਾ, ਇਹਦਾ ਮਤਲਬ ਅੰਤਰਜਾਮੀ ਹੈ ਗੁਰੂ। ਇਸ ਲਈ ਸੱਚਾ ਪਾਤਸ਼ਾਹ ਗੁਰੂ ਹੀ ਹੈ। ਅੰਤ ਨੂੰ ਬਾਦਸ਼ਾਹ ਨੂੰ ਗੱਲ ਪ੍ਰਮਾਣ ਕਰਨੀ ਕਿ ਭਈ ਹਾਂ ਮਹਾਰਾਜ, ਇਹਦਾ ਮਤਲਬ ਹੈ ਜਿਹੜਾ ਸਿੱਖ ਸੀ ਤੁਹਾਨੂੰ ਨਹੀਂ ਸੀ ਜਾਣਦਾ, ਪਹਿਲਾਂ ਇਹਨੇ ਤੁਹਾਡੇ ਦਰਸ਼ਨ ਨਹੀਂ ਸੀ ਕੀਤੇ ਜਿਹੜਾ ਭੁਲੇਖੇ ਨਾਲ ਮੇਰੇ ਕੋਲ ਆ ਗਿਆ। ਜੇ ਤੁਹਾਡੇ ਪਹਿਲਾਂ ਦਰਸ਼ਨ ਕੀਤੇ ਹੁੰਦੇ ਤੁਹਾਨੂੰ ਮਿਲ ਜਾਂਦਾ ਤਾਂ ਫਿਰ ਨਾ ਭੁਲੇਖਾ ਪੈਂਦਾ। ਇਹਦਾ ਮਤਲਬ ਤੁਸੀਂ ਨਹੀਂ ਕਹਿੰਦੇ, ਸੰਗਤ ਹੀ ਸ਼ਰਧਾ ਨਾਲ ਤੁਹਾਨੂੰ ਕਹਿੰਦੀ ਸੱਚੇ ਪਾਤਸ਼ਾਹ, ਤੁਸੀਂ ਸੱਚ ਦੇ ਤਖ਼ਤ ਦੇ ਮਾਲਕ ਹੋ ਅਤੇ ਮੁਕਤੀ ਕੇ ਦਾਤ ਹੋ, ਸੱਚੇ ਪਾਤਸ਼ਾਹ। ਇਸ ਲਈ ਦੁਨੀਆਂ ਦੇ ਬਾਦਸ਼ਾਹ ਸੁੱਖ ਆਰਾਮ ਬੇਅੰਤ ਲੈਂਦੇ ਨੇ ਪਿਆਰਿਓ, ਮੁਕਤੀ ਕਾ ਦਾਤਾ ਸੱਚੇ ਪਾਤਸ਼ਾਹ ਗੁਰੂ ਹੀ ਹੈ। ਇਸ ਵਾਸਤੇ ਬਸੰਤ ਸਵਰਗ ਲੋਕ ਹੈ, ਕੋਈ ਵਿਅਕਤੀ ਸਵਰਗ ਵਰਗੇ ਲੋਕ 'ਚ ਰਹਿੰਦਾ ਹੋਵੇ ਔਰ ਉੱਥੇ ਰਹਿ ਕੇ ਜਿੱਤ ਤੇ ਪ੍ਰਿਥਵੀ ਨਵ ਖੰਡਣੇ ਹੈ ਅਤੇ ਆਪਣੇ ਬਾਹੂਬਲ ਦੇ ਨਾਲ ਆਪਣੀ ਸਿਆਣਪ ਦੇ ਨਾਲ ਸਾਰੀ ਧਰਤੀ ਨੂੰ ਜਿੱਤ ਲਵੇ, ਸਾਰੀ ਧਰਤੀ 'ਤੇ ਰਾਜ ਸਥਾਪਿਤ ਕਰ ਲਵੇ। ਭਾਵੇਂ
1: ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਬਿਸਰੰਤ ਹਰ ਗੋਪਾਲੇ, ਜੇਕਰ ਉਹ ਵਿਅਕਤੀ ਬਿਸਰੰਤ ਬਿਸਰ ਜਾਏ ਹਰ ਹਰੀ ਨੂੰ, ਗੋਪਾਲੇ ਧਰਤੀ ਦੇ ਮਾਲਕ ਪਰਮਾਤਮਾ ਨੂੰ ਬਿਸਰ ਜਾਏ ਤਾਂ ਗੁਰੂ ਜੀ ਮਿਹਰ ਕਰਦੇ ਨੇ ਕਿ ਇਹੋ ਜਿਹਾ ਵਿਅਕਤੀ ਜਿਹੜਾ ਹੈ ਸਤਸੰਗੀਓ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਉਹ ਵਿਅਕਤੀ ਉਹ ਪ੍ਰਾਣੀ ਉਦਿਆਨ ਦੇ ਵਿੱਚ ਜੰਗਲ ਦੇ ਵਿੱਚ ਸਮਝ ਪਟ ਕਰਿਆ। ਆਪਾਂ ਰੋਜ਼ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ ਅਤੇ ਪਿਆਰੇ ਤਖ਼ਤ 'ਤੇ ਬੈਠ ਕੇ ਤਾਂ ਵੀ ਸੁੱਖ ਨਹੀਂ। ਜਾਰਜ ਪੰਚਮ, ਜਿਹਦੇ ਰਾਜ 'ਚ ਸੂਰਜ ਨਹੀਂ ਸੀ ਅਸਤ ਹੁੰਦਾ, ਜਿਸ ਨੇ ਸਾਰੀ ਧਰਤੀ 'ਤੇ ਰਾਜ ਕੀਤਾ ਪਿਆਰਿਓ ਇੰਗਲੈਂਡ ਤੋਂ, ਜਾਰਜ ਪੰਚਮ। ਜਦੋਂ ਵਰਲਡ ਵਾਰ ਲੱਗੀ ਨਾ ਸਤਸੰਗੀਓ, ਅਤੇ ਲਗਾਤਾਰ ਇੰਗਲੈਂਡ ਦੀ ਹਾਰ ਹੋਣ ਲੱਗੀ, ਜਪਾਨ ਅਤੇ ਹੋਰ ਸ਼ਕਤੀਆਂ ਜਿੱਤਣ ਲੱਗੀਆਂ, ਦਿਨੇ ਨਹੀਂ ਸੀ ਚੈਨ ਅਤੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਉਹਨੂੰ, ਟੀਕੇ ਲਾ ਲਾ ਕੇ ਅਤੇ ਸਤਸੰਗੀ ਨੂੰ ਸੌਣਾ ਪੈਂਦਾ ਸੀ ਕਿ ਕਿਤੇ ਮੇਰਾ ਰਾਜ ਸਾਰਾ ਰਾਜ ਹੀ ਨਾ ਚੱਲਿਆ ਜਾਵੇ। ਮਤਲਬ ਧਰਤੀ 'ਤੇ ਰਾਜ ਕਰ ਰਿਹਾ ਸਾਰੀ ਸ੍ਰਿਸ਼ਟੀ ਦਾ ਰਾਜਾ, ਅਤੇ ਚੈਨ ਨਹੀਂ ਸੁੱਖ ਨਹੀਂ ਸਤਸੰਗੀਓ, ਸੁੱਖ ਮਿਲਦਾ ਵਾਹਿਗੁਰੂ ਦੇ ਸਿਮਰਨ ਦੁਆਰਾ। ਇਸ ਲਈ ਗੁਰੂ ਜੀ ਮਿਹਰ ਕਰਦੇ ਨੇ ਕਿ ਸਵਰਗ ਵਰਗੇ ਇਲਾਕੇ 'ਚ ਰਹਿੰਦਾ ਹੋਵੇ, ਸਾਰੀ ਧਰਤੀ ਜਿੱਤ ਲਈ ਹੋਵੇ, ਜੇਕਰ ਵਾਹਿਗੁਰੂ ਪਰਮਾਤਮਾ ਨਿਰੰਕਾਰ ਭੁੱਲ ਗਿਆ ਹੈ ਤਾਂ ਇੰਝ ਸਮਝੋ ਕਿ ਨਾਨਕ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਤੇ ਪ੍ਰਾਣੀ ਉਹ ਵਿਅਕਤੀ ਉਦਿਆਨ ਭਰਮਣੇ, ਜੰਗਲ ਦੇ ਵਿੱਚ ਹੀ ਉਜਾੜ ਦੇ ਵਿੱਚ ਹੀ ਧੱਕੇ ਖਾ ਰਿਹਾ ਸਤਸੰਗੀਓ, ਰਾਜ 'ਤੇ ਬੈਠਾ ਹੋਇਆ ਵੀ ਵਾਹਿਗੁਰੂ ਨੂੰ ਭੁੱਲ ਕੇ ਅਤੇ ਧੱਕੇ ਹੀ ਖਾ ਰਿਹਾ।

0: ਕੋਡ ਤਮਾਸ਼ੇ ਆ, ਕਰੋੜਾਂ ਕੌਦ ਕਰਦਾ ਹੋਵੇ, ਕਰੋੜਾਂ ਤਮਾਸ਼ੇ ਵੇਖਦਾ ਹੋਵੇ, ਮਖਮਲੀ ਸੇਜਾਂ ਦੇ ਉੱਤੇ ਸਾਸੀ ਸੌਂਦਾ ਹੋਵੇ। ਬੇਨਤੀ ਕੀਤੀ ਸੀ ਕਿ ਔਰੰਗਜ਼ੇਬ ਨਾਟਕ ਚੇਟਕ ਵੇਖਣ ਦਾ ਸ਼ੌਕੀਨ ਸੀ। ਇਹ ਗੁਰੂ ਜੀ ਤੋਂ ਚਾਹੁੰਦਾ ਸੀ ਕੋਈ ਨਾ ਕੋਈ ਮੈਨੂੰ ਕਰਾਮਾਤ ਵਿਖਾਉਣ, ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੀ, ਔਰ ਗੁਰੂ ਹਰਿਰਾਇ ਸਾਹਿਬ ਜੀ ਤੋਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ। ਜੋ ਰਾਮ ਰਾਏ ਕਰਦਾ ਸੀ ਇਹ ਚਾਹੁੰਦਾ ਸੀ ਕਿ ਮੈਨੂੰ ਇਹੋ ਜਿਹੀਆਂ ਕਰਾਮਾਤਾਂ ਸ਼ਕਤੀਆਂ ਕੋਈ ਨਾ ਕੋਈ ਵਿਖਾਉਂਦਾ ਰਹੇ। 72 ਕਰਾਮਾਤਾਂ ਕਹਿੰਦੇ ਨੇ ਵਿਖਾਈਆਂ ਸੀ ਰਾਮ ਰਾਏ ਜੀ ਨੇ। ਤਾਂ ਸਤਸੰਗੀਓ, ਕਹਿੰਦੇ ਬੱਕਰਾ ਮਾਰ ਕੇ ਅਤੇ ਸਤਸੰਗ ਖਾ ਲਿਆ, ਬੱਕਰਾ ਮਾਰ ਕੇ ਅਤੇ ਲੋਕਾਂ 'ਚ ਵੜਨ ਦਿੱਤਾ, ਖਾ ਲਿਆ। ਅਤੇ ਕਹਿੰਦੇ ਨੇ ਕਿ ਜਿਹੜਾ ਔਰੰਗਜ਼ੇਬ ਦਾ ਸਤਸੰਗ ਛੋਟਾ ਪੁੱਤਰ ਸੀ ਨਾ ਬਹਾਦਰ ਸ਼ਾਹ, ਇਹ ਜਿੱਦ ਕਰਨ ਲੱਗਾ। ਜਿਹੜਾ ਬੱਕਰਾ ਸੀ ਬੜਾ ਪਿਆਰ ਵਾਲਾ ਸੀ, ਅਤੇ ਔਰੰਗਾ ਕਹਿੰਦਾ ਕਿ ਬਾਬਾ ਜੀ ਮੇਰੇ ਪੁੱਤਰ ਦਾ ਉਪਾਲਿਆ ਹੋਇਆ ਬੱਕਰਾ ਸੀ ਅਤੇ ਉਹਨੂੰ ਝਟਕਾ ਕੇ ਅਤੇ ਖਾ ਲਿਆ, ਉਹ ਰੋ ਰਿਹਾ ਕਿ ਮੈਂ ਉਹੀ ਬੱਕਰਾ ਲੈਣਾ। ਬੱਚੇ ਦੀ ਜਿੱਦ ਹੁੰਦੀ ਹੈ, ਬਾਲ ਹੱਠ, ਇਸਤਰੀ ਹੱਠ ਅਤੇ ਰਾਜ ਹੱਠ ਹੁੰਦਾ ਪਿਆਰਿਓ। ਬਾਲ ਜਿਹੜੀ ਜਿੱਦ ਕਰ ਲਏ ਤਾਂ ਉਹ ਪਗਾ ਕੇ ਅੜ ਦਿੰਦਾ। ਸੋ ਕਹਿੰਦੇ ਨੇ ਕਿ ਬੱਚਾ ਜਿਹੜਾ ਸੀ ਬੜਾ ਜਿੱਦ ਕਰ ਰਿਹਾ ਸੀ। ਉਸ ਵੇਲੇ ਕਹਿੰਦੇ ਨੇ ਕਿ ਰਾਮ ਰਾਏ ਨੂੰ ਆ ਕੇ ਕਹਿਣ ਲੱਗਾ ਕਿ ਬੱਕਰਾ ਵਾਪਸ ਚਾਹੀਦਾ। ਕਹਿੰਦੇ ਖੱਲ ਲਿਆਓ, ਕਿੱਥੇ ਕਿ ਉਹਦੀ ਖੱਲ ਲਿਆਂਦੀ ਸਤਸੰਗੀਓ, ਪਾਣੀ ਦਾ ਛੱਟਾ ਮਾਰਿਆ ਵਾਹਿਗੁਰੂ ਕਹਿ ਕੇ ਅਤੇ ਬੱਕਰਾ ਜਿੰਦਾ ਕਰਤਾ। ਦੱਸ ਮਾੜੀਆਂ ਮਾੜੀਆਂ ਗੱਲਾਂ ਅਤੇ ਕਰਾਮਾਤਾਂ। ਔਰੰਗਜ਼ੇਬ ਇਹਨਾਂ ਚੀਜ਼ਾਂ ਨੂੰ ਵੇਖ ਕੇ ਬੜਾ ਹੈਰਾਨ ਹੁੰਦਾ, ਵੀ ਕਮਾਲ ਦੀ ਗੱਲ ਹੈ, ਖੱਲ ਦੇ ਵਿੱਚੋਂ ਹੀ ਬੱਕਰਾ ਪੈਦਾ ਕਰ ਦਿੱਤਾ। ਸਤਸੰਗੀਓ, ਇੱਕ ਦਿਨ ਤਾਂ ਜ਼ਿਕਰ ਹੈ, ਬਾਦਸ਼ਾਹ ਬੜਾ ਹੀ ਪਰੇਸ਼ਾਨ ਹੈ, ਕਚਹਿਰੀ ਲੱਗੀ ਹੋਈ ਹੈ, ਔਰੰਗਜ਼ੇਬ ਬੜਾ ਪਰੇਸ਼ਾਨ ਹੈ। ਰਾਮ ਰਾਏ ਜੀ ਆਏ, ਸਾਰੇ ਖਲੋ ਗਏ, ਅਤੇ ਰਾਮ ਰਾਏ ਜੀ ਪੁੱਛਦੇ ਨੇ ਬਾਦਸ਼ਾਹ ਆਪਣਾ, ਅੱਜ ਕੀ ਗੱਲ ਹੈ, ਉਦਾਸ ਬੜੇ ਹੋ? ਕਹਿੰਦਾ ਘਰ ਨਹੀਂ ਅੱਜ ਸੁੱਖ। ਕਹਿੰਦੇ ਕੀ ਗੱਲ ਹੈ? ਕਹਿੰਦੇ ਮੇਰੀ ਬੇਗਮ ਨੂੰ ਬੱਚਾ ਹੋਣ ਦਾ ਸਮਾਂ ਜਿਹੜਾ ਹੋਇਆ ਹੈ, ਪ੍ਰਸੂਤਾ ਜਿਹੜੀ ਪੀੜ ਜ਼ਿਆਦਾ ਹੋ ਰਹੀ ਹੈ, ਬੱਚੇ ਦਾ ਜਨਮ ਨਹੀਂ ਹੋ ਰਿਹਾ, ਬਹੁਤ ਪਰੇਸ਼ਾਨ ਹੈ, ਬਹੁਤ ਹੀ ਦੁਖੀ ਹੈ। ਅਤੇ ਵੈਦ ਹਕੀਮ ਅਤੇ ਨਜੂਮੀਏ ਮੰਤਰ ਤੰਤਰ ਟੂਣੇ ਟਾਮਣ ਕਰ ਰਹੇ ਨੇ, ਕੋਈ ਵੀ ਲਾਭ ਨਹੀਂ ਹੋ ਰਿਹਾ, ਬਹੁਤ ਹੀ ਪਰੇਸ਼ਾਨ ਹੈ ਅਤੇ ਮੈਂ ਵੀ ਪਰੇਸ਼ਾਨ ਹਾਂ। ਕਹਿੰਦਾ ਕੋਈ ਗੱਲ ਨਹੀਂ, ਇੰਝ ਕਰੋ ਜਲ ਲਿਆਓ। ਬਾਬਾ ਰਾਮ ਰਾਏ ਜੀ ਕਹਿੰਦੇ ਜਲ ਲਿਆਓ, ਧਿਆਨ ਦਿਓ ਪਿਆਰੇ, ਕੁੰਭ ਦਾ ਕੁਛ ਲੋਕ ਜਿਹੜਾ ਕੁੰਭ ਸੱਚੇ ਪਾਤਸ਼ਾਹ ਅਖੰਡ ਪਾਠ ਸਾਹਿਬ ਦੇ ਲਾਗੇ ਰੱਖਦੇ ਨੇ, ਕਈ ਸਤਸੰਗੀ ਉਹਦਾ ਕਰਦੇ ਨੇ, ਕਿੰਤੂ ਪਰੰਤੂ ਸੰਪਰਦਾਵਾਂ 'ਚ ਰੱਖਦੇ ਨੇ, ਪੁਰਾਤਨ ਜਹੇਬੰਦੀਆਂ 'ਚ ਰੱਖਦੇ ਨੇ, ਉਹਦੇ ਕੁਛ ਕਾਰਨ ਹੁੰਦੇ ਪਿਆਰਿਓ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਇੰਝ ਕਰੋ ਜਲ ਲਿਆਓ। ਜਲ ਲਿਆਂਦਾ ਗਿਆ, ਜਪਜੀ ਸਾਹਿਬ ਦਾ ਪਾਠ ਕੀਤਾ ਬਾਬਾ ਰਾਮ ਰਾਏ ਜੀ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਕਹਿੰਦੇ ਜਾਓ ਬੇਗਮ ਨੂੰ ਛਕਾ ਦਿਓ, ਇਹ ਜਲ ਬੇਗਮ ਨੂੰ ਛਕਾ ਦਿਓ। ਸਤਸੰਗੀਓ, ਉਹ ਜਲ ਜਿਹੜਾ ਸੀ, ਜਪਜੀ ਸਾਹਿਬ ਦਾ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਹੋਇਆ, ਉਹ ਬੇਗਮ ਨੂੰ ਛਕਾਇਆ ਅਤੇ ਸਤਸੰਗੀ ਬੱਚੇ ਦੀ ਡਿਲੀਵਰੀ ਹੋ ਗਈ, ਬੱਚੇ ਦਾ ਜਨਮ ਹੋ ਗਿਆ, ਤੰਦਰੁਸਤੀ ਮਿਲ ਗਈ, ਖੁਸ਼ੀ ਲਹਿਰ ਸਤਸੰਗੀ ਦੌੜ ਗਈ। ਵੇਖੋ ਜਪਜੀ ਸਾਹਿਬ ਦੇ ਜਲ ਦਾ ਅਸਰ ਕਿੰਨਾ ਆਇਆ। ਜਿਹੜੇ ਬੱਚੇ ਨੇ ਜਨਮ ਲਿਆ ਉਹਦਾ ਨਾਮ ਰੱਖਿਆ ਬਹਾਦਰ ਸ਼ਾਹ। ਬਾਅਦ ਵਿੱਚ ਉਹਦਾ ਝੁਕਾਅ ਗੁਰੂ ਘਰ ਦੇ ਨਾਲ ਰਿਹਾ ਸੀ, ਉਹ ਸਾਰੀ ਜ਼ਿੰਦਗੀ ਗੁਰੂ ਘਰ ਦੇ ਨਾਲ ਜੁੜਿਆ ਰਿਹਾ। ਜਦੋਂ ਔਰੰਗਜ਼ੇਬ ਅੱਖਾਂ ਮੀਟ ਗਿਆ, ਉਹਦੇ ਪੁੱਤਰਾਂ ਦੇ ਵਿੱਚ ਸੁਜਾ ਮੁਹੰਮਦ, ਮੁਰਾਦ ਬਖਸ਼, ਬਹਾਦਰ ਸ਼ਾਹ ਔਰ ਸਤਸੰਗੀ, ਇਹਨਾਂ ਦੇ ਵਿੱਚ ਜਿਹੜਾ ਸੀ ਇਹ ਇਸ ਪ੍ਰਕਾਰ ਜਿਹੜਾ ਸੀ ਇਹ ਜੰਗ ਹੋ ਗਿਆ। ਉਹਨੇ ਮਦਦ ਮੰਗੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਫੌਜ ਭੇਜੀ, 500 ਸਿਪਾਹੀ। ਅਤੇ ਸਤਸੰਗੀਓ, ਉਸ ਵੇਲੇ ਜਿਹੜਾ ਸੀ ਉਹ ਵੱਡਾ ਪੁੱਤਰ ਮਾਰਿਆ ਗਿਆ ਔਰੰਗਜ਼ੇਬ ਦਾ, ਸਤਸੰਗੀਓ, ਅਤੇ ਜਿਹੜਾ ਰਾਜ ਭਾਗ ਸੀ ਇਹ ਮਿਲ ਗਿਆ ਸੀ ਬਹਾਦਰ ਸ਼ਾਹ ਨੂੰ। ਉਹਨੇ ਫਿਰ ਗੁਰੂ ਜੀ ਨੂੰ ਸੱਦਿਆ ਸੀ ਆਗਰੇ, ਉਹਨਾਂ ਸਮਿਆਂ 'ਚ ਆਗਰੇ ਰਾਜਧਾਨੀ ਹੁੰਦੀ ਸੀ। ਅਤੇ ਗੁਰੂ ਜੀ ਸੱਚੇ ਪਾਤਸ਼ਾਹ ਘੋੜੇ 'ਤੇ ਚੜ੍ਹੇ ਚੜ੍ਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਗਏ ਸੀ, ਘੋੜੇ 'ਤੇ ਚੜ੍ਹੇ ਹੀ ਸੱਚੇ ਪਾਤਸ਼ਾਹ ਅੰਦਰ ਆਏ। ਬਾਦਸ਼ਾਹ ਨੇ ਤਖ਼ਤ ਛੱਡਤਾ, ਮਾਰੇ ਕਿਰਪਾ ਕਰੋ ਇਹ ਤੁਹਾਡਾ ਹੀ ਆ, ਸਜੋ। ਗੁਰੂ ਜੀ ਕਹਿੰਦੇ ਤਖ਼ਤ ਤੁਹਾਨੂੰ ਸ਼ੋਭਦੇ ਨੇ, ਇਹਨਾਂ ਤਖ਼ਤਾਂ 'ਤੇ ਝੂਠਿਆਂ 'ਤੇ ਅਸੀਂ ਨਹੀਂ ਬੈਠਦੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਏ ਤਾਂ ਸਤਸੰਗੀ ਉਹਨੇ ਫਿਰ ਬਹੁਤ ਮਾਣ ਸਨਮਾਨ ਕੀਤਾ, ਆਪ ਥੱਲੇ ਨੀਵੇਂ ਥਾਂ 'ਤੇ ਬੈਠਾ, ਗੁਰੂ ਮਹਾਰਾਜ ਨੂੰ ਸਤਸੰਗੀ ਬਿਠਾਇਆ ਉੱਚੇ ਥਾਂ 'ਤੇ। ਉੱਥੇ ਕੁਛ ਕਾਜ਼ੀ ਮੌਲਾਨੇ ਸੀ, ਉਹਨਾਂ ਦੇ ਅੰਦਰ ਈਰਖਾ ਬੜੀ ਜਾਗੀ ਕਿ ਸਾਰੀ ਜ਼ਿੰਦਗੀ ਔਰੰਗਜ਼ੇਬ ਇਹਨਾਂ ਦੇ ਨਾਲ ਲੜਦਾ ਰਿਹਾ ਅਤੇ ਇਹਨਾਂ ਨੇ ਇਹਨੂੰ ਆਪਣੇ ਦਰਬਾਰ 'ਚ ਸੱਦ ਲਿਆ। ਇੱਕ ਸਤਸੰਗੀ ਉਹ ਸੱਯਦ ਸੀ, ਮੁਸਲਮਾਨਾਂ ਦੀ ਸਤਿਕਾਰਯੋਗ ਪਦਵੀ ਜਿਵੇਂ ਆਪਣੇ ਸੰਤ ਹੁੰਦੇ ਨੇ ਸਿੱਖ ਮਤ ਵਿੱਚ ਸੰਤ ਮਹਾਂਪੁਰਸ਼, ਇਹਦਾ ਸੱਯਦ ਸੀ ਅਤੇ ਉਹਨੇ ਇੱਕ ਸਵਾਲ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੂੰ ਈਰਖਾ ਦੇ ਵੱਸ ਹੋਣ ਕਾਰਨ ਕਿ ਗੁਰੂ ਜੀ ਦੀ ਤੁਹੀਨ ਹੋਏਗੀ ਜੇ ਜਵਾਬ ਨਾ ਦੇ ਸਕੇ। ਉਹ ਕਹਿੰਦਾ ਮਹਾਰਾਜ ਮੈਂ ਸੁਣਿਆ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਵਿੱਚ ਕਰਾਮਾਤਾਂ ਬੜੀਆਂ ਹੁੰਦੀਆਂ ਅਤੇ ਵੈਸੇ ਪਿਆਰੇ ਵੇਖੀਏ ਅਤੇ ਕਰਾਮਾਤਾਂ ਗੁਰੂ ਕੇ ਕੂਕਰਾਂ ਵਿੱਚ ਵੀ ਹੁੰਦੀਆਂ, ਕੁੱਤਿਆਂ ਦੇ ਵਿੱਚ ਵੀ ਪੱਛਮੀ। ਸੋ ਪੱਤਰਕਾਰ ਨੇ ਪੁੱਛਿਆ ਸੀ ਕਿਸੇ ਨੂੰ ਕਿ ਕਰਾਮਾਤ ਕੀ ਹੁੰਦੀ ਹੈ, ਧਿਆਨ ਦਿਓ, ਕਹਿੰਦੇ ਕਰਾਮਾਤ ਕੀ ਹੁੰਦੀ ਹੈ ਅਤੇ ਉਸਨੇ ਕਿਹਾ ਸੀ ਪੱਤਰਕਾਰ ਨੇ ਕਹਿਣ ਲੱਗੀ ਕਿ ਸਿੱਖਾਂ ਦੀ ਅਰਦਾਸ ਪੜ੍ਹ ਲਓ, ਸਿੱਖਾਂ ਦੀ ਅਰਦਾਸ ਸੁਣੋ, ਉਹ ਕਰਾਮਾਤ ਹੀ ਹੈ। ਸਿਰ 'ਤੇ ਆਰੇ ਰੱਖ ਕੇ ਚੀਰ ਦਿੱਤੇ, ਬੰਦ ਬੰਦ ਕੱਟ ਦਿੱਤੇ, ਖੋਪੜੀਆਂ ਉਤਾਰ ਦਿੱਤੀਆਂ, ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੀਆਂ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤੇ, ਝੰਡਾ ਨੂੰ ਬੰਨ ਕੇ ਸਾੜ ਦਿੱਤੇ, ਕੀਮਾ ਕੀਮਾ ਕਰ ਦਿੱਤੇ, ਭਾਣੇ ਨੂੰ ਮੰਨਿਆ ਉਹਨਾਂ ਨੇ। ਕਹਿੰਦਾ ਤੁਹਾਡੀ ਕਰਾਮਾਤ ਕੀ ਹੈ? ਆਰੇ ਨਾਲ ਸਿੱਖ ਚੀਰਿਆ ਜਾਂਦਾ ਹੋਵੇ ਅਤੇ ਉਹਦੇ ਦੋਵਾਂ ਹਿੱਸਿਆਂ ਵਿੱਚ ਬਾਣੀ ਦੀ ਆਵਾਜ਼ ਆ ਰਹੀ ਹੋਵੇ, ਦੋਏ ਫਾਗ 'ਤੇ ਬਾਣੀ ਪੜ੍ਹੈ, ਦੇਖਤ ਸਭ ਕੇ ਅਚਰਜ ਬੜੈ। ਇਤਿਹਾਸ 'ਚ ਲਿਖਿਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਨਾ ਸ਼ੁਰੂ ਕੀਤਾ, ਲੱਕੜਾਂ ਦੇ ਵਿੱਚ ਕੱਸ ਕੇ ਫਿੱਟ ਕਰਕੇ ਚੀਰਦਿਆਂ ਚੀਰਦਿਆਂ ਸਤਸੰਗੀਓ 15 ਪੌੜੀਆਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਅਤੇ ਸਤਸੰਗੀ ਸਰੀਰ ਦੋ ਟੋਟੇ ਹੋ ਗਿਆ ਅਤੇ ਦੋਵਾਂ ਟੋਟਿਆਂ ਦੇ ਵਿੱਚ ਆਵਾਜ਼ ਇੱਦਾਂ ਆ ਰਹੀ ਸੀ ਜਪਜੀ ਸਾਹਿਬ ਜੀ ਦੀ, ਜਿਵੇਂ ਅਖੰਡ ਪਾਠ ਦੇ ਭੋਗ ਪਾ ਰਹੇ ਹੁਣ ਦੋ ਸਿੰਘ ਬੈਠ ਕੇ ਗੁਰੂ ਮਹਾਰਾਜ ਦੀ ਤਾਬਿਆ, ਦੋਨਾਂ ਹਿੱਸਿਆਂ 'ਚ ਆਵਾਜ਼ ਆ ਰਹੀ। ਲਿਖਿਆ ਇਤਿਹਾਸ 'ਚ ਦੋਏ ਫਾਗ 'ਤੇ ਬਾਣੀ ਪੜ੍ਹੈ, ਦੇਖਤ ਸਭ ਕੇ ਅਚਰਜ ਬੜੈ, ਅਤੇ ਕਹਿੰਦੇ ਦੋਨਾਂ ਹਿੱਸਿਆਂ 'ਚ ਬਾਣੀ ਆ ਰਹੀ ਸੀ, ਦੋਨਾਂ 'ਚ ਆਵਾਜ਼ ਆ ਰਹੀ ਸੀ, ਹੈਰਾਨ ਹੋ ਰਹੇ ਲੋਕ ਕਿ ਤੁਹਾਡੀ ਕਰਾਮਾਤ ਕੀ ਹੋਏਗੀ ਸਤਸੰਗੀਓ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੱਯਦ ਕਿ ਪੀਰ ਜੀ ਕੋਈ ਕਰਾਮਾਤ ਵਿਖਾਓ। ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਬਾਦਸ਼ਾਹ ਕਰਾਮਾਤ ਹੈ, ਜੋ ਮੂੰਹ ਤੋਂ ਕੱਢਦੇ ਜ਼ਬਾਨ ਤੋਂ ਕਿਸੇ ਨੂੰ ਫਾਂਸੀ ਲਾ ਦੇ, ਕਿਸੇ ਨੂੰ ਲਾਹ ਦੇ ਫਾਂਸੀ ਤੋਂ, ਕਿਸੇ ਨੂੰ ਤਖ਼ਤ 'ਤੇ ਬਿਠਾ ਦੇ, ਕਿਸੇ ਨੂੰ ਲਾਹ ਦੇ, ਇਹ ਬਾਦਸ਼ਾਹ ਦੀ ਜ਼ਬਾਨ ਕਰਾਮਾਤ ਹੈ। ਕਹਿੰਦਾ ਇਹ ਤਾਂ ਮਾਰੇ ਬਾਦਸ਼ਾਹ ਦੀ ਕਰਾਮਾਤ ਹੈ, ਤੁਹਾਡੀ, ਤੁਸੀਂ ਆਪਣੀ ਕਰਾਮਾਤ ਵਿਖਾਓ। ਸੱਚੇ ਪਾਤਸ਼ਾਹ ਜੀ ਨੇ ਆਪਣੇ ਖਜ਼ਾਨੇ ਵਿੱਚੋਂ ਆਪਣਾ ਜਿਹੜਾ ਸਤਸੰਗ ਨਾਲ ਰੱਖਦੇ ਨਾ ਖਜ਼ਾਨਾ ਬੈਗ ਪਾ ਕੇ, ਨਿਹੰਗ ਸਿੰਘ ਨੂੰ ਖਜ਼ਾਨਾ ਕਹਿੰਦੇ, ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਨਿਹੰਗ ਸਿੰਘ ਜਾਂ ਗੁਰੂ ਦੇ ਤਿਆਰ ਬਰ ਤਿਆਰ ਸਿੰਘ ਇੱਕ ਖਜ਼ਾਨਾ ਰੱਖਦੇ ਨੇ ਅਤੇ ਸਤਸੰਗ ਉਹਦੇ 'ਚ ਗੁਟਕਾ ਸਾਹਿਬ ਬੜੇ ਸਤਿਕਾਰ ਨਾਲ ਰੱਖਦੇ, ਸੱਜੇ ਬੰਨੇ ਇੱਧਰੋਂ ਪਾਉਣਾ ਅਤੇ ਇਸ ਸਾਈਡ ਨੂੰ ਪਾਉਣਾ, ਸੱਜੇ ਬੰਨੇ ਮਾਰੀ ਦੀ ਬਾਣੀ ਰਵੇ ਸੱਜੇ ਪਾਸੇ ਸਤਿਕਾਰ। ਅਤੇ ਕੱਲ੍ਹ ਬੇਨਤੀ ਕੀਤੀ ਸੀ ਕਿ ਪਰਸ ਦੇ ਵਿੱਚ ਗੁਟਕਾ ਸਾਹਿਬ ਨਹੀਂ ਰੱਖਣਾ ਚਾਹੀਦਾ ਪਿਆਰਿਓ। ਸੋ ਰਵਿਚਾਰ, ਗੁਰੂ ਜੀ ਨੇ ਆਪਣੇ ਖਜ਼ਾਨੇ 'ਚ ਮਾਰਿਆ ਹੱਥ ਅਤੇ ਸੋਨੇ ਦੀਆਂ ਮੋਹਰਾਂ ਕੱਢੀਆਂ ਅਤੇ ਕਹਿਣ ਲੱਗੇ ਇਹ ਕਰਾਮਾਤ ਹੈ, ਇਹ ਸੋਨੇ ਦੀਆਂ ਮੋਹਰਾਂ ਵੀ ਕਰਾਮਾਤ, ਜਿਹਨੂੰ ਮਰਜ਼ੀ ਖਰੀਦ ਲਓ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਲਓ। ਕਹਿੰਦਾ ਇਹ ਤਾਂ ਕਰਾਮਾਤ ਮਾਇਆ ਦੀ ਹੈ, ਇਹ ਤਾਂ ਕਰਾਮਾਤ ਜਿਹੜੀ ਹੈ ਇਹ ਸੋਨੇ ਦੀ ਹੈ, ਤੁਸੀਂ ਆਪਣੀ ਕਰਾਮਾਤ ਦੱਸੋ। ਗੁਰੂ ਜੀ ਨੇ ਵੇਖਿਆ ਕਿ ਅਸੀਂ ਆ ਟਾਲ ਮਟੋਲ ਕਰਦੇ ਹਾਂ, ਆਸਾ ਪਾਸਾ ਕਰਦੇ, ਕਰਾਮਾਤ ਨਾਮ ਵੀ ਖਾਈਏ, ਕਰਾਮਾਤ ਕਹਿਰ ਦਾ ਨਾਮ ਹੈ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ, ਦਸਵੇਂ ਪਾਤਸ਼ਾਹ ਨੇ ਲਿਖਿਆ ਦਸਮ ਗ੍ਰੰਥ ਵਿੱਚ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਕਹਿੰਦੇ ਨਾਟਕ ਚੇਟ ਕਰਨੇ, ਕੁਛ ਤੋਂ ਕੁਛ ਬਣਾ ਕੇ ਵਿਖਾਉਣਾ ਜਾਦੂਗਰਾਂ ਦੀ ਖੇਡ ਹੈ, ਸੰਤਾਂ ਦੀ ਖੇਡ ਨਹੀਂ ਹੈ। ਜਦੋਂ ਵੇਖਿਆ ਸੱਯਦ ਹਟਦਾ ਹੀ ਨਹੀਂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਰਾਜ ਨੇ ਆਪਣੀ ਤੇਗ ਮਿਆਨ 'ਚੋਂ ਖਿੱਚ ਲਈ, ਕਹਿੰਦੇ ਇਹ ਵੀ ਕਰਾਮਾਤ ਹੈ, ਚਾਹਵਾਂ ਤਾਂ ਹੁਣੇ ਤੇਰਾ ਸਿਰ ਵੱਢਦੇ ਹਾਂ, ਹੱਥ ਜੋੜ ਲਏ ਮਾਰੇ ਬਖਸ਼ ਦਿਓ। ਮਤਲਬ ਹੈ ਕਿ ਕਰਾਮਾਤ ਕਹਿਰ ਦਾ ਨਾਮ ਪਿਆਰਿਓ, ਗੁਰੂ ਘਰ 'ਚ ਕਰਾਮਾਤ ਹੈ, ਵਿਖਾਈ ਵੀ ਗੁਰੂ ਨੇ। ਜਿੱਥੇ ਕਿਤੇ ਗੁਰਮਤ ਦੀ ਤੁਹੀਨ ਹੁੰਦੀ ਹੈ, ਜਿੱਥੇ ਕਿਤੇ ਕੋਈ ਵੱਡਾ ਕਿਲ੍ਹਾ ਫਤਿਹ ਕਰਨਾ, ਗੁਰੂ ਜੀ ਨੇ ਉੱਥੇ ਕਰਾਮਾਤ ਵਿਖਾਈ ਹੈ। ਛੋਟੇ ਛੋਟੇ ਪਿਆਰਿਓ ਜੰਗ ਲੜਨੇ ਹੋਣ, ਤੋਪਾਂ ਦੀ ਲੋੜ ਨਹੀਂ ਪੈਂਦੀ, ਜਿੱਥੇ ਬੜੇ ਬੜੇ ਕਿਲ੍ਹੇ ਹੋਣ ਉੱਥੇ ਤੋਪਾਂ ਦੀ ਲੋੜ ਪੈਂਦੀ ਹੈ, ਜਿੱਥੇ ਬੜੇ ਬੜੇ ਅਗਲੇ ਬੰਨੇ ਪੀਰ ਪੈਗੰਬਰ ਹੋਣ ਨਾ ਸ਼ਕਤੀਆਂ ਵਾਲੇ, ਉੱਥੇ ਗੁਰੂ ਨਾਨਕ ਦੇਵ ਨੇ ਕਰਾਮਾਤ ਵਰਤੀ ਹੈ। ਬਗਦਾਦ ਚਲੇ ਗਏ, ਹੁਕਮ ਦੇ ਤਾ ਕਿ ਇਹਨੂੰ ਸੰਗੇ ਮਾਰ ਕਰੋ, ਸੰਗੇ ਮਾਰ। ਇਹ ਅੱਜ ਵੀ ਅਰਬ ਦੇਸ਼ਾਂ ਦੇ ਵਿੱਚ ਇੱਕ ਹਿੱਸਾ ਜਾ ਹੈ, ਕਿਸੇ ਵਿਅਕਤੀ ਨੂੰ ਖਿਲਾਰ ਕੇ ਅਤੇ ਪੱਥਰ ਮਾਰ ਮਾਰ ਕੇ ਮਾਰ ਦੇਣਾ, ਉਹਨੂੰ ਸੰਗ ਮਾਰ ਕਹਿੰਦੇ ਪਿਆ ਰਹੇ ਹੋ। ਸੋ ਗੁਰੂ ਜੀ ਨੂੰ ਹੁਕਮ ਦੇ ਦਿੱਤਾ ਪੀਰ ਨੇ ਉੱਥੋਂ ਦੇ ਨੇ ਕਿ ਇਹਨਾਂ ਨੂੰ ਮਾਰ ਮਾਰ ਕੇ ਪੱਥਰ 'ਤੇ ਮਾਰ ਦੇ। ਲੋਕ ਆ ਗਏ, ਸਤਸੰਗੀ ਤੁਸ ਵੀ ਲੋਕ ਕੱਟੜ, ਉਹਨਾਂ ਨੇ ਹੱਥਾਂ 'ਚ ਪੱਥਰ ਫੜੇ ਅਤੇ ਮਾਰ ਲੱਗੇ। ਅਤੇ ਗੁਰੂ ਜੀ ਨੇ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਕਿਹਾ, ਜਿੱਥੇ ਆ ਤੁਸੀਂ ਉੱਥੇ ਖਲੋ ਗਿਆ, ਪੱਥਰ ਦੀਆਂ ਮੂਰਤੀਆਂ ਬਣ ਗਏ। ਜੇ ਪੱਥਰ ਹੱਥੋਂ ਛੁੱਟ ਵੀ ਗਿਆ ਤਾਂ ਉਹ ਪੱਥਰ ਉੱਥੇ ਖਲੋ ਗਿਆ। ਇਹ ਕਰਾਮਾਤ ਤੋਂ ਵੱਡੀ ਕੀ ਪਿਆਰੇ ਹੋ, ਜੇ ਨਾ ਕਰਾਮਾਤ ਵਿਖਾਉਂਦੇ ਮੰਨਣ ਵਾਲੇ ਸੀ। ਉਹਦੇ ਬੜੇ ਬੜੇ ਪੀਰ ਸੀ, ਐਸੇ ਸੀ ਜਿਨ੍ਹਾਂ ਦੇ ਹੱਥਾਂ 'ਚ ਤਾਕਤ ਸੀ, ਉਹ ਮੰਨਦੇ ਸੀ। ਇਹਦੇ ਗੁਰੂ ਮਹਾਰਾਜ ਜੀ ਨੇ ਜਿੱਥੇ ਲੋੜ ਪਈ ਹੈ ਉੱਥੇ ਸਤਸੰਗੀ ਉਹ ਕਰਾਮਾਤ ਵਿਖਾਈ, ਆਪਣੀ ਪੂਜਾ ਲਈ ਨਹੀਂ। ਇਸ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਵੇਲੇ ਜਿਹੜਾ ਸੀ ਕਿਰਪਾਨ ਮਿਆਨ 'ਚੋਂ ਕੱਢੀ, ਕਹਿੰਦੇ ਵੀ ਇੱਕ ਕਰਾਮਾਤ ਹੀ ਹੈ, ਜਿਹਨੂੰ ਮਰਜ਼ੀ ਜਿਹਦਾ ਮਰਜ਼ੀ ਸਿਰ ਕੱਟ ਕੇ ਅਤੇ ਦੂਜੇ ਨੂੰ ਤਖ਼ਤ 'ਤੇ ਬਿਠਾ ਦਈਏ। ਸਤਸੰਗੀਓ, ਇਸ ਤਰੀਕੇ ਨਾਲ ਜਿਹੜਾ ਬਹਾਦਰ ਸ਼ਾਹ ਸੀ ਇਹਦਾ ਗੁਰੂ ਘਰ ਵੱਲ ਝੁਕਾ ਤਾਂ ਸੀ। ਇਹਦੀ ਜਿਹੜੀ ਮਾਂ ਸੀ ਉਹਨੇ ਪ੍ਰਸੂਤਾ ਦੇ ਵੇਲੇ ਸ੍ਰੀ ਜਪਜੀ ਸਾਹਿਬ ਦਾ ਪੜ੍ਹਿਆ ਹੋਇਆ ਬਾਣੀ ਦਾ ਪਾਠ ਉਹ ਜਲ ਛਕਿਆ ਸੀ। ਇੰਨਾ ਪਿਆਰੇ ਅਸਰ ਹੈ। ਅੱਜ ਵੀ ਸਤਸੰਗੀ ਉਹ ਜਿਹੜੇ ਗੁਰੂ ਦੇ ਕਈ ਪਿਆਰ ਵਾਲੇ ਗੁਰਸਿੱਖ ਹੈ ਨਾ, ਗੜਵਾ ਲੈ ਕੇ ਸਰਬ ਲੋਹ ਦਾ ਉਹ 'ਚ ਜਲ ਰੱਖ ਕੇ ਅਤੇ ਲਾਗੇ ਨਿਤਨੇਮ ਬਾਣੀ ਪੜ੍ਹਦੇ ਨੇ ਉਹ ਰੋਜ਼ ਹੀ, ਅਤੇ ਉਹਨੂੰ ਛਕਾਉਂਦੇ ਨੇ। ਇੱਕ ਬੱਚਾ ਕੁਸੰਗਤ 'ਚ ਪੈ ਗਿਆ, ਮੇਰੇ ਕੋਲ ਪੜ੍ਹਦਾ ਹੁੰਦਾ ਸੀ, ਬ੍ਰਮਟਨ ਟੋਰਾਂਟੋ। ਦੋ ਭਰਾ ਸੀ, ਇੱਕ ਤਾਂ ਤਿਆਰ ਬਰ ਤਿਆਰ ਹੈ ਭਚੰਗ ਸਿੰਘ ਵਾਂਗ, ਅਜੇ ਵੀ ਇੱਦਾਂ ਹੀ ਬਾਣੀ 'ਚ ਹੀ ਆ। ਦੂਸਰਾ ਵੀ ਉਹਦੇ ਵਰਗਾ ਸੀ, ਪਰ ਥੋੜ੍ਹਾ ਜਿਹਾ ਉਹਦੀ ਸੰਗਤ ਬਹਿਣੀ ਖਲੋਣੀ ਜਿਹੜੀ ਸੀ ਨਾ ਮੁੰਡਿਆਂ ਦੇ ਨਾਲ ਹੋਰਨਾਂ ਦੇ ਨਾਲ ਸੀ। ਉਹਨੇ ਗਿੱਟਿਆਂ ਦੇ ਉੱਤੇ, ਗੋਡਿਆਂ ਦੇ ਉੱਤੇ, ਆਪਣੀਆਂ ਕੂਣੀਆਂ ਦੇ ਉੱਤੇ, ਗੁੱਟ ਦੇ ਉੱਤੇ ਕਈ ਕੁਛ ਟੈਟੂ ਜਿਹੇ ਬਣਾਏ। ਮੈਂ ਕੀ ਬਣਾਈ ਫਿਰਦਾ, ਵੱਸ ਪਿਆ ਬਾਬਾ ਜੀ ਇੱਦਾਂ ਹੀ ਆ। ਉਹ ਸਮਾਂ ਆਇਆ ਸਤਸੰਗੀ ਉਹ ਕੁਸੰਗਤ ਕਰਦਾ ਸੀ ਅਤੇ ਉਹਨੇ ਕੇਸ ਕਟਾ ਲਿਆ। ਉਹਦੀ ਮਾਤਾ ਜੀ ਬੜੀ ਤਿਆਰ ਬਰ ਤਿਆਰ ਦਮਾਲਾ ਸਜਾਉਂਦੀ ਹੈ, ਸੇਵਾ ਬੜੀ ਕਰਦੀ ਪਿਆਰਿਓ। ਉਹਨੇ ਇੰਨੀਆਂ ਅਰਦਾਸਾਂ ਕਰਾਉਣੀਆਂ ਇੰਨੀਆਂ। ਉਹ ਕਹਿੰਦੀ ਬਾਬਾ ਜੀ ਮੈਂ ਹਰ ਰੋਜ਼ ਮੂਲ ਮੰਤਰ ਦੀਆਂ ਕਈ ਕਈ ਮਾਲਾ, ਜਪਜੀ ਸਾਹਿਬ ਦੇ ਪਾਠ ਕਰਕੇ, ਚੌਪੀ ਸਾਹਿਬ ਦੇ ਪਾਠ ਕਰਕੇ ਜਲ ਦੇ ਉੱਤੇ, ਅਤੇ ਪੁੱਤ ਨੂੰ ਛਕਾਉਣੀ, ਮੇਰਾ ਪੁੱਤ ਸਿੱਖੀ 'ਚ ਆ ਜਾਏ, ਮੇਰਾ ਪੁੱਤ ਦੁਬਾਰਾ ਗੁਰਮਤ ਧਾਰਨ ਕਰ ਲਏ, ਮੇਰਾ ਪੁੱਤ ਦੁਬਾਰਾ ਸਿੱਖੀ ਰੱਖ ਲਏ। ਪਿੱਛੇ ਜੇ ਮੈਂ ਬ੍ਰਹਮਚੰਡ ਗਿਆ ਫਿਰ ਕਥਾ ਕਰਨ ਲਈ, ਉੱਥੇ ਇੱਕ ਮਹੀਨੇ ਦੀ ਕਥਾ ਵਾਹਿਗੁਰੂ ਬਖਸ਼ਿਸ਼ ਕਰਦੇ ਨੇ ਗੁਰਦੁਆਰਾ ਜੋਤ ਪ੍ਰਕਾਸ਼। ਆ ਫਿਰ ਸਾਲ ਜਾਣਾ ਹੈ ਸਤੰਬਰ 'ਚ। ਤਾਂ ਸਤਸੰਗੀ ਉਹ ਮੈਨੂੰ ਮੇਰੇ ਕੋਲ ਆਇਆ ਅਤੇ ਮੈਨੂੰ ਫਤਿਹ ਬੁਲਾਈ ਉਹਨੇ, ਬਿਲਕੁਲ ਕੌਣ ਮੋਣ ਸਤਸੰਗੀ ਕੁਛ ਨਹੀਂ ਛੱਡਿਆ ਨੇ ਸਿਰ ਅਤੇ ਮੂੰਹ 'ਤੇ, ਬਾਬਾ ਜੀ ਮੈਨੂੰ ਪਛਾਣਿਆ, ਮੈਂ ਪੁੱਤ ਨਹੀਂ, ਮੈਂ ਫਲਾਣਾ ਜਿਹੜਾ ਤੁਹਾਡੇ ਕੋਲ ਸੰਥਿਆ ਕਰਦਾ ਸੀ। ਉਹ ਸਦਾਈ ਆ ਤੇਰੀ ਮਾਂ ਵਿਚਾਰੀ ਕਲਪਦੀ ਫਿਰਦੀ ਹੈ, ਉਹ ਸੌਂਦੀ ਨਹੀਂ, ਕਿੰਨੀਆਂ ਅਰਦਾਸਾਂ ਕਰਾਉਂਦੀ ਹੈ, ਕਿੰਨੇ ਕਿੰਨੇ ਜਪਜੀ ਸਾਹਿਬ ਦੇ ਪਾਠ ਕਰਦੀ ਜਲ ਰੱਖ ਕੇ ਨਾ, ਲਾਗੇ ਰੱਖਣੇ ਦੀ ਜਲ ਗੜਬਾ, ਅਤੇ ਬਾਣੀ ਪੜ੍ਹ ਪੜ੍ਹ ਕੇ ਅਤੇ ਬੱਚੇ ਨੂੰ ਚੋਰੀ ਛਕਾਉਂਦੀ, ਉਹਨੂੰ ਪਤਾ ਨਾ ਲੱਗੇ, ਆ ਪੁੱਤ ਜਲ ਛਕ ਲਾ, ਕਿਸੇ ਤਰੀਕੇ ਨਾਲ ਦੁਬਾਰਾ ਸਿੱਖੀ 'ਚ ਆ ਜਾਏ। ਮਾਵਾਂ ਤਰਸਦੀਆਂ ਪਿਆਰੇ ਹੋ, ਕੁਸੰਗਤ ਐਸੀ ਮਾੜੀ ਹੈ, ਉਹ ਮੁੰਡਿਆਂ ਨਾਲ ਬਹਿਣੀ ਖਲੋਣੀ ਸੀ ਉਹਨਾਂ ਦੀ, ਹੋਰ ਧਰਮ ਦਿਆ ਨਾ, ਉਹ ਐਸਾ ਸਿੱਖੀ ਤੋਂ ਪਤਤ ਹੋ ਗਿਆ ਸਤਸੰਗੀ। ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਨਾ, ਇਹਦਾ ਅਸਰ ਹੁਣ ਸੱਚਖੰਡ ਹਰਿਮੰਦਰ ਸਾਹਿਬ ਜਾਂਦੇ ਹੋ ਜਲ 'ਤੇ ਪਿਆਰੇ, ਆਖਰ ਨੂੰ ਉਹ ਨਹਿਰਾਂ ਦਾ ਆਉਂਦਾ, ਨਹਿਰਾਂ ਤੋਂ ਆ ਕੇ ਹੰਸਲੀ ਰਾਹੀਂ ਸਰੋਵਰ 'ਚ ਪੈਂਦਾ। ਅੱਠੇ ਪਹਿਰ ਉੱਥੇ ਬਾਣੀ ਦਾ ਜਾਪ ਹੁੰਦਾ, ਅੱਠੇ ਪਹਿਰ ਹੀ, ਅਤੇ ਉਹਨੂੰ ਅੰਮ੍ਰਿਤ ਕਹਿੰਦੇ ਆਪਾਂ।
1: 1550 KRPI ਰੇਡੀਓ 'ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਮੈਂ ਅਛੂਤੇ ਵਿਸ਼ੇ ਨੂੰ ਅੱਜ ਵਿਚਾਰ ਦੇ ਰਾਹੀਂ ਸੁਣ ਲੱਗਾ ਹਾਂ, ਉਹ ਹੈ ਚਾਰ ਯੁੱਗ। ਵੈਸੇ ਤਾਂ ਭਾਰਤ ਦੀ ਮਨੀਸ਼ਾ ਕਰੀਬਨ ਕਰੀਬਨ ਮਨੁੱਖਤਾ ਨੂੰ ਹਰ ਸਮੇਂ ਚਾਰ ਹਿੱਸਿਆਂ ਦੇ ਵੰਡਦੀ ਰਹੀ ਹੈ। ਉਹਨੇ ਜੀਵਨ ਦੇ ਢੰਗ ਵੀ ਚਾਰ ਵਰਤੇ, ਜਿਸਦੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਇਹ ਚਾਰ ਵਰਨ ਜੀਵਨ ਦੇ ਚਾਰ ਢੰਗ, ਫਿਰ ਚਾਰ ਆਸ਼ਰਮ, ਬ੍ਰਹਮਚਾਰੀ, ਗ੍ਰਸਥੀ, ਬਾਨਪ੍ਰਸਥੀ, ਸੰਨਿਆਸੀ। ਹੈਰਾਨਗੀ ਹੈ ਪੁਰਾਣਾ ਮਤ, ਸਨਾਤਨ ਮਤ, ਉਸਦੇ ਮੂਲ ਗ੍ਰੰਥ ਵੀ ਚਾਰ ਨੇ, ਜੋ ਚਾਰ ਵੇਦ ਕਹਿਲਾਉਂਦੇ ਨੇ, ਸ਼ਿਆਮ, ਵੇਦ, ਯੁੱਗ, ਰਜਲ, ਅਥਰਵਣ, ਬ੍ਰਹਮੇ ਮੁਖ ਮਾਇਆ ਹੈ ਤ੍ਰੈਗੁਣ, ਰਿਗਵੇਦ ਹੈ, ਸ਼ਾਮ ਵੇਦ ਹੈ, ਯਜੁਰਵੇਦ ਹੈ, ਅਥਰਵਣ ਵੇਦ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਸ ਵਿਸ਼ੇ ਨੂੰ ਆਪਣੇ ਵਿਚਾਰਾਂ ਵਿੱਚ ਪਰੋਇਆ ਔਰ ਚਾਰ ਯੁੱਗਾਂ ਦੀ ਬੜੀ ਸੋਹਣੀ ਵਿਆਖਿਆ ਜਗਤ ਦੇ ਸਾਹਮਣੇ ਰੱਖੀ। ਚਾਰ ਯੁੱਗ, ਇਹਨਾਂ ਨੂੰ ਕਈ ਦ੍ਰਿਸ਼ਟੀਕੋਣ ਦੇ ਨਾਲ ਨਾਪਣਾ ਤੋਲਣਾ ਪਏਗਾ। ਪ੍ਰਥਮ ਸਮੇਂ ਦੇ ਚਾਰ ਯੁੱਗ, ਦੂਸਰਾ ਅਸਥਾਨ ਦੇ ਚਾਰ ਯੁੱਗ, ਤੀਸਰਾ ਮਨ ਦੇ ਮਾਨਸਿਕ ਅਵਸਥਾ ਦੀਆਂ ਚਾਰ ਸ਼੍ਰੇਣੀਆਂ, ਜਿਨ੍ਹਾਂ ਨੂੰ ਅਸੀਂ ਚਾਰ ਯੁੱਗ ਕਹਿ ਸਕਦੇ ਹਾਂ। ਪ੍ਰਥਮ ਸਮੇਂ ਦੇ ਐਸਾ ਮੰਨਿਆ ਗਿਆ ਕਿ ਲੱਖ ਡੇਢ ਲੱਖ ਸਾਲ ਬਾਅਦ ਯੁੱਗ ਬਦਲ ਜਾਂਦੇ ਹਨ ਔਰ ਪੁਰਾਣਿਕ ਗ੍ਰੰਥਾਂ ਦੇ ਯੁੱਗਾਂ ਦੀ ਬਕਾਇਦਾ ਉਮਰ ਵੀ ਦੱਸੀ ਗਈ। ਇਤਨੇ ਯੁੱਗਾਂ ਬਾਅਦ, ਇਤਨੇ ਸਮੇਂ ਬਾਅਦ ਯੁੱਗ ਬਦਲ ਜਾਂਦਾ। ਯੁੱਗ ਦੀ ਤਬਦੀਲੀ ਸਮੇਂ 'ਤੇ ਖੜੀ ਹੈ ਔਰ ਹਰ ਯੁੱਗ ਦਾ ਅਵਤਾਰ ਵੀ ਮੰਨਿਆ ਗਿਆ। ਦੂਸਰਾ ਯੁੱਗ ਅਸਥਾਨ, ਤੀਸਰਾ ਯੁੱਗ ਮਾਨਸਿਕ ਅਵਸਥਾ ਔਰ ਇਹ ਤਿੰਨੇ ਪਹਿਲੂ ਮੈਂ ਤੁਹਾਡੇ ਸਾਹਮਣੇ ਉਜਾਗਰ ਕਰਨ ਲੱਗਾ। ਪ੍ਰਥਮ ਸਮੇਂ ਦੇ ਚਾਰ ਯੁੱਗ, ਇਤਿਹਾਸ ਨੂੰ ਵਾਚੀਏ ਅੱਜ ਤੋਂ 5000 ਸਾਲ ਪਹਿਲੇ ਸ਼੍ਰੀ ਰਾਮ ਹੈਗੇ ਔਰ ਅੱਜ ਤੋਂ ਕੋਈ 3500 ਸਾਲ ਪਹਿਲੇ ਸ਼੍ਰੀ ਕ੍ਰਿਸ਼ਨ ਹੈਗੇ। ਅੰਦਾਜ਼ਨ 525 ਸਾਲ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈਗੇ। ਪਰ ਇਹ ਤਿੰਨੇ ਅਵਤਾਰ ਅਤੇ 5000 ਸਾਲ ਦੀ ਅਵਧੀ ਵਿੱਚ ਹੀ ਹੋ ਜਾਂਦੇ ਨੇ। ਇੱਕ ਇੱਕ ਯੁੱਗ ਦੀ ਲੱਖਾਂ ਸਾਲ ਦੀ ਉਮਰ ਕਪੋਲ ਕਲਪਨਾ ਤੋਂ ਬਿਨਾਂ ਹੋਰ ਕੁਛ ਨਹੀਂ। ਕਿਉਂ? ਸ਼੍ਰੀ ਰਾਮ ਨੂੰ ਤ੍ਰੇਤੇ ਯੁੱਗ ਦਾ ਅਵਤਾਰ ਮੰਨਦੇ ਹਨ ਅਤੇ 1500 ਸਾਲ ਬਾਅਦ ਕ੍ਰਿਸ਼ਨ ਮੌਜੂਦ ਹਨ। ਸ਼੍ਰੀ ਕ੍ਰਿਸ਼ਨ ਨੂੰ ਦੁਆਪਰ ਯੁੱਗ ਦਾ ਅਵਤਾਰ ਮੰਨਦੇ ਨੇ ਔਰ 3000 ਸਾਲ ਬਾਅਦ ਗੁਰੂ ਨਾਨਕ ਪ੍ਰਗਟ ਹੋ ਗਏ ਔਰ ਧੰਨ ਗੁਰੂ ਨਾਨਕ ਦੇਵ ਜੀ ਕਲਯੁੱਗ ਦਾ ਅਵਤਾਰ ਮੰਨੇ ਜਾਂਦੇ ਨੇ। ਇਹ ਤਾਂ ਸਾਰੇ ਦੇ ਸਾਰੇ 5000 ਸਾਲ ਦੇ ਹੋ ਗਏ। ਐਸਾ ਅੰਦਾਜ਼ਾ ਹੈ ਇਸ ਯੁੱਗ ਦੀ ਉਮਰ ਸਮੇਂ ਵਿੱਚ ਨਾਪੀਏ तो 2500 साल के बाद हो नहीं सकती। कुल अवधि 2500 साल। युग की तब्दीली किस तरह होती है, किसे मन लिया जाए, युग बदल गया। हजारां लखां साल पहले जो सूरज थी आज भी आई है, लखां साल पहले जो चंद्रमा थी आज भी आई है, और इसी तरीके नाल धरती भी हुई है, तारे भी हुई ने, सियारे भी हुई ने, सागर भी हुई है, और किस हद तक कुछ थोड़ी नदियां दे रदल बदल तो बाद सारियां नदियां भी हुई ने। पुराने तो पुराने इतिहास में गंगा का जिक्र है, वग रही है आज भी। पुराने इतिहास में जमुना का जिक्र है, नर्मदा का जिक्र है, वग रही ने आज भी। तो जमीन ओही है, दरिया ओही ने, सागर ओही है, सूरज चंद तारे ओही ने। तो इत्थों गल स्पष्ट हो गई, युगां दी तब्दीली मनुख दी तब्दीली ते खड़ी है, ना कि सूरज दे बदलन ते, क्योंकि सूरज ते ओही है, चंद्रमा ते ओही है, सब कुछ ओही है। तो जब सब कुछ ओही है तो फिर से कोई इक्को युग होना चाहिए है। नहीं, युगां दी तब्दीली मनुख ते खड़ी है, और युगां दी तब्दीली मनुख की सोच ते खड़ी है, विचारधारा ते खड़ी है। या इंज कह लो, युग एक विचार का नाम है, एक मानसिक अवस्था का नाम है। मनुख दे विचार दे बदल दया संसार बदल जाता है, युग बदल जाता है। अंदाजन 2500 साल तो बाद जीवन शैली बदल जाती है, क्योंकि मनुख दे विचार बदल जाते हैं। मनुख एक ऐसा प्राणी है, सब कुछ दे तब्दीली चाहता है, परिवारक ढांचे बदलते रहे हैं, राजनीति बदलती रही है, धर्म दे साधन बदलते रहे हैं, कर्म कांड बदलता रहा है, और इस सब कुछ की तब्दीली विचार की तब्दीली ते खड़ी है, और विचार की तब्दीली नो ही युग की तब्दीली मनते हैं। बहुगिणती जब मनुख दे विचार बदल जाए, रहन सहन बदल जाए, खान पान बदल जाए, तो फिर युग बदल जाता है। धन गुरु रामदास जी महाराज युगां नूं अपनी बाणी विच जिस ढंग नाल दृश्यमान करदे ने, वो इस तरह है। आसा महला चौथा, सत युग सब संतोख शरीरा, सत युगे सत संतोख शरीरा, पग चारे धर्म ध्यान जियो, मन तन हर गावे परम सुख पावे, हर हृदय हर गुण ज्ञान जियो, गुण ज्ञान पदार्थ हर हर किरतार्थ, शोभा गुरुमुख होई, अंतर बाहर हर प्रभ एको, दूजा अवर न कोई, हर हर लेव हर नाम सखाई, हर दरगे पवे मान जियो, सत युग सत संतोख शरीरा, पग चारे धर्म ध्यान जियो। धर्म तख्त पे बैठा से तख्त के चार पैर होंगे,

0: आखिर सब कुछ ओ ही है, फिर इसमें कलयुग क्यों कहते हैं? विचार बदल गया, जीवन शैली बदल गई, आग गुणा कल आइए। महाराज कहने मैं कहने लगा कलयुग आया है, कलयुग आया है कि मैं पहचान करिए, जेको सत करे सो चीजे, तप घर तप ना होई, जेको नाम ले बदनामी, कल के लक्षण यही यही कलयुग दे लक्षण ने। कि कोई उच्चा इखलाक धारण करन दा प्रण करे, मैं सच बोलना है और सतवादी जीवन बतीत करना है, छिज जाएगा। संसार विच बहुगिणती दे चल रहा झूठ, इसनु सतवादी नहीं रहन देगा। तप घर तप ना होई, तपीश्वर दा तप नहीं हो सकेगा, भ्रष्ट हो जाएगा। जेको नाव ले बदनामी, कल के लखन एही। जो नाम जपेगा बंदगी करेगा, उनु मूर्ख आख्या जाएगा, भोला आख्या जाएगा, पछड़िया होया आख्या जाएगा, धर्मांध आख्या जाएगा। ए कल रुक दे लक्षण नहीं। महाराज कहने जिस सिकदारी किसे खुआरी, चाकर के है डरना, जा सिकदारे पवे जंजीरी, ता चाकर हथों मरना। कलयुग दी होर रूपरेखा बयान कर दे होया महाराज कहने ने, किसे पख दा भी जो चौधरी है खुआर होवेगा, कोई भी जिम्मेवारी चुके, समाजिक आर्थिक राजनैतिक जरीलो खुआर होवेगा। और उसनु अक्सर चाकरां तो डर के रहना पड़ेगा, पर जा तो डरदे हुए राजे जीणगे। जा सिकदारे पवे जंजीरी, ता चाकर हथों मरना। जे किधरे चौधरी बंधना दे पै जाए, तो अक्सर मुलाजम दे हथों, चाकर दे हथों, नौकर दे हथों ही उसकी मौत होवेगी, सेवक दे हथों मालिक दी मौत होवेगी। ਇਹ ਤੇ ਸਭ ਕੁਛ ਅਸੀਂ ਦੇਖਦੇ ਪਏ ਹਾਂ। ਘਰ ਦੇ ਨੌਕਰ ਹੀ ਘਰ ਦੇ ਮਾਲਕ ਨੂੰ ਮਾਰ ਜਾਂਦੇ ਨੇ, ਘਰ ਦੇ ਨੌਕਰ ਹੀ ਘਰ ਨੂੰ ਲੁੱਟ ਲੈਂਦੇ ਨੇ। ਔਰ ਅਕਸਰ ਮਾਲਕ ਨੌਕਰਾਂ ਤੋਂ ਡਰ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਨੇ, ਪਰਜਾ ਤੋਂ ਡਰੇ ਹੋਏ ਨੇ ਹੁਕਮਰਾਨ। ਅਤੇ ਜੋ ਪਰਜਾ ਤੋਂ ਡਰਿਆ ਹੋਇਆ ਹੁਕਮਰਾਨ ਹੈ, ਉਹ ਤਾਂ ਫਿਰ ਪਰਜਾ ਦੇ ਮੁਤਾਬਕ ਹੀ ਚੱਲੇਗਾ। ਅਗਰ ਪਰਜਾ ਭ੍ਰਸ਼ਟ ਹੈ, ਰਾਜਾ ਭ੍ਰਸ਼ਟ ਹੋ ਜਾਏਗਾ, ਰਾਜਾ ਭ੍ਰਸ਼ਟ ਹੈ, ਪ੍ਰਜਾ ਭ੍ਰਸ਼ਟ ਹੋ ਜਾਏਗੀ। ਐਸੀ ਬੈਰੋਨੀ ਰੰਗਤ ਜੋ ਕਲਯੁਗ ਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ। ਔਰ ਕਹਿੰਦੇ ਤਪੀਸ਼ਵਰ ਤਪ ਨਹੀਂ ਕਰ ਸਕੇਗਾ, ਜਪੀਸ਼ਵਰ ਜਪ ਨਹੀਂ ਕਰ ਸਕੇਗਾ, ਉੱਚਾ ਆਚਰਣ ਧਾਰਨੀ ਜਿਸਨੇ ਪ੍ਰਣ ਕੀਤਾ ਹੈ ਆਪਣੇ ਪ੍ਰਣ ਨੂੰ ਨਿਭਾ ਨਹੀਂ ਸਕੇਗਾ। जेको सत करे सो चीजे, तप घर तप ना होई, जेको नाव ले बदनामी, कल के लखण एही। एही कल युग दे लक्षण ने। एते होई बैरोनी रूप दे कल युग दी द्वापुर त्रेते ते सतयुग दी व्याख्या। इसनु जो अध्यात्मक रंगत गुरु नानक देव जी महाराज ने दिती है और उसकी जो व्याख्या भाई गुरदास ने कीती है, उस पहलू नु छुए बिना ये सारी विचारधारा अधूरी रह जाएगी। उंज भी युगां दी ए वंड भारत दे ऋषि मुनिया ने ही कीती है। और ए एक परबल सच्चाई है कि धर्म दा बहुत गहरा बोध, मनुख दे मानसिक मंडल दा बहुत गहरा अध्ययन जो इस देश दे च होया है, और किधरे भी नहीं होया। इस वास्ते बड़े गहरे ऋषि इस देश ने पैदा किते, धर्म दा बहुत वड्डा साहित्य इस देश ने पैदा किता। कितने अवतार, कितने संत, कितने महात्मा, कितने भगत इस देश ने पैदा किते, भरे होया है ये देश भक्तां नाल, संतां नाल, अवतारां नाल, गुरुआं नाल। इसनू ऐसा कह दईए कि वाइब्रेशन इस देश दी ऐसी सी, माहौल इस देश दा ऐसा सी, संत पैदा हो रहे सन, भगत पैदा हो रहे सन, अवतारी पुरुष आ रहे सन। इस देश दी महिमा अज भी उना अवतारा करके है, अज भी उना भगतां करके है। चार युगां दे अवतारा दी रूपरेखा भट्टां दी बाणी विच इंज दर्ज है। भट्ट कहिंदे ने, सत युग तै माणियो छल्यो बल बावन भायो, त्रेते तै माणियो राम रघुवंश कहायो, द्वापुर कृष्ण मुरार कंस कृतारथ कियो, उग्र सैन को राज अभय भगतें जन दियो, कल युग प्रमाण नानक गुर अंगद अमर कहायो, श्री गुरु राज अब चले अटल आद पुरख पुरमायो। सतयुग दे 52 बोने अवतार, तृतीय दे श्री कृष्ण रंसी, द्वापर दे श्री कृष्ण यादव वंशी, और कलयुग दे धन गुरु नानक देव जी महाराज बेदी वंश दे उजागर होए। समय दी रूपरेखा दे भट्ट अवतारा नूं इस तरीके दे नाल मंदे ने, और समय दा बैरूनी प्रभाव जन्म साखी विच इन चित्रिया होया है। धन गुरु नानक देव जी महाराज फरमान करदे ने, बाले नूं मर्दाने नूं समझांदे ने, ये युग कैसा है, जे बैठा ता आखिए बैठा 70 घट, जे चलना ता आखिए छार गया सित घट, जे मैं चलदा ते कहिंदे ने इते सिर देते छार पा के चला गया, मिट्टी पा के चला गया, ते जे मैं बैठा रहा ते लोकी कहिंदे ने इते बस 70 बैठ के ही बैठा होया, 70 मल के ही बैठा होया, इते सिर्फ बैठा ही रहिंदा। जे बैठा ते आखिए बैठा 70 घट, जे चलना ता आखिए छार गया सिर गत, जे बोला ता आखिए बड़बड़ करे बहुत, चुप रहा ता आखिए ऐस घटना ही मत। जे मैं बोलदा ही नहीं, खामोशी धारण कर लेना, तो कहिंदे ने इहदे कोल कुवत गोयाई नहीं है, इहदे कोल बोलण दा ढंग नहीं है, इहदे कोल अकल ही नहीं है। पर जे मैं मौका महल गल करां, बातचीत करां, तो कहिंदे ने बड़बड़ करदा पिया, बस बोली जांदा बोली जांदा। जे बोला ता आखिए बड़बड़ करे बहुत, चुप रहा ता आखिए ऐस घटना ही मत। काई गाल ना मेवने करता ही रखे पत, बस दुनिया दा कम हो गया है निंदा करने, और निंदा करन लई बहाने लबने। चल रहा है मनुख, ले खाक उड़ा के चल रहा है, बैठा है मनुख, बस बैठा ही रहिंदा है, बैठा ही रहिंदा है, बोले बड़बड़ करदा पे, चुप है, मूरख है, गर्स के निंदा करन दे बहाने। इस युग दे ਜਨਮ ਸਾਖੀ ਦੇ ਕਥਨ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ ਔਰ ਮਨੁੱਖ ਕਦਮ ਕਦਮ ਉੱਤੇ ਨਿੰਦਾ ਕਰ ਰਿਹਾ ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਇਸ ਯੁੱਗ ਵਿੱਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸੱਬੇ ਕੀ ਤਿਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ ਜਿਹੜਾ ਉਹ ਹਿਰਦਾ ਕੌੜਾ ਹੈ ਜਿਸ ਵਿੱਚ ਤੂੰ ਨਹੀਂ ਹੈ ਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਦੌਲਕ ਦੁਨੀਆ ਵਾਜੇ ਵਾਜ ਨਾਰਦ ਨਾਚੇ ਕਲਕਾ ਭਾਉ ਜਤੀ ਸਤੀ ਕਹਿ ਰਾਖੇ ਪਾਓ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਿਆ ਹੈ ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇੱਧਰ ਦੀ ਉੱਧਰ, ਉੱਧਰ ਦੀ ਇੱਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ। ਨਾਰਦ ਨਾਚੇ ਕਲ ਕਾ ਭਾਉ ਜਤੀ ਸਤੀ ਕਹਿ ਰਾਖੇ ਪਾਓ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪ੍ਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਦੇ ਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ ਤਾਂ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ ਹੈ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ ਤਾਂ ਉਸ ਵਿੱਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ ਹੈ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਤੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ ਹੈ। ਔਰ ਇਹ ਤੇ ਇੱਕ ਮਨ ਦਾ ਸੁਭਾਅ ਹੈ ਕਿ ਇਹਦੇ ਉੱਤੇ ਅਕਸਰ ਪ੍ਰਭਾਵ ਪੈਂਦਾ ਹੈ ਭੀੜ ਦਾ। ਮਨੁੱਖ ਕਹਿੰਦਾ ਹੈ ਇਤਨੇ ਸਾਰੇ ਮਨੁੱਖ ਜੋ ਚੱਲ ਰਹੇ ਨੇ ਤੇ ਗਲਤ ਕਿਸ ਤਰ੍ਹਾਂ ਹੋ ਸਕਦੇ ਨੇ? ਦਰਅਸਲ ਬਹੁ ਗਿਣਤੀ ਹੀ ਗਲਤ ਹੋ ਸਕਦੀ ਹੈ। ਕਿਸੇ ਸਮੇਂ ਮਹਾਤਮਾ ਬੁੱਧ ਨੇ ਬੜਾ ਕੀਮਤੀ ਕੌਲ ਆਪਣੇ ਚਚੇਰੇ ਭਰਾ ਦੇ ਸਾਹਮਣੇ ਰੱਖਿਆ ਸੀ। ਆਨੰਦ, ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਬਹੁ ਗਿਣਤੀ ਤੇ ਹਮੇਸ਼ਾ ਹੀ ਗਲਤ ਹੋਵੇਗੀ। ਭੀੜ ਹਮੇਸ਼ਾ ਬੁਰਿਆਂ ਦੀ ਆਉਂਦੀ ਹੈ, ਨੇਕ ਤੇ ਬਹੁਤ ਥੋੜ੍ਹੇ ਤੋਂ। ਗੀਟੀਆਂ ਤੇ ਪੱਥਰ ਆਮ ਮਿਲ ਸਕਦੇ ਨੇ ਪਹਾੜਾਂ ਤੇ, ਹੀਰੇ ਤੇ ਕਿਧਰ ਕਿਧਰੇ। ਸੰਖ ਤੇ ਸਿਪੀਆਂ ਸਾਗਰ ਦੇ ਤੱਟ ਤੇ ਵੀ ਲੱਭ ਪੈਂਦੀਆਂ ਨੇ, ਪਰ ਮੋਤੀ ਤੇ ਕਿਧਰੇ ਕਿਧਰੇ ਹੀ ਉਪਲਬਧ ਹੋ ਸਕਦੇ ਨੇ। ਕਿੱਕਰ ਤੇ ਸਾਰੀ ਧਰਤੀ ਦੇ ਚ ਮਿਲਦਾ ਹੈ, ਪਰ ਚੰਦਨ ਦਾ ਬ੍ਰਿਕਸ਼ ਤੇ ਕਿਧਰੇ ਕਿਧਰੇ। ਜਿਤਨੇ ਮਿਕਦਾਰ ਵਿੱਚ ਕੋਇਲਾ ਨਿਕਲਦਾ ਹੈ ਪਹਾੜਾਂ ਦੀ ਕੁੱਖ ਦੇ ਚੋਂ, ਉਤਨਾ ਸੋਨਾ ਨਹੀਂ। ਤੋ ਕਲ ਯੁੱਗ ਇਹ ਕਲੇਸ਼ ਭਰਿਆ ਯੁੱਗ, ਔਰ ਕਲੇਸ਼ व्यापक ए दुनिया बड़ी भीड़, तो मनुख दा मन कलेशमई हो गया। झूठियां दी भीड़ देच झूठा हो गया, निंदकां दी भीड़ देच निंदक हो गया, लोभियां दी भीड़ देच लोभी हो गया है। इस तरह दी भीड़ देच मनुख जी रहे है। नारद नाचे कल का भाव, जती सती कह रखे पाओ। नारद दी तरह मन नच रहे है, चुगल खोर हो गया। इथे जती अपना पैर केड़ी थां ते टिकावेगा, सारी धरती जल रही है। इथे सती केड़ी थां ते बैठना चाहेगा, सारे स्थान गंदे हो चुके हैं। तो ये समय दी रूपरेखा जो प्रभावित कर रही है मनुख दी तर्जे जिंदगी नूं, धन गुरु नानक देव जी महाराज, धन गुरु रामदास जी महाराज, धन गुरु अर्जन देव जी महाराज और भगत रविदास ते कबीर अपने आलमाना ढंग नाल बयान करते ने। पर हुण मानसिक तल ते सतयुग त्रेता द्वापर ते कलयुग दी व्याख्या जो गुरु नानक ते भाई गुरदास ने बयान कीती है, इन्हां शब्दां दी व्याख्या मैं पेश करन लगा। और आसा दीवार दा श्लोक है और भाई गुरदास जी दी एक पौड़ी, जिस विच भाई गुरदास जी कहंदे ने, जुग जुग मेर शरीर का वासना बद्धा आवे जाए, फिर फेर वटाइए ज्ञानी होए मर्म को पाए। ये कोई आत्म ज्ञानी होवे तो इसनु समझेगा कि समय समय दे नाल ये शरीर बदलता रहा है, बार बार जन्म होंदा रहा है और जन्म होंदा रहा है वासना करके। जितने चिर तक वासना है जन्म चलता ही रहेगा, जन्म मरण उस दिन मिट जाता है जिस दिन वासना प्रार्थना का रूप धारण कर लवे। कहंदे ने मन ऐसा है, या वासना चलेगी या प्रार्थना चलेगी। जिस दिन मन प्रार्थी हो गया और इसके अंदर हर वक्त प्रार्थना चलन लग पई और प्रार्थना दे शुकराना धन्यवाद हे प्रभु तेरा धन्यवाद, उस दिन जन्म मरण दे ए गेट मिट जांदे ने। पर वासना ते चलदी है, अगर वासना पिछले जन्म दे च नहीं सी तो हुण दा ए जन्म भी नहीं हो सकदा। इति वासना बद्धा आवे जाए, भाई साहब भाई गुरदास जी कहंदे ने, जुग जुग मेर शरीर का, हर युग दे च ए मेरा मेरू शरीर, ए महान शरीर मनुख मनुखी तन बार बार आउंदा रहे है। अक्सर पुन ते पाप दोवें बराबर होवन तो मनुख दा अगला जन्म मनुख दा ही आउंदा है। पाप ही पाप होन पुन ना होवन तो मनुख पछड़ जांदा है, पिछे मुड़ जांदा है। पर ऐसा ते कोई पापी नहीं कोई थोड़े बहुत पुन ना करदा होवे। कबीर सच कह रहे ने, पाप पुन दोए बहल बिसाए पवन पूंजी परगासियो। मनुख स्वासां दी पूंजी नाल कुछ पाप खरीदता है कुछ पुन खरीदता है, तो पाप पुन बराबर होण करके मनुख दा बार बार जन्म मनुख दा ही आउंदा है। और करीबन करीबन यही चांस है कि मनुख मर के मनुख होवेगा, क्योंकि पाप करदा है जीवन दी लालसा करके, पुन करदा है इस जीवन तो मुक्त होने वास्ते। पर क्योंकि दोवें कर्म बराबर रह जाते हैं तो बार बार मनुखी जन्म उपलब्ध होता है। तर्जे जिंदगी दे तौर तरीके जो बदलते हैं, इस तब्दीली नूं धन गुरु नानक देव जी महाराज जिस ढंग नाल बयान करते हैं मैं अर्ज कर रहा हूं।
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ 2.98 ਨੂੰ ਪਾਉਂਡ, ਰੋਮਾ ਟੋਮੈਟੋ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: इको एक हरमन प्यारा ग्रोसरी स्टोर फ्रूटी कैना जिना दे प्राइसेस होलसेल नालों भी घट हन। फ्रूटी कैना दी नवी लोकेशन साउथ सरी विच खुल गई है 2990152 स्ट्रीट। इस हफ्ते दे स्पेशल हन 7 अगस्त तो 12 अगस्त तक। लाल गंडे 25 पौंड दा बैग 18.98 दा, पीले गंडे 50 पौंड दा बैग 20.99 दा, बिना बीज वाला हदवाना 68 सेंस नू पाउंड, अते 4 पौंड इंडिकन चिट्टे छोले 3.99 दा बैग।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਗ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਗ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਗ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਗ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103 8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖੇ

करो। शरीर स्वस्थ खीण समय सिमरंत नानक राम दामोदर माधवे। गुरु रूप सत्संग जीओ सनेवर फतेह प्रवान करने वाहिगुरु जी का खालसा वाहिगुरु जी की फतेह। धार्मिक विद्वान ऐसा मनदे ने दुनिया भर दे ज्ञान नो सिर्फ दो हिस्सों च ही तकसीम किया जा सकता है, ज्यादा हिस्सों च नहीं। एक पदार्थ का ज्ञान, एक परमात्मा का ज्ञान, एक संसार का ज्ञान, एक निरंकार का ज्ञान, एक बार का ज्ञान, एक अंदर का ज्ञान। ज्ञान दिया सारियां धारावां इन्हां ही दो सागरां विच लीन हो जांदी है। ज्ञान कुछ भी होवे, या बाहर दा है या अंदर दा है, या पदार्थ दा है या परमात्मा दा है। ये जो दो प्रकार दा ज्ञान है, इस दा फल, इस दे हासिल करन दा मकसद जो धार्मिक विद्वान दसदे ने, ओह ए पदार्थ दा ज्ञान हासिल करके पदार्थ नू अपने अनुकूल करना, अपने अनुकूल करना। समझ आईए मनुख नू, अगर पदार्थ मेरे अनुकूल नहीं है, मैं इस तो सुख नहीं ले सकता, इस तो सुख नहीं ले सकता। हवा बहुत गर्म है, जिन्हों कहने लू चल रही है, दर्जा हरारत 50-52 तो भी अगे चला गया, तो इनू संस्कृत देच कहने ने वाता अनुकूल, हवा नू अपने अनुकूल करना। जिस तरह की हवा मैनू चाहिदी है, मैं इसनों अपने अनुकूल करना। पानी का स्वभाव तो है निवाण की तरफ चलना, पर मैं रहिंदा 8वीं मंजिल ते 10वीं मंजिल ते, मैनू उपर चाहिए पानी। तो हुण मैं पानी की धारा नू अपने अनुकूल करना, भावे वगदी है निवाण की तरफ, मैनू वगाना है चढ़ाई की तरफ। बार दा ज्ञान, पदार्थ दा ज्ञान, पदार्थ नू अपने अनुकूल करना। जो मेरे अनुकूल नहीं है, वो मैनू सुख नहीं दे सकता, उस तो मैं सुख नहीं ले सकता। आप दी ज्ञात लई अर्ज करा, एक किसान धरती नू अपने मन मर्जी दे अनुकूल करना चाहता है और करता है, जैसा बीज मैं बोना चाहना वो पैदा हो, जैसे फूल फल मैं उगाना चाहना वैसी हो। इसी तरीके नाल अगन है, अग इसने मनुख ने बहु प्रकार विच अपने अनुकूल कीती हुई है, अपने अनुकूल कीती हुई है, और अगन तो बहुत सारी अपनिया लोड़ां दी पूर्ति ये कर रहे हैं। और अग बहु प्रकार रूप देच मनुख दी सेवा देच जुटी हुई है, किधरे भोजन बना रही है, किधरे रेला मोटरां गड्डियां चला रही है, किधरे बड़े बड़े कारखाने पे चल रहे। मूल कारण अग्नि होवेगा, अग एक शक्ति।
ਪਦਾਰਥ ਦੀ ਸ਼ਕਤੀ ਨੂੰ ਆਪਣੇ ਅਨੁਕੂਲ ਕਰਨਾ। ਆਪਦੀ ਗਿਆਤ ਲਈ ਅਰਜ਼ ਕਰਾਂ, ਮਨੁੱਖ ਦਾ ਤਨ ਵੀ ਪੰਜ ਤੱਤਾਂ ਦਾ ਪੁਤਲਾ ਹੈ ਤੇ ਪੰਜ ਦੇ ਪੰਜਾਂ ਹੀ ਤੱਤ ਪਦਾਰਥ ਨੇ। ਜਦ ਇਹ ਮਨੁੱਖ ਦੀ ਸਮਝ ਵਿੱਚ ਆਇਆ ਕਿ ਮੈਂ ਆਪਣੇ ਅਨੁਕੂਲ ਕਰਾਂ ਤਾਂ ਹੀ ਮੈਂ ਸੁੱਖ ਲੈ ਸਕਦਾ, ਫਿਰ ਮਨੁੱਖ ਦੀ ਫਿਤਰਤ ਨੇ ਇਹ ਕੰਮ ਵੀ ਸ਼ਰਮ ਅੰਜਾਮ ਦਿੱਤਾ ਕਿ ਮੈਂ ਬੰਦਿਆਂ ਨੂੰ ਵੀ ਆਪਣੇ ਅਨੁਕੂਲ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ। ਬੜੇ ਬੜੇ ਜ਼ਾਲਮ ਰਾਜੇ ਮਹਾਰਾਜੇ ਡਿਕਟੇਟਰ ਇੱਥੋਂ ਹੀ ਪੈਦਾ ਹੋਏ, ਮਨੁੱਖ ਆਪਣੀ ਚਾਲ ਨਾ ਚੱਲੇ ਸਾਡੀ ਚਾਲ ਚੱਲੇ, ਮਨੁੱਖ ਆਪਣੀ ਮਰਜ਼ੀ ਦੇ ਮੁਤਾਬਕ ਨਾ ਜੀਵੇ ਮੇਰੇ ਹੁਕਮ ਦੇ ਮੁਤਾਬਕ ਜੀਵੇ, ਮਨੁੱਖ ਆਪਣੀ ਮਨ ਮਰਜ਼ੀ ਮੁਤਾਬਕ ਕੁਛ ਨਾ ਕਰੇ, ਜੋ ਮੇਰੀ ਮਰਜ਼ੀ ਹੈ ਉਹ ਕਰੇ। ਜਿਤਨੀ ਮਨੁੱਖ ਦੀ ਸ਼ਕਤੀ ਵਧੀ ਤਾਕਤ ਵਧੀ, ਜਦ ਉਸਨੇ ਦੇਖਿਆ ਮੈਂ ਪਦਾਰਥਾਂ ਨੂੰ ਆਪਣੇ ਅਨੁਕੂਲ ਕਰ ਸਕਦਾ ਤਾਂ ਹੁਣ ਮਨੁੱਖਾਂ ਨੂੰ ਕਿਉਂ ਨਾ ਆਪਣੇ ਅਨੁਕੂਲ ਕਰਾਂ। ਮਨੁੱਖੀ ਇਤਿਹਾਸ ਵਿੱਚ ਐਸੇ ਐਸੇ ਰਾਜੇ ਮਹਾਰਾਜੇ ਸ਼ਹਿਨਸ਼ਾਹ ਹੋਏ ਨੇ ਜਿਨ੍ਹਾਂ ਨੂੰ ਮਨੁੱਖ ਕਹਿਣਾ ਵੀ ਮਨੁੱਖਤਾ ਦੀ ਤੋਹੀਨ। ਲਾਸ਼ਾਂ ਦੇ ਉੱਪਰ ਚੰਗੇਜ਼ ਖਾਨ ਦੇ ਘੋੜੇ ਲੰਘਦੇ ਸਨ, ਹੱਸਦਾ ਸੀ। ਤੜਪਦੇ ਹੋਏ ਮਨੁੱਖਾਂ ਨੂੰ ਵੇਖ ਕੇ ਹਲਾਕੂ ਨੂੰ ਖੁਸ਼ੀ ਮਿਲਦੀ ਸੀ, ਬਹੁਤ ਵੱਡੀ ਖੁਸ਼ੀ ਮਿਲਦੀ ਸੀ। ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਔਰੰਗਜ਼ੇਬ ਸਾਰਾ ਦਿਨ ਨੱਚਦਾ ਰਿਹਾ ਸੀ, ਢੋਲ ਵਜਾ ਕੇ ਨੱਚਦਾ ਰਿਹਾ ਸੀ, ਬੜਾ ਖੁਸ਼ ਬੜਾ ਪ੍ਰਸੰਨ। ਇਹਨਾਂ ਭਰਾਵਾਂ ਨੂੰ ਕਿਉਂ ਮਾਰਿਆ, ਇਹ ਮੇਰੇ ਅਨੁਕੂਲ ਨਹੀਂ ਚੱਲ ਸਕਦੇ, ਖਤਮ ਕਰਨਾ। ਪਿਓ ਨੂੰ ਜੇਲ ਦੀ ਤੰਗ ਤਾਰੀਖ ਕੋਠੜੀ ਚ ਕਿਉਂ ਪਾਇਆ, ਇਹ ਵੀ ਮੇਰੇ ਅਨੁਕੂਲ ਨਹੀਂ ਚੱਲ ਸਕਦਾ। ਤੜਪਾ ਤੜਪਾ ਕੇ ਪਿਆਸਾ ਮਾਰਿਆ, ਅਗਨ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਜੈਸਾ ਮੈਨੂੰ ਚਾਹੀਦਾ ਜਿੱਥੇ ਮੈਨੂੰ ਚਾਹੀਦਾ ਇਹਨੂੰ ਉੱਥੇ ਆਉਣਾ ਚਾਹੀਦਾ। ਠੀਕ ਹੈ, ਵਗਦਾ ਨਿਵਾਣ ਦੀ ਤਰਫ ਵਗੇ ਪਿਆ, ਮੈਂ ਰਹਿਣਾ 50 ਮੰਜ਼ਿਲ ਤੇ, ਮੈਨੂੰ ਇੱਥੇ ਚਾਹੀਦਾ। ਪਦਾਰਥ ਨੂੰ ਆਪਣੇ ਅਨੁਕੂਲ ਹੁੰਦਾ ਵੇਖ ਮਨੁੱਖ ਦਾ ਹੰਕਾਰ ਵਧਦਾ ਗਿਆ, ਜਿਤਨਾ ਹੰਕਾਰ ਵਧਦਾ ਗਿਆ ਉਤਨਾ ਮਨੁੱਖ ਨਿਰੰਕਾਰ ਤੋਂ ਦੂਰ ਹੁੰਦਾ ਗਿਆ। ਇਹ ਸਦੀ ਅਜੋਕਾ ਯੁੱਗ

ਧਨ ਆਉਂਦਾ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਜੇ ਸੰਬੋਧਨ ਕਰਦੇ ਨੇ, ਕੋਈ ਰੱਬ ਦੀ ਗੱਲ ਕਰਦੇ ਨੇ, ਸਾਧੂ ਕਰਕੇ ਕਹਿੰਦੇ ਨੇ, ਸੰਤ ਕਰਕੇ ਕਹਿੰਦੇ ਨੇ, ਭਾਈ ਕਰਕੇ ਕਹਿੰਦੇ ਨੇ, ਔਰ ਫਿਰ ਬੇਨਤੀ ਕਰਦੇ ਨੇ, ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਮੈਂ ਬੇਨਤੀ ਕਰਨਾ। ਚੇਲੇ ਤੇ ਹੁਕਮ ਕੀਤਾ ਜਾ ਸਕਦਾ, ਚੇਲੇ ਅੱਗੋਂ ਬੇਨਤੀ ਕਰਨ ਦੀ ਕੀ ਲੋੜ ਹੈ? ਚੇਲੇ ਦੇ ਉੱਤੇ ਹੁਕਮ ਕੀਤਾ ਜਾ ਸਕਦਾ ਨਹੀਂ, ਉਹ ਤੇ ਬੇਨਤੀ ਕਰਦੇ ਨੇ। ਫਿਰ ਚੇਲਾ ਨਹੀਂ ਕਹਿੰਦੇ, ਮਿੱਤਰ ਕਹਿੰਦੇ ਨੇ, ਮਿੱਤਰ ਕਹਿੰਦੇ ਨੇ। ਜੇ ਕਿਸੇ ਦੇ ਅੰਦਰ ਕੁਝ ਖਾਮੀਆਂ ਦੇਖੀਆਂ ਨੇ, ਪ੍ਰਬਲ ਹੰਕਾਰ ਦੇਖਿਆ, ਉਹਨੂੰ ਵੀ ਸਮਝਾਉਣ ਦਾ ਢੰਗ ਕੀ ਹੈ? ਸਾਧੋ ਮਨ ਕਾ ਮਾਨ ਤਿਆਗ, ਕਹਿਣਾ ਸਾਧੂ ਹੈ। ਹੰਕਾਰੀ ਨੂੰ ਸਾਧੂ ਕਹਿਣ ਦੀ ਲੋੜ ਕੀ ਹੈ? ਨਹੀਂ, ਕਹਿਣਾ ਸਾਧੂ। ਜੇ ਦੂਜੇ ਦਾ ਹੰਕਾਰ ਹੋਣਾ, ਹੰਕਾਰ ਦਾ ਮਤਲਬ ਕੀ ਹੈ? ਅਹੰ, ਮੈਂ ਬਹੁਤ ਵੱਡਾ, ਅਗਲਾ ਛੋਟਾ। ਅਗਲੇ ਨੂੰ ਛੋਟਾ ਕਰਨਾ ਜੇ ਗੁਨਾਹ ਹੈ, ਅਗਲੇ ਨੂੰ ਛੋਟਾ ਸਮਝਣਾ ਵੀ ਗੁਨਾਹ ਹੈ। ਗੁਸਤਾਖੀ ਮਾਪ, ਬਹੁਤ ਸਾਰੇ ਲੋਕ ਦੂਸਰੇ ਨੂੰ ਛੋਟਾ ਕਰਦੇ ਤੇ ਨਹੀਂ, ਛੋਟਾ ਸਮਝਦੇ, ਸਮਝਦੇ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਦੂਜੇ ਨੂੰ ਛੋਟਾ ਸਮਝਦੇ ਵੀ ਨਹੀਂ, ਸਾਧੂ ਕਹਿੰਦੇ ਨੇ। ਠੀਕ ਹੈ, ਹੰਕਾਰੀ ਇਹ ਬੜਾ ਮਨ ਵਿੱਚ ਗੁਮਾਨ ਹੈ, ਪਰ ਫਿਰ ਵੀ ਉਹਨੂੰ ਸਾਧੂ ਕਰਕੇ ਮੁਖਾਤਬ ਕਰਨਾ ਹੈ। ਸਾਧੋ ਮਨ ਕਾ ਮਾਨ ਤਿਆ। ਅਕਸਰ ਮੈਂ ਅਰਜ਼ ਕਰਦਾ ਹੁੰਦਾ, ਹਰਿਦੁਆਰ ਦੇ ਬ੍ਰਾਹਮਣਾਂ ਨੇ ਜਦ ਪੁੱਛ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਇਹ ਜੋ ਬੜੀ ਸੁੰਦਰ ਰਬਾਬ ਵਜਾਉਂਦਾ, ਤੁਹਾਨੂੰ ਹਰੀ ਜਸ ਸੁਣਾਉਂਦਾ, ਇਹ ਤੁਹਾਡਾ ਚੇਲਾ ਹੈ? ਮਹਾਰਾਜ ਕਹਿਣ ਲੱਗੇ, ਨਹੀਂ, ਮੇਰਾ ਚੇਲਾ ਨਹੀਂ ਹੈ। ਫਿਰ ਨੌਕਰ ਹੈ, ਸੇਵਕ ਹੈ? ਨਹੀਂ, ਮੇਰਾ ਸੇਵਕ ਵੀ ਨਹੀਂ। ਹੁਣ ਇਹੀ ਭਾਸ਼ਾ ਜਾਣਦਾ ਸੀ ਬ੍ਰਾਹਮਣ ਗਿਆਨੀ। ਜਿਤਨਾ ਵੱਡਾ ਗਿਆਨੀ ਹੋਵੇਗਾ, ਦੂਜੇ ਨੂੰ ਅਗਿਆਨੀ ਸਮਝੇਗਾ, ਛੋਟਾ ਸਮਝੇਗਾ, ਛੋਟਾ ਸਮਝੇਗਾ। ਸਭ ਤੋਂ ਪ੍ਰਬਲ ਹੰਕਾਰ ਗਿਆਨ ਦਾ ਹੁੰਦਾ, ਉਸ ਤੋਂ ਬਾਅਦ ਸ਼ਕਤੀ ਦਾ ਹੁੰਦਾ, ਧਨ ਦਾ ਹੁੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਕਹਿੰਦੇ ਨੇ ਇੱਕ ਫਲ ਦਾ ਇੱਕੋ ਹੀ ਬੀਜ ਆਉਂਦਾ, ਇੱਕ ਬੀਜ ਦੇ ਚ ਇੱਕੋ ਹੀ ਫਲ ਪੈਦਾ ਹੁੰਦਾ। ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗਦੇ ਨੇ, ਅੰਬ ਨਹੀਂ, ਤੇ ਅੰਬ ਦੇ ਦਰਖਤ ਨੂੰ ਅੰਬ ਲੱਗਦੇ ਨੇ, ਕੇਲੇ ਨਹੀਂ। ਕਣਕ ਦੇ ਚੋਂ ਕਣਕ ਪੈਦਾ ਹੁੰਦੀ ਹੈ, ਚਣੇ ਨਹੀਂ। ਚਣਿਆਂ ਦੇ ਚੋਂ ਚਣੇ ਪੈਦਾ ਹੁੰਦੇ ਨੇ, ਮਕਈ ਨਹੀਂ। ਪਰ ਹੰਕਾਰ ਦੇ ਤੇ ਹਜ਼ਾਰਾਂ ਬੀਜ ਨੇ, ਇਹ ਬਹੁਤ ਸਾਰੇ ਬੀਜਾਂ ਤੋਂ ਪੈਦਾ ਹੋ ਜਾਂਦਾ। ਕਿੰਨੇ ਬੀਜਾਂ ਤੋਂ ਪੈਦਾ ਹੋ ਜਾਂਦਾ? ਕੁਛ ਇੱਕ ਦੀ ਗਿਣਤੀ ਸਾਨੂੰ ਭਗਤ ਰਵਿਦਾਸ ਨੇ ਕਰਾਈ ਹੈ। ਭਗਤ ਰਵਿਦਾਸ ਜੀ ਉਹ ਕਹਿੰਦੇ ਨੇ, ਹਮ ਬਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਮੈਂ ਛੋਟਾ ਮੋਟਾ ਕਵੀ ਨਹੀਂ ਹਾਂ, ਬਹੁਤ ਵੱਡਾ ਕਵੀ। ਤੂੰ ਜਿਤਨਾ ਵੱਡਾ ਕਵੀ ਹੈ, ਯਕੀਨ ਜਾਣੋ ਓਨਾ ਹੀ ਹੰਕਾਰੀ ਹੈ। ਮੈਂ ਬਹੁਤ ਨੇੜੇ ਦੇਖੇ ਨੇ, ਚਾਹੇ ਉਹ ਹਿੰਦੀ ਦੇ ਕਵੀ ਨੇ, ਪੰਜਾਬੀ ਦੇ ਕਵੀ ਨੇ, ਚਾਹੇ ਉਰਦੂ ਦੇ ਸ਼ਾਇਰ ਨੇ। ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ, ਪੈਰਾਂ ਦੀ ਖਾਕ ਸਮਝਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹਮ ਬਡ ਕਵ, ਮੈਂ ਛੋਟਾ ਮੋਟਾ ਕਵੀ ਨਹੀਂ, ਬਹੁਤ ਵੱਡਾ ਕਵੀ। ਹਮ ਬਡ ਕਵ ਕੁਲੀਨ, ਕੁਲ ਮੇਰੀ ਕੁਲ ਵੱਡੀ ਹੈ, ਇਸ ਵਾਸਤੇ ਮੈਂ ਵੱਡਾ।

0: मेरी कविता महान है, इस वास्ते मैं महान हां। कविता नाल अपनी महानता जोड़ ली, दूजे नु तुच्छ, कुल दे नाल अपने नु वड्डा समझ लिया, दूजा कुछ भी नहीं। हम बड कव कुलीन हम पंडित, पंडित दा मतलब इत्थे विद्वान। बहुत ग्रंथ पढ़े ने, बहुत सारे शास्त्रां दा अध्ययन कीता है, और हर भाषा दे व्याकरण नु ग्रामर नु समझे है। पंडित हुण जितना वड्डा पंडित उतनी वड्डी मैं फिर अर्ज करा, मैं हंकार एक बीज तो नहीं पैदा होता, बहुत सारे बीज। हम बड कव कुलीन हम पंडित, हम जोगी सन्यासी। जोगी दा मतलब है जो जुड़ गया, जो जुड़ गया, जिदा हंकार सारा मिट गया। पर जितना वड्डा जोगी उतना वड्डा हंकारी। मैं पंजाब दे च ओ संत जिन्हां दे नाल बहुत वड्डपणे दा लकब जुड़िया, बहुत वड्डपणे दा लकब जगत ने जोड़िया, उतने ही हंकारी देखे, दूसरे नूं गिणती मिणती च नहीं लिया। कबीर कहिंदे ने, आपस को दी रग कर माने अवरन को लग मार। अपने आप नूं ते पूरा अखर समझदे ने, दूजियां नूं लगा मात्रा स्यारी व्यारी औंकर दो अंकर। दूजियां नूं ते पूरा अखर मनदे ही नहीं, अपने आप नूं पूरा अखर मनदे ने। आपस को दी रग कर माने अवरन को लग मार। मनसा बाचा कर्म ना मैं देखे दोजक जाते, ए मनुख मैं नरका नु जांदे देखे ने। कबीर कहते ने, ए मनुख कुंभी नरक भोग दे मैं देखे ने, ए मनुख बड़े प्रबल दोजक दे जांदे मैं देखे ने। हम बड कव कुदीन हम पंडित है ते हुण सारे ही धार्मिक गुण, इना धार्मिक गुणा करके दोजक, दोजक। हम बड कव कुलीन हम पंडित हम जोगी सन्यासी। हो सकया किसी वक्त सन्यासी शब्द नूं मैं खोलांगा। सन्यास दे अर्थ ने सुन दे च आसन, सुन समाद अनहद तैनात, कहन न जाई अचरज बिस्मा। सुन देच आसन लग गया, सुन देच बैठ गया, उन्हों कहने ने सुन आसन सन्यास। सुन आसन सुन देच बैठ गए, सुन देच बैठने वास्ते पहले अपने नाल बैठना पैंदा, फिर सुन देच, फिर अपने तो भी दूर। मनुख सुन दे च बैठ सके ते बड़ी दूर दी गल है, मनुख अपने नाल भी नहीं बैठ सकता, नहीं बैठ सकता। मनुख पुत्र नाल बैठ सकता है, मित्र नाल बैठ सकता है, पत्नी नाल बैठ सकता है, पति नाल बैठ सकता है, नौकर नाल भी बैठ सकता है, सेवक नाल भी बैठ सकता है, कुछ नहीं अखबार नाल बैठ सकता है, टीवी नाल बैठ सकता है, किसी किताब किसी मैगजीन नाल बैठ सकता है, मनुख अपने नाल नहीं बैठ सकता। किताबां बारे बहुत कुछ जानता है, अपने बारे कख भी नहीं जानता। यह भी मैं अर्ज करा, मनुख संसार दे नाल बैठ सकता है, अपने नाल नहीं बैठ सकता। संसार बारे बहुत कुछ जानता है, अपने बारे कख भी नहीं जानता। मनुख पत्नी नाल बैठ सकता है, अपने नाल नहीं बैठ सकता। पत्नी बारे बहुत कुछ जानता है, उदियां कमजोरियां नूं, उदी मजबूरियां नूं, उदे गुणां नूं, उदे अवगुणां नूं, उदे सुभाव नूं बहुत कुछ जानता है, अपने बारे कुछ भी नहीं जानता, कुछ भी नहीं जानता। एक पत्नी भी पति नाल बैठ सकती है, ਆਪਣੇ ਨਾਲ ਨਹੀਂ। ਇਸ ਵਾਸਤੇ ਉਸਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾਂ ਔਗੁਣਾਂ ਦਾ ਸਭ ਕੁਝ ਪਤਾ, ਸਭ ਕੁਝ ਪਤਾ ਹੈ ਜੋ ਉਹਦੇ ਕੋਲ ਬੈਠਦੀ ਹੈ, ਉਹਦੇ ਨੇੜੇ ਹੈ। ਜਿਤਨੀ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ, ਉਤਨਾ ਹੀ ਆਪਣੇ ਆਪ ਤੋਂ ਦੂਰ ਹੈ। ਕੋਈ ਜਿਤਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ, ਜੋ ਜਿਤਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ। ਪਰਿਵਾਰ ਬਾਰੇ ਬਹੁਤ ਕੁਝ ਜਾਣਦਾ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਪਦਾਰਥਾਂ ਦੇ ਮਨੁੱਖ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਦਾਰਥ ਦੇ ਰਾਜ਼ ਬਾਰੇ, ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ, ਪਦਾਰਥ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ। ਕਹਿੰਦੇ ਨੇ ਪਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸਮਝਣਾ ਪੈਂਦਾ। ਅਪਤਨ ਕਾ ਜੋ ਕਰੇ ਵਿਚਾਰ, ਤਿੰਨ ਜਮ ਕੰਕਰ ਨਹੀਂ ਕਰੇ ਖੁਆਰ। ਜੋ ਪਹਿਲੇ ਆਪਣੇ ਵਿਚਾਰ ਕਰੇ ਮੈਂ ਕੀ ਹਾਂ, ਤੂੰ ਛੱਡ ਰੱਬ ਦੀ ਗੱਲ, ਪਰਮਾਤਮਾ ਦੀ, ਗੁਰੂ ਦੀ, ਪੈਗੰਬਰਾਂ ਦੀ ਗੱਲ ਛੱਡ, ਪਹਿਲੇ ਆਪਣੀ ਗੱਲ ਕਰ, ਆਪਣੇ ਆਪ ਨੂੰ ਸਮਝ। ਅਪਤਨ ਕਾ ਜੋ ਕਰੇ ਵਿਚਾਰ, ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਹੱਕ ਸਮਝ ਹੋਵੇਗੀ, ਕਤਾ ਹੀ ਨਹੀਂ ਹੋ ਸਕੇ। ਔਰ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ ਗੁਸਤਾਖੀ ਬਾਪ, ਉਹਨੂੰ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇਗਾ, ਭਾਵੇਂ ਕਿਤਨਾ ਵਿਦਵਾਨ ਕਿਉਂ ਨਾ ਹੋਵੇ, ਉਤਨੀ ਅਕਲ ਉਸਦੀ ਮੋਟੀ ਹੋਵੇਗੀ। ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਵਿੱਚ ਉਤਨਾ ਹੀ ਅਸਮਰਥ ਹੋ ਜਾਏਗਾ। ਇਸ ਵਾਸਤੇ ਬੜੇ ਬੜੇ ਸੰਸਾਰੀ ਗਿਆਨੀ ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ, ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣਦੇ, ਉੱਕੀ ਨਹੀਂ ਜਾਣਦੇ, ਬਹੁਤ ਬਾਹਰ ਮੁਖੀ ਨੇ। ਚਲੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ, ਆ ਗਏ ਨੇ ਹੁਣ ਇੱਥੇ ਤੱਕ ਆ ਗਏ ਨੇ, ਵਾਪਸ ਕਰਨੇ ਔਖੇ ਨੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦਿਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ ਵੀ ਜਿਸ ਪੈਗੰਬਰ ਦੀ ਇਤਨੀ ਵੱਡੀ ਉਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ, ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈ ਹੈ, ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ਈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧਿਤ। ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਨਾ, ਤਾਂ ਫਿਰ ਨਵਾਂ ਸਾਲ ਉਸਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਬਣਿਆ ਸੀ, ਜਿਸ ਦਿਨ ਦਿਨ ਸ਼ੁਰੂ ਹੋਇਆ ਸੀ। ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ, ਹਾਂ ਦਿਨ ਨਹੀਂ ਸੀ, ਸਮਾਂ ਨਹੀਂ ਸੀ, ਵਕਤ ਨਹੀਂ ਸੀ, ਤਾਂ ਫਿਰ ਕੀ ਸੀ? ਗੁਰਬਾਣੀ ਕਹਿੰਦੀ ਦੁੰਦ ਹੀ ਦੁੰਦ ਸੀ, ਅਰਬਦ ਨਰਬਦ ਦੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨੇ ਸੁਨ ਰਹਾਏਦਾ, ਨਾ ਦਿਨ ਸੀ ਨਾ ਰਾਤ ਸੀ। ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ, ਵਕਤ ਨਹੀਂ ਸੀ, ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ, ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ। ਸਮੇਂ ਨੂੰ ਕਿਸ ਤਰ੍ਹਾਂ ਨਾਪਦੇ ਹੋ? ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਇੱਕ ਨਿਮਕ, ਇੱਕ ਸੈਕਿੰਡ। ਇੱਕ ਸੈਕਿੰਡ ਕਿਤਨਾ ਆਉਂਦਾ, ਇੱਕ ਨਿਮਕ ਕਿਤਨਾ ਆਉਂਦਾ, ਇੱਕ ਛਿੰਨ ਕਿਤਨਾ ਆਉਂਦਾ, ਇੱਕ ਦਮ ਜਿਤਨਾ, ਇੱਕ ਦਮ ਗਿਆ, ਇਹ ਬਸ ਇੱਕ ਛਿੰਨ, ਇੱਕ ਜੋ ਹੈ ਸੈਕਿੰਡ। ਇਹ ਸਮੇਂ ਦਾ ਛੋਟਾ ਭਾਗ ਤੇ ਸਮੇਂ ਦਾ ਫਿਰ ਸਭ ਤੋਂ ਵੱਡਾ ਭਾਗ ਸਾਲ। ਇਤਨੇ ਸੈਕਿੰਡ, ਇਤਨੇ ਛਿੰਨ ਮਿਲੇ, ਇੱਕ ਪਲ ਬਣਿਆ, ਇਤਨੇ ਪਲ ਬਣੇ, ਇੱਕ ਪਹਿਰ ਬਣਿਆ, ਇਤਨੇ ਪਹਿਰ ਬਣੇ, ਇੱਕ ਦਿਨ ਬਣਿਆ, ਇਤਨੇ ਦਿਨ ਹੋਏ, ਇੱਕ ਮਹੀਨਾ ਬਣਿਆ, ਇਤਨੇ ਮਹੀਨੇ ਹੋਏ, ਇੱਕ ਸਾਲ ਬਣਿਆ, ਫਿਰ ਸਾਲ ਤੋਂ ਅੱਗੇ ਗਿਣਤੀ ਨਹੀਂ ਹੈ। ਸਮੇਂ ਨੂੰ ਨਾਪਣ ਦਾ ਸਭ ਤੋਂ ਵੱਡਾ ਪੈਮਾਨਾ ਸਾਲ, ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਦਮ, ਇਕਦਮ। ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਰੱਤੀ, ਭਾਰਤ ਵਿੱਚ ਰਤੀਆਂ ਤੋਂ ਇਹ ਪੈਮਾਨੇ ਤੋਲਣ ਦੇ ਸ਼ੁਰੂ ਹੋਏ। ਇਤਨੇ ਰਤੀਆਂ ਦਾ ਇੱਕ ਮਾਸਾ, ਇਤਨੇ ਮਾਸਿਆਂ ਦਾ ਇੱਕ ਤੋਲਾ, ਇਤਨੇ ਤੋਲਿਆਂ ਦੀ ਇੱਕ ਛਟਾਕ, ਇਤਨੇ ਛਟਾਕਾਂ ਦਾ ਇੱਕ ਪਾਈਆ, ਇਤਨੇ ਪਾਈਆਂ ਦਾ ਇੱਕ ਸੇਰ, ਇਤਨੇ ਸੇਰਾਂ ਦਾ ਇੱਕ ਮਣ। ਤੋਲਣ ਦਾ ਸਭ ਤੋਂ ਵੱਡਾ ਪੈਮਾਨਾ ਸੀ ਮਣ, ਤੋਲਣ ਦਾ ਸਭ ਤੋਂ ਛੋਟਾ ਪੈਮਾਨਾ ਸੀ ਰੱਤੀ। ਇਹ ਬੇਲ ਆਉਂਦੀ ਏ, ਇਹ ਫਲ ਆਉਂਦਾ ਹੈ। ਦਰਖਤਾਂ ਨੂੰ ਚੜੀਆਂ ਹੋਈਆਂ ਬੇਲਾਂ ਆਉਂਦੀਆਂ ਨੇ, ਇੱਧਰ ਜੰਮੂ ਕਸ਼ਮੀਰ ਦੇ ਚ ਬੜੀਆਂ, ਹਿਮਾਚਲ ਦੇ ਚ ਬਹੁਤ ਨੇ, ਇੱਧਰ ਦਾ ਮੈਨੂੰ ਪਤਾ ਨੇ, ਠੰਡੇ ਇਲਾਕੇ ਚ ਆਉਂਦੀਆਂ। ਇੱਕ ਇੱਕ ਬੇਲ ਨੂੰ ਹਜ਼ਾਰਾਂ ਰੱਤੀਆਂ ਲੱਗਦੀਆਂ ਨੇ, ਲਾਲ ਰੰਗ, ਰੱਤੀ ਤੋਂ ਮੁਰਾਦ ਰੱਤੀ ਹੋਈ, ਰੰਗੀ ਹੋਈ, ਲਾਲ ਰੰਗ। ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ। ਅਗਰ 5000 ਰੱਤੀਆਂ ਲੱਗੀਆਂ ਨੇ ਇੱਕ ਬੇਲ ਨੂੰ, ਤੋਲੋਗੇ ਸਾਰਿਆਂ ਦਾ ਵਜ਼ਨ ਇੱਕੋ ਹੁੰਦਾ। ਕਿਸੇ ਵੀ ਦਰਖਤ ਨੂੰ 1000 ਫਲ ਲੱਗੇ ਨੇ, ਸਾਰਿਆਂ ਦਾ ਵਜ਼ਨ ਇੱਕ ਨਹੀਂ ਹੁੰਦਾ, ਸਾਰਿਆਂ ਦਾ ਰੰਗ ਵੀ ਇੱਕ ਨਹੀਂ ਆਉਂਦਾ, ਸਾਰਿਆਂ ਦਾ ਸਵਾਦ ਵੀ ਇੱਕ ਨਹੀਂ ਆਉਂਦਾ। ਪਰ ਇੱਕ ਰੱਤੀ ਹੈ, ਰੰਗ ਵੀ ਇੱਕੋ, ਆਕਾਰ ਵੀ ਇਤਨਾ ਹੀ, ਵਜ਼ਨ ਵੀ ਇੱਕ ਨਾ, ਔਰ ਸਭ ਕੌੜੀਆਂ ਨੇ, ਸਭ ਕੌੜੀਆਂ। ਸਵਾਦ ਵੀ ਇੱਕੋ, ਵਜ਼ਨ ਵੀ ਇੱਕੋ, ਰੰਗ ਵੀ ਇੱਕੋ, ਆਕਾਰ ਵੀ ਇੱਕੋ। ਇਹ ਤੋਲਣ ਦਾ ਪੈਮਾਨਾ ਬਣਿਆ, ਸਭ ਤੋਂ ਛੋਟਾ ਪੈਮਾਨਾ ਕੀ ਰੱਤੀ, ਸਭ ਤੋਂ ਵੱਡਾ ਪੈਮਾਨਾ ਕੀ ਮਣ। ਮਣ ਸਮੇਂ ਦਾ ਸਭ ਤੋਂ ਛੋਟਾ ਪੈਮਾਨਾ ਦਮ, ਤੇ ਜਦ ਮਨੁੱਖ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ, ਦਮ ਹੀ ਨਹੀਂ ਸੀ। ਤੇ ਜਦ ਦਿਨ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਸੀ, ਸਮਾਂ ਨਹੀਂ ਸੀ। ਜਿਸ ਦਿਨ ਮੈਂ ਕਵਾਂ ਮਜਬੂਰੀ, ਕਿਉਂਕਿ ਦਿਨ ਤੇ ਨਹੀਂ ਸੀ, ਜਿਸ ਦਿਨ ਸਮੇਂ ਦਾ ਜਨਮ ਹੋਇਆ, ਜਾਂ ਇੰਜ ਕਵਾਂ, ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ, ਦਿਨ ਦਾ ਜਨਮ ਹੋਇਆ, ਸਮੇਂ ਦਾ ਜਨਮ ਹੋਇਆ, ਉਹ ਦਿਨ ਅਗਰ ਅਸੀਂ ਯਾਦ ਕਰੀਏ, ਉਹ ਨਵਾਂ ਦਿਨ ਹੈ, ਨਵਾਂ ਸਾਲ ਉੱਥੋਂ ਸ਼ੁਰੂ ਹੋਇਆ। ਉਹ ਦਿਨ ਕਿਹੜੇ ਦਿਨ ਹੋਇਆ, ਦਿਨ ਤੇ ਹੈ ਹੀ ਨਹੀਂ ਸੀ। ਉਹ ਦਿਨ ਕਿਸ ਵਕਤ ਹੋਇਆ, ਵਕਤ ਤੇ ਹੈ ਹੀ ਨਹੀਂ ਸੀ। ਤੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਵਾਰ ਨਾ ਕੋਈ, ਜਾ ਕਰ ਤਾ ਸਿਰ ਠੀਕੋ ਸਹਜੇ, ਆਪੇ ਜਾਣੇ ਸੋਈ। ਤੋ ਫਿਰ ਨਵਾਂ ਸਾਲ ਮਨਾਉਣਾ ਗੁਸਤਾਖੀ ਮਾਫ, ਕਹਿੰਦੇ ਨੇ ਜਗਤ ਕੀ ਪੇੜਾ ਚਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਹਜ਼ਰਤ ਈਸਾ ਦਾ ਜਨਮ ਦਿਨ ਇੰਜ ਕਹਿ ਲਓ, 25 ਸਤੰਬਰ ਨੂੰ ਕਿਧਰੇ ਹੋਏ ਸਨ, ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇਹ ਗਣਿਤ ਆਰੰਭ ਆਉਂਦੀ ਹੈ, ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ। ਇਹ ਤੇ ਹਜ਼ਰਤ ਈਸਾ ਦਾ ਜਨਮ ਦਿਨ ਹੋਇਆ, ਨਵਾਂ ਸਾਲ ਥੋੜੀ ਹੋਇਆ। ਇੱਕ ਚੇਤ ਨੂੰ ਰਾਜੇ ਬਿਕਰਮਾਜੀਤ ਦਾ ਜਨਮ ਹੋਇਆ ਸੀ, ਬਿਕਰਮੀ ਸੰਵਤ। ਇਹ ਜੀ ਬਿਕਰਮੀ ਸਾਲ ਹੈ, ਸਾਲ ਤੇ ਪਰਮਾਤਮਾ ਨੇ ਬਣਾਏ ਨੇ, ਗੱਲ ਖਤਮ। ਬਿਕਰਮਾਜੀਤ ਦਾ ਜਨਮ ਹੋਇਆ ਸੀ, ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ, ਤੁਸੀਂ ਕਿਸੇ ਅਰਬ ਦੇਸ਼ ਦੇ ਚ ਨਹੀਂ ਦੇਖੋਗੇ। 22-23 ਦੇਸ਼ ਨੇ ਇਸਲਾਮੀ, ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ, ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ। ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ, ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ, ਜਾਂ ਆਪਣੇ ਖਾਸ ਜਨਮ ਦਿਨ ਨਾਲ, ਖਾਸ ਕੌਮ ਦੀ ਘਟਨਾ ਨਾਲ। ਨਵਾਂ ਸਾਲ ਤੇ ਉਸ ਦਿਨ ਆਰੰਭ ਆਉਂਦਾ ਜਿਸ ਦਿਨ ਨਵਾਂ ਦਿਨ ਸੀ, ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ, ਕੁਛ ਨਹੀਂ ਪਤਾ, ਕੁਛ ਵੀ ਨਹੀਂ, ਸਭ ਕਲਪਨਾ ਹੀ ਕਲਪਨਾ, ਕਪੋਲ ਕਲਪਨਾ। ਮੈਂ ਤੇ ਦਿੱਲੀ ਦੇ ਚ ਬਹੁਤ ਵੱਡੇ ਇਕੱਠ ਦੇ ਚ ਕਹਿ ਕੇ ਆਇਆ, ਨਾਨਕ ਸ਼ਾਹੀ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੀ, 1 ਜਨਵਰੀ जो है नवा साल है, इस कैलेंडर दी की लोड़ है? जवाब नहीं सी किसी को। खैर मुख्तसरे ते में विचकार जो है गल आ गई, थिथवार ना जोगी जाने रुत मा ना कोई, जाकर तासरी ठीक हो साजे आपे जाने सोई। हजरत ईसा जिस दी इतनी वड्डी उम्मत है, बड़ा भारी प्रभाव है, कुछ मनोचिंतक ते मन दे ने बाहर दे रूप रेखा विच भावे कोई हिंदू दिखाई देंदा है, जैनी दिखाई देंदा है, बोधी दिखाई देंदा है, सिख दिखाई देंदा है, बहुतात दे सब क्रिश्चन ही ने, उना दे रस्मो रिवाज बच्चे दा जन्मदिन मनाना है, केक कटो, मोमबत्तियां फूको या जलाओ, ये सब ईसाई रस्म है। भाषा पहरावा तमीज और तमदन कल्चर सब देते ईसाई अच्छाई होगी, सब ते चाहिए। विद्वान कहने की होया है, जैनी है, बोधी है, हिंदू है, मुस्लिम है, सिख है, सब ते ईसाई अच्छाई होगी, व्यापक रूप से चाहिए। खैर विचकार गल आ गई, पैगंबर जिस दी इतनी वड्डी उम्मत है, इतना वड्डा प्रभाव है, पता है की कहना है? इनू मैं कई दिन सोचिया, सोचन तो बाद मैं स्टेज ते लैन तो मैं नहीं लियांदा सी, मैं सोचता सी नहीं, इनू निरीक्षण करना पेगा, घोखना पेगा ये गल किस हद तक सही है। फिर मैनू महसूस होया, नहीं मैं गलती ते हां, ये वक्त दा पैगंबरी पुरुष ठीक है, ठीक कह रहे हैं। ईसा कहिंदा है, अगर कोई मैनू ये आखे कि एक उठ सोई दे नके विचों लंघ गया, लंघ गया, कहिंदा मैं मन लवांगा, मैं किंतु परंतु नहीं करा, मैं शक शुबा नहीं करा, मैनू किसी प्रकार का शक नहीं होगा, मैं तस्लीम कर लवांगा, हो गया होगा, हो गया होगा, शायद इतना छोटा उठ हो गए, ये कोई सुई का नक्का इतना वड्डा हो, चलो मैं मन लवांगा। क्योंकि जिस इलाके विच रहण वाले सन उत्थे सब तो वड्डा जानवर उठ अरब देशां च, और मरुथल। तो ईसा कहिंदे ने, अगर मैनू कोई ए आखे कि उठ सुई दे नके दे चो लंघ गया, बिना शको शुबा दे मैं मन लवांगा, अगर मैनू कोई ए आखे कि चोटी दा धनवान भगवान तक पहुंच गया, मैं नहीं मनता, मैं नहीं मनता। ईसा दे ए बोल हैरानगी हुई, क्यों? क्यों? धनवान बार मुखी होता है, उदी मनोबिरति, उदी दिमागी शक्ति, उदी शरीरक शक्ति सब बार उलझी हुई होती, अंतर्मुखी होता ही नहीं। ते अंतर्मुखी होए बिना धार्मिक होना औखा है, अंतर्मुखी होए बिना परमात्मा दे नेड़े जाना औखा है, क्योंकि परमात्मा नू कित्थों लभांगे, सागर दे चों, जमीन दे चों, आसमान दे चों, सूरज चंद तारिया दे चों, नहीं अपने विचों। नौ निद अमृत प्रभ का नाम, देही में इसका विश्राम। जो अपने नेड़े ने ते अपने विच प्रवेश ही नहीं कीता, ये किस तरह धार्मिक होवेगा? जेड़ा मनुख गुस्ताखी, माफ, मैं बार बार माफी मांग लवा, महापुरखां दे बोलने थोड़े सामने रख रहे हैं, जेड़ा मनुख जितना बार मुखी होवेगा उतना ही अधार्मिक होवेगा, उतना ही अधार्मिक होवेगा, उतना ही संसारी होवेगा, या नाल कह दो उतना ही हंकारी होवेगा। जेड़ा मनुख अपने नेड़े होवेगा उतना ही वो परमात्मा दे नेड़े होवेगा, जिड़ा मनुख अपने अंदर प्रवेश कर गया है उन्हें ते परमात्मा का द्वार खटखटा देता है। धर्मा देठा डे दरबार, तुझ बिन सुरत करे को मेरी, दर्शन दीजे खोल के वाड़, हे प्रभु अपना दरवाजा खोलो। इहदा मतलब कबीर कह रहे मैं अंतरमुखी हो गया, सारों पासे सिमट के मैं अपने अंदर आ गया, हुण ए दरवाजा मैं नहीं खोल सकता, मैं तेरे दर तक ते पहुंच सकता, तेरा दर खोल नहीं सकता, ए दर तू आप खोल। धर्म दे ठांडे दरबार, धर्म दे मैं तेरे दर ते खड़ा आ गया तेरे दर। बड़ी वड्डी गल है। तो किस तरह मान लीए कबीर तू पहुंच गया परमात्मा दे दर ते, किसी मंदिर देच पहुंच गया, मस्जिद देच पहुंच गया, गुरुद्वारे पहुंच गया, गुरुद्वारे दे बूहे ते पहुंच गया, किसी मंदिर दे दरवाजे ते पहुंच गया, किसी मस्जिद दे, किसी चर्च दे दरवाजे दे नहीं, अपने जीवन दे द्वार ते पहुंच गया, अंतर्मुखी। हो सके किसी वक्त मैं खोलांगा, महाराज ने दर की व्याख्या भी की थी है, जित दर वसे रामकली मल्ला पहला, जित दर वसे कवन दर कहिए, जिथे तू रहना वो दर किथे, उस दर नु की आख देना। जित दर वसे कवन दर कहिए, दरा भीतर दर कवन ले, ये जो भीतर है अंदर है दरवाजा, बाहर दा नहीं है, इस अंदर दे दरवाजे तक कौन पहुंचे, इस भीतर दे दर तक कौन पहुंचे। अंतर्मुखी हर मनुख नहीं आता, जितनी लाइफ बिजी हो जाए मसरूफ हो जाए उतना ही बार मुखी होता है। कला संगीत कविता नृत्य संगत राशि तरह तरह की कला का जन्म इसनों उना लोगों ने दिता है जो थोड़े जे अपने नेड़े आए, जिन्होंने समा कढ़िया अपने आप दे नेड़े आण दा। धर्म का जन्म तो उन्होंने अंदर होया जो बिल्कुल अपने अंदर प्रवेश कर गए, अपने अंदर प्रवेश कर गए। दो शब्द मैं कह देना, जितना बाहर मुखी मनुख होगा उतना ही अधार्मिक, कुछ भी समझ नहीं होगा। अपने नेड़े आके कुछ परमात्मा की महक का पता चलता है, अपने नेड़े आके कुछ परमात्मा के नूर का पता चलता है, अपने नेड़े आके कोई परमात्मा के गीत नाद का पता चलता है, अपने नेड़े आके कुछ परमात्मा के रस का पता चलता है, कोई रस है, कोई नाद है, कोई रूप है, कोई रंग है। ऐसा रंग जो आकार नहीं रखता फिर भी रंग है, ऐसा रूप जो आकार नहीं रखता फिर भी अनुपम है। अरूप है अनूप है कलगीधर बादशाह, कोई रूप नहीं तेरा फिर भी तू बहुत सुंदर है, बहुत सुंदर है। तो पहली हो गई, जब आकार ही नहीं है तो तू सुंदर है, बहुत सुंदर है, बहुत सुंदर है। अरूप है अनूप है, इस चीज का पता कदों चलता है, जब मनुख थोड़ा जहा अपने नेड़े आंदा है। तो मैं फिर दोहरा देवा, एक मनुख जितना पदार्थ दे नेड़े अपने नेड़े नहीं, पदार्थों बारे बहुत कुछ जानता, एक विज्ञानक बहुत कुछ जानता। मनुख जितना परिवार दे नेड़े अपने नेड़े नहीं, परिवार बारे बहुत कुछ जानता, अपने बारे कुछ भी नहीं जानता, कुछ भी नहीं जानता। एक मनुख जितना पत्नी दे नेड़े है अपने नेड़े नहीं है, पत्नी बारे बहुत कुछ जानता है, बहुत कुछ जानता है, अपने बारे कुछ भी नहीं जानता। अपतन काल जो करे विचार, तिस जम कंकर नहीं करे ख्वार। मनुख इतना बार मुखी क्यों हो गया? धार्मिक मनोविज्ञान कहिंदा है बार जो ये पदार्थ का जगत है इनू अपने अनुकूल करना है, हवा नू अपने अनुकूल करना है, पानी नू अपने अनुकूल करना है, धरती नू अपने अनुकूल करना है, अग्नि नू अपने अनुकूल करना है। जो मेरे अनुकूल नहीं है उस तो मैं सुख नहीं ले सकता, मैं बंदे नू अपने अनुकूल करना है, मैं हुक्म कीता ते उनू मनना पै, मनना। इको ही मनुख हुक्म मनदा है, बाकी नहीं, वो नौकर है। सारा देश हुक्म मनदा है, हुक्मरान है, हुक्मरान है, ये राजा है, ये बादशाह है, ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਜੋ ਮੇਰਾ ਮੁਲਾਜ਼ਮ ਹੈ, ਜੋ ਮੇਰਾ ਨੌਕਰ ਹੈ। ਅੰਦਰ ਪੀੜਾ ਰਹਿੰਦੀ ਹੈ, ਇਸ ਤੇ ਮੇਰਾ ਹੁਕਮ ਚੱਲਦਾ, ਬਾਕੀਆਂ ਤੇ ਨਹੀਂ। ਬਾਕੀ ਨਹੀਂ ਮੰਨਦੇ। ਹੁਕਮਰਾਨੀ ਦਾ ਜਨਮ ਇੱਥੋਂ ਹੋਇਆ। ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ, ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ। ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ। ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ, ਪਦਾਰਥਾਂ ਤੋਂ ਸੁੱਖ ਨਹੀਂ ਲੈ ਸਕਦਾ, ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ, ਆਨੰਦ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ, ਇਹ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ। ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ। ਹਮ ਬਡ ਕਵ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ। ਗਿਆਨ ਤੇ ਇਸ ਵਾਸਤੇ ਸੀ ਭਗਵਾਨ ਦੇ ਨੇੜੇ ਜਾਈਏ, ਗਿਆਨ ਤੇ ਇਸ ਵਾਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ। ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ। ਗੁਸਤਾਖੀ ਵਾਹ, ਉਹ ਜਿਤਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ। ਮੈਂ ਐਸਾ ਦੇਖੇ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ। ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ, ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ, ਚੋਰੀ ਦੇ ਆਸਰੇ ਤੇ ਨਹੀਂ। ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ ਆ। ਭਰੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ, ਬਹੁਤ ਵੱਡਾ ਚੋਰ ਆ? ਕਿਵੇਂ ਕਹੇਗਾ? ਚੋਰੀ ਤੇ ਹੰਕਾਰ ਕੀ ਖੜਾ ਹੋਵੇਗਾ? ਦਾਨ ਤੇ ਹੰਕਾਰ ਖੜਾ ਹੋਵੇਗਾ। ਇਹ ਵੀ ਮੈਂ ਅਰਜ਼ ਕਰ ਸਕਦਾ। ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ। ਗੁਣਾਂ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ। ਇੱਕ ਬੀਜ ਨਹੀਂ ਹੈ ਇਸ ਹੰਕਾਰ ਦਾ, ਹੰਕਾਰ ਦੇ ਹਜ਼ਾਰਾਂ ਬੀਜ ਨੇ, ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ। ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ, ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ। ਤਾਂ ਮੈਂ ਫਿਰ ਦੁਹਰਾਵਾਂ, ਆਪਣੇ ਆਪ ਨੂੰ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ, ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ, ਪਰਮਾਤਮਾ ਦੀ ਸ਼ਕਤੀ ਉਸਨੂੰ ਨਹੀਂ ਮਿਲ ਸਕਦੀ। ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ, ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ, ਕਤਈ ਨਹੀਂ ਲੈ ਸਕਦਾ। ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਕੀ ਕੱਲ ਕਰਾਂਗਾ, ਇੱਥੇ ਹੀ ਸਮਾਪਤੀ। ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤਕੀ ਇਹ ਸਾਲ 400 ਸਾਲਾ ਸ਼ਤਾਬਦੀ, 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ 10 ਦੀ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗ੍ਹਾ। ਇਹ ETC ਚੈਨਲ ਵਾਲੇ ਮੇਰੇ ਨਾਲ ਹੀ ਚੱਲਦੇ ਰਹੇ, ਦੋ ਦਿਨ ਸੂਰਤ, ਦੋ ਦਿਨ ਬੈਂਗਲੋਰ, ਦੋ ਦਿਨ ਮਦਰਾਸ, ਦੋ ਦਿਨ ਹੈਦਰਾਬਾਦ, ਫਿਰ ਦੋ ਦਿਨ ਜਬਲਪੁਰ, ਦੋ ਦਿਨ ਨਾਗਪੁਰ, ਫਿਰ ਦੋ ਦਿਨ ਰਾਏਪੁਰ ਹਾਜ਼ਰੀ ਭਰਦੇ ਮੈਂ ਦਿੱਲੀ ਪਹੁੰਚਿਆ ਤੇ ਫਿਰ ਫਤਿਹਗੜ੍ਹ ਸਾਹਿਬ ਗਏ। ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ। ਇੱਕ ਅੰਦਾਜ਼ੇ ਦੇ ਮੁਤਾਬਕ, ਅਖਬਾਰੀ ਰਿਪੋਰਟਾਂ ਦੇ ਮੁਤਾਬਕ, ਕੋਈ 40 ਲੱਖ ਦਾ ਇਕੱਠ ਹੋਇਆ। ਵੱਡੇ ਵੱਡੇ ਹਾਲ 6 ਲੱਗੇ ਹੋਏ ਸਨ, 6 ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ। ਤਿਲ ਧਰਨ ਦੀ ਕਿਧਰੇ ਵੀ ਥਾਂ ਨਹੀਂ ਸੀ। ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਮੈਂ 1/2 ਘੰਟਾ ਲੇਟ ਪਹੁੰਚਿਆ। 1.5 ਘੰਟੇ 'ਚ ਮੈਂ ਸਟੇਜ ਤੇ ਪਹੁੰਚਿਆ। ਇੰਨਾ ਰਸ਼, ਇਤਨੀ ਭੀੜ, ਭਾਵੇਂ VIP ਜੋ ਹੈ ਪਾਸ ਮੈਨੂੰ ਮਿਲਿਆ ਹੋਇਆ ਸੀ ਕਾਰ ਦਾ, ਪਰ ਭੀੜ 'ਚ ਚੱਲੇ ਕਿਸ ਤਰ੍ਹਾਂ? ਕੋਈ ਥੋੜੇ ਜਿਹਾ ਨੱਸਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ। ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ, ਉਹ ਗੱਡੀ ਕਿਵੇਂ ਚੱਲੇ? ਇੰਨੀ ਭੀੜ, ਇਤਨੀ ਭੀੜ। ਥੋੜਾ ਜਿਹਾ ਪੈਦਲ ਚੱਲਣਾ ਪਿਆ, ਉਹ ਪੁਲਿਸ ਨੇ ਰਸਤਾ ਬਣਾਇਆ, ਉਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਹਿੰਦੇ ਕਿ ਗਿਆਨੀ ਜੀ, ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਹਾਂ, ਪਰ ਹੁਣ ਸੰਗਤ ਹੈ, ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੀ ਤੇ ਤਾਂ ਹੀ ਤੁਹਾਨੂੰ ਲੈ ਜਾਵਾਂਗੇ ਉਂਝ ਨਹੀਂ ਉਂਝ ਮੁਸ਼ਕਿਲ ਮੈਂ ਡੇਢ ਘੰਟੇ ਸਟੇਜ ਤੱਕ ਪਹੁੰਚਿਆ ਕਰੀਬਨ ਕਰੀਬਨ ਹਰ ਮਜ਼ਹਬ ਦੇ ਮੁਖੀ ਪਹੁੰਚੇ ਹੋਏ ਸਨ ਸਟੇਜ ਦੇ ਉੱਤੇ ਜਦ ਦਾਸ ਪਹੁੰਚਿਆ ਸੀ ਜੋ ਨਿਊ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ ਬਹੁਤ ਵੱਡਾ ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਨੇ 25 ਲੱਖ ਦਾ ਇਕੱਠ ਸੀ ਹਜ਼ਰਤ ਨਿਜ਼ਾਮਉਦੀਨ ਔਲੀਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮੌਜੂਦ ਨੇ ਉਹ ਵੀ ਪਹੁੰਚੇ ਸਨ ਹਰ ਮਜ਼ਹਬ ਦਾ ਮੁਖੀ ਇੱਕੋ ਹੀ ਸਟੇਜ ਤੇ ਬੈਠਾ ਸੀ ਹਜ਼ਰਤ ਨਿਜ਼ਾਮਉਦੀਨ ਔਲੀਆ ਉਹਨਾਂ ਦੀ ਦਰਗਾਹ ਦੇ ਮੌਜੂਦ ਨੇ ਜਿਹੜੇ ਦੋ ਸ਼ਬਦ ਕਹਿ ਮੈਂ ਕਹਿ ਕੇ ਸਮਾਪਤੀ ਕਰਾਂ ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ ਜਗਤ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ ਅਵਤਾਰ ਕਹਿੰਦੇ ਨੇ ਇੱਕ ਸ਼ਬਦ ਹੋਇਆ ਖੁਦਾ ਤੋਂ ਹੋ ਜਾ ਜਗਤ ਹੋ ਗਿਆ ਜਗਤ ਸ਼ਬਦ ਤੋਂ ਹੋਇਆ ਅਗਲੇ ਜਿਹੜੇ ਦੋ ਸ਼ਬਦ ਨੇ ਉਹ ਸੁਣਨ ਵਾਲੇ ਨੇ ਜਿਹੜੇ ਉਸਨੇ ਕਹਿ ਕਿਉਂਕਿ ਮੇਰੇ ਕੋਲ ਹੀ ਬੈਠੇ ਸਨ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਬੋਲੇ ਕਹਿਣ ਲੱਗੇ ਅਜੇ ਦੁਨੀਆ ਸਿਆਣੀ ਨਹੀਂ ਹੈ ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋਈ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਂ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਇਹ ਉਸਦੇ ਲਫ਼ਜ਼ ਜੋ ਮੈਂ ਤੁਹਾਨੂੰ ਸੁਣਾ ਰਿਹਾ ਉਸਦੇ ਬੋਲ ਨੇ ਜੋ ਮੈਂ ਤੁਹਾਨੂੰ ਸੁਣਾ ਰਿਹਾ ਹਜ਼ਰਤ ਨਿਜ਼ਾਮਉਦੀਨ ਔਲੀਆ ਉਹਦੀ ਦਰਗਾਹ ਦੇ ਮੁਖੀ ਮੌਜੂਦ
1: ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਧੰਨਵਾਦ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
3: A sunde ho ji?
4: Haan ji.
3: Dasso ji ki pakaiye?
4: Apne gwand wale futti ke na jaiye. Aalu ji de vadhiya, baingan anmol ne, gopi utthe taazi e karele de mahol ne. ਮੈਂਗੋ ਉੱਥੇ ਪਿਆਰੇ ਨੇ ਔਰੰਜ ਨਿਆਰੇ ਨੇ ਫੁੱਟੀ ਕੇ ਨਾ ਥਾਂ ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
3: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ ਫੁੱਟੀ ਕੇ ਨਾ ਜਾਣਾ ਹੈ ਫੁੱਟੀ ਕੇ ਨਾ ਜਾਣਾ ਹੈ ਫੁੱਟੀ ਕੇ ਨਾ ਹੀ ਜਾਣਾ
5: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ ਉਹਨੇ ਬੜਾ ਅਦਬ ਸਤਿਕਾਰ ਕੀਤਾ ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ ਸੰਗਤ ਜੁੜੀ ਰਾਤ ਪੈ ਗਈ ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ ਮਹਾਰਾਜ ਮੇਰੇ ਘਰ ਠਹਿਰੋ ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ ਉਹ ਸਿੱਖ ਨੇ ਗਰੀਬ ਨੇ ਸੋਚਿਆ ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਨੇ ਬਾਹਰ ਕਿਵੇਂ ਪਾ ਦਾਂ ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌ ਜਾਵਾਂਗੇ ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਅਤੇ ਬੱਦਲ ਅਸਮਾਨ ਵਿੱਚ ਹੋਇਆ ਅਤੇ ਵਰਖਾ ਸ਼ੁਰੂ ਹੋ ਗਈ ਗੁਰੂ ਪਰਖਦਾ ਸਿੱਖ ਨੂੰ ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ ਛੰਨ ਵਾਲੇ 'ਤੇ ਤਾਂ ਘੱਟ ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ ਮਹਾਰਾਜ ਦੀ ਨੀਂਦ ਖਰਾਬ ਹੋਏਗੀ ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ, ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ। ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤਿੱਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ, ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ, ਤੇਰੀ ਛੰਨ, ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
6: ਬਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵੇ।
5: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ, ਪਰ

ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ। 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਝ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ, ਪਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ, ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ। ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ। ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ, ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੀਏ ਨੇ, ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ। ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਤੋ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ ਹੈ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ ਹੈ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ, ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ, ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਹਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ ਹੈ। ਸੂਰਜ, ਚੰਦ, ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੇ ਸੂਰਜ ਅਗੰਮੀ ਰੋਸ਼ਨੀ ਦੇ ਰਿਹਾ, ਮੁਫਤ ਵਿੱਚ ਦੇ ਰਿਹਾ। ਇਹ ਸਾਨੂੰ ਦਾਨ ਵਿੱਚ ਮਿਲ ਰਹੀ ਹੈ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆਂ ਸੰਕੋਚ ਨਹੀਂ ਕਰਦਾ, ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ ਹੈ, ਇੱਧਰ ਉੱਧਰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ, ਤੂੰ ਗਿਲਾ ਨਾ ਕਰ, ਤੂੰ ਮੰਗ ਵੀ ਨਾ ਕਰ, ਆਪਣੀ ਯੋਗਤਾ ਵਧਾ, ਆਪਣਾ ਪਾਤਰ ਵੱਡਾ ਕਰ, ਆਪਣੀ ਝੋਲੀ ਵੱਡੀ ਕਰ। ਔਰ ਜਦ ਝੋਲੀ ਵੱਡੀ ਹੋਵੇਗੀ, ਸਭ ਕੁਝ ਤੇਰੀ ਝੋਲੀ ਚ ਪੈ ਜਾਏਗਾ। ਇਸ ਵਾਸਤੇ ਸਤਿਗੁਰ ਦੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ, ਬੱਚਾ ਕਹਿ ਦਿੱਤਾ ਹੈ, ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ, ਲੇਕਿਨ ਮੰਗਾਂ ਬਹੁਤ ਵੱਡੀਆਂ ਮੰਗਦੀਆਂ, ਬਹੁਤ ਵੱਡੀ ਵੱਡੀ ਮੰਗ ਲੈਂਦੇ ਨੇ, ਲੇਕਿਨ ਪਾਤਰ, ਯੋਗਤਾ ਉਹਨਾਂ ਦੇ ਕੋਲ ਉਸ ਢੰਗ ਦੀ ਨਹੀਂ ਆਉਂਦੀ। ਅਗਰ ਮਨੁੱਖ ਨੇ ਧਨ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਮਾਣ ਮਰਿਆਦਾ ਮਿਲ ਗਈ ਹੈ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸਦੇ ਕੋਲ ਹੈ। ਅਗਰ ਨਾਮ ਦਾ ਰਸ ਨਹੀਂ ਮਿਲਿਆ,
धर्म का प्रकाश नहीं मिलिया तो समझ लेना चाहिए ये योग्यता मनुख दे कोल अजे नहीं है, इसका इदे कोल अजे पात्र नहीं है। तो पातशाह दी बाणी दा फरमान है, मम्मा मांगन हार याना देन हार दे रहे सुजाना। जो मंगन वाला है वो ते याना है, नादान है, वो देन वाला ते बिना मंगया ही दे जांदा है। अन मंगया दान देवना कहो नानक सच संभाल जियो, बिना मंगिया ही सानू मां बाप मिले, बिना मंगिया ही सानू ए तन मिलिया, बिना मंगिया ही सानू ए सूरज चंद तारे मिले, जमीन मिली, वगदी हुई पवन मिली, रसना मिल गई, हाथ मिल गए, पैर मिल गए। इतनी अगमी दौलत अगर बिना मंगिया सानू मिल सकती है तो फिर सानू अपनी योग्यता वधानी चाहिए, और भी बहुत कुछ मिल सकता है, और भी बहुत कुछ मिल सकता है। साहिब गुरु नानक देव जी महाराज का यही फरमान, ए मनुख तू अपनी योग्यता वधा, मंग कुछ भी ना, मंगण वाला ते इयाना है, मंगण वाला ते नादान है। दरअसल ईश्वर दे नाल दो तरह दे संबंध जगत दे लोकी जोड़दे ने, कोई ईश्वर नू मंगदा है, कोई ईश्वर दे कोलो मंगदा है, ते कोई ईश्वर नू मनदा है। मनना होर गल है, मंगना होर गल है। मनण ते मंगण विच जमीन आसमान दा फर्क है। एक कहिंदा है, हे ईश्वर मैं ते सिर्फ तैनू मनदा, तैनू मनण विच ही मेरी खुशी है, तैनू मनण विच ही मेरा रस है, तैनू मनण विच ही मैनू आनंद है। ते एक कहिंदा नहीं, मैं ते ईश्वर दे कोल मंगदा। ये जिहड़ा मंगदा रिश्ता हुंदा है ये कोई बहुत वड्डा नहीं हुंदा, ये कोई बहुत खास नहीं हुंदा। कारण मंग पूरी हो जाए तां भी रिश्ता टुट जांदा है, मंग ना पूरी होवे तां भी रिश्ता टुटदा। मंग ना पूरी होवे गिले जाग पैंदे ने, मंग पूरी हो गई तां कशिश घट जांदी है, क्योंकि जिस कशिश दा मारिया होया ए मंग रहा सी ते नेड़े आ रहा सी, मंग दी ते पूर्ति हो गई। इस वास्ते अक्सर देखण नूं आया है कि जिन्हां दी झोली बहुत भर गई है, जिन्हां दीआं कुछ मंगा पूरियां हो गईआं, उन्हां दे अंदर धर्म की कशिश, अवतारां की कशिश, महापुरुषां की कशिश घट जांदी है, क्योंकि मंग पूरी हो गई है। इस वास्ते अक्सर धर्म मंदरां विच दरम्याने तबके दे लोग बहुत ज्यादा आउंदे ने, जिन्हां दी मंग नाल झोरी भर गई है, बहुत कुछ मिल गया है, कई दफा वह बुआ भी भुल जांदे ने धर्म मंदरां दा। तो खैर, साहिब गुरु नानक देव जी महाराज का फरमान एक बड़ा अगमी शब्द है आपका। आप फरमान करते ने, हम ताड़ी हर गुण गाव दा जे हर प्रभ भावे। हे प्रभु मैं तेरे दर दा ताड़ी हाँ गीत गाण वाला। गुरु नानक देव जी महाराज अपने आप नूं किसी किसी थां शायर भी कहें, कवि कहें, उंज ते हर थां ते अपने आप नूं दासन दास कहें, निमाणा कहें, निताणा कहें, लेकिन एक थां ते अपनी शख्सियत दे संबंध विच अगर कोई शब्द वरतिया है तो वो यही कि मैं शायर हाँ, मैं कवि हाँ। नानक शायर एह कहत है सच्चे परवरदिगारा। लेकिन आम शायर विच ते रब्बी शायर विच फर्क बड़ा है, अंतरा बड़ा है। ऋषि जो संस्कृत का लफ्ज है इहदे अखरी अर्थ बनदे ने कवि, ते कवि दा जे संस्कृत विच अनुवाद करांगे तो बनेगा ऋषि। ऋषि जो है वो कवि है, जो कवि है वो ऋषि है, लेकिन फिर भी जमीन आसमान दा अंतर है। जिस दी कविता अनुभव तो आवे वो ते ऋषि है, ते जिस दी कविता सिर्फ सोच दी मुस्तहिक है, जो दिमागी तल तो निकलती है, बस वो शायर है, वो सिर्फ कवि है, वो ऋषि नहीं। अनुभव तो निकली हुई कविता

0: जो सब कुछ चल रहे है किसे रुके हुए आधार पे चल रहे है, नहीं चल परमात्मा है, बाकी सब कुछ चल रहे है, वो केवल टिकिया हुआ है, वो नेचल है। तो साहब के अंदर मैं मकाम कितने बनावा, सब कुछ ते चल रहे है, सब कुछ चलायमान है। शेख शरफ ने कुछ होर भी सवाल किए सन गुरु नानक दे, फकीरी चीज ऐ गुरु नानक दस सकते हो फकीर किसन कहते ने, संत किसन कहते ने, फकीरी की है? तो साहबा ने बड़ा सुंदर जवाब दिता, जन्म साखी दर्ज है, इब्तिदाए फकीरी फना अस्त, इंतहाए फकीरी बकास्त। किसी उच्चे आदर्श लई अपने आप नू मिटा देना और हमेशा दे लई अमर हो जाना, बस यही फकीरी दी निशानियां ने, यही संत दियां निशानियां ने। उदे जीवन दा निशाना कोई बहुत उच्चा होवे और उस उच्चे निशाने लई अपने आप नू कुर्बान कर देना, हमेशा लई अमर हो जाना, बस यही फकीर दियां सिफतां ने। इस तो इलावा होर कोई फकीर दियां सिफतां ने। साहिबा ने ऐसे गहरे रूप विच कीर्तन कीता है, इतने गहरे तल तो संगीत कढ़िया है कि आपका गावना योग बन गया, आपका गावना तप बन गया, आपका गावना ही भगती बन गया। इस वास्ते आप दे घर गुरुद्वारियां विच अज भी कीर्तन प्रधान है, अज भी गावना प्रधान है। गा के गुरु नाल जुड़ना है, गा के अकाल पुरख दे नाल जुड़ना है। रोंदा होया ते बच्चा भी नहीं चंगा लगता, रोंदा होया वड्डा मनुख किस तरह चंगा लगेगा, नहीं, उसके दर ते जाना है, गाउंदे हुए जाना है, संगीत दियां धुना अलापदे हुए जाना है, ता ही परमात्मा की गलवकड़ी नसीब हो सकेगी। तो साहब कहने हे अकाल पुरख, मैं ढाडी की तरह कवि की तरह तेरे दर ते आया, हुण ढाडी हर गुण गावदा जे हर प्रभ भावे, प्रभ मेरा थिर थावरे होर आवे जावे, सो मंगा दान गुसाइया जित भुख लै जावे। हे गुसाई, हे संसार दे मालिक, मेरी झोली विच ओ सौगात पा जिदे मिलदे आए सारिया ही भुखां दा अंत हो जाए, क्योंकि भुख है जिथे ते उत्थे दुख भी होवेगा, भुख ते दुख कट्ठे ही रहिंदे ने। धन दी भुख है दुख है, औलाद दी भुख है दुख है, प्रभता दी भुख है दुख है। दुख भुख नू जन्म देंदी है और भुख दुख दे आसरे ते खड़ी, ये दोनों दा चोली दामन दा साथ है। जिथे भुख होवेगी उत्थे दुख दा होना लाजमी है, कुदरती है। साहिब कहंदे हे परिपूर्ण परमात्मा, तू ऐसा दान मेरी झोली च पा कि भुख दा अंत हो जाए, ताकि भुख दे आसरे ते जो दुख खड़ा है उस दुख दा भी अंत हो जाए। है एक ऐसा पदार्थ जिदे नाल सारियां ही भुखां मिट जांदियां, साच नाम आधार मेरा जिन भुखां सब गवाइयां। तो साहिब कहंदे सो मंगा दान गुसाइयां जित भुख लै जावे, हे गुसाई मेरी झोली विच ऐसा दान पा जिस दान दे मिलदे आ तमाम भुखां दा ते दुखां दा अंत हो जाए। अगान शब्द दी पंक्ति बड़ी कीमती है, अरदास सुनी दातार प्रभ ढाडी को महल बुलावे। कवि दी कीर्तनी दी ढाडी दी अरदास अकाल पुरख ने सुन ली, बुलाया, आख्या की चाहिदा, मंगो की चाहिदा। गुरु नानक देव जी महाराज का फरमान, प्रभ देख दया दुख भुख लथी ढाडी को मंगण चित ना आवे। साहबां दा फरमान, हे प्रभु तेनू देखदिया ही भुखां दा अंत हो गया, दुखां दा अंत हो गया, हुण मैं की मंगा, हुण ते अंदर कोई मंग रही नहीं, तू सामने आया है, सारियां ही भुखां मिट गईयां, सारे दुख मिट गए ने। दरअसल परमात्मा दा मिलना ही सुख दा मिलना है, सुख दा मिलना सुख दा मिलना नहीं है, क्योंकि सुख परमात्मा दे नाल जुड़िया होया है, संसार दे नाल जुड़िया होया नहीं। कभी असी कह देने सानू सुख मिले है, नहीं, परमात्मा दा मिलना ही सुख दा मिलना है, केवल सुख दा मिलना सुख दा मिलना नहीं है। तो साहिब कहंदे ने जिस वक्त परमात्मा मिलता है सब कुछ मिल जाता है। मंग मनुख दे अंदर रहेगी, चाहे संसार दी होवे ते चाहे करतार दी होवे। धार्मिक दुनिया विच चार पदार्थों की बड़ी अहमियत मनी जाती है, दो पदार्थों का संबंध संसार नाल है, ਤੇ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ। ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਉਹ ਹੈ ਧਨ ਤੇ ਕਾਮ। ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ ਉਹ ਹੈ ਧਰਮ ਅਰਥ ਕਾਮ ਮੋਖ, ਉਹ ਹੈ ਧਰਮ ਤੇ ਮੋਕਸ਼ ਜਿਸ ਦਾ ਸੰਬੰਧ ਅਧਿਆਤਮਕ ਨਾਲ ਹੈ। ਕਹਿੰਦੇ ਨੇ ਜਿਉਂ ਜਿਉਂ ਬੰਦਾ ਧਰਮੀ ਬਣਦਾ ਹੈ ਤਿਉਂ ਤਿਉਂ ਉਸਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ, ਉਸਦੇ ਬੰਧਨ ਟੁੱਟਦੇ ਨੇ। ਬੰਧਨ ਕੀ ਨੇ? ਸਰੀਰ ਨੂੰ ਬਿਮਾਰੀਆਂ ਦੇ ਬੰਧਨ ਨੇ, ਮਨ ਨੂੰ ਵਿਕਾਰਾਂ ਦੇ ਬੰਧਨ ਨੇ, ਆਤਮਾ ਨੂੰ ਜਨਮ ਤੇ ਮਰਨ ਦਾ ਬੰਧਨ। ਜੈਸੇ ਜੈਸੇ ਬੰਦਾ ਧਰਮ ਦੇ ਗਹਿਰੇ ਤਲ ਵਿੱਚ ਜਾਂਦਾ ਹੈ, ਬਿਮਾਰੀਆਂ ਦੇ ਬੰਧਨ ਤੋਂ ਸਰੀਰ ਆਜ਼ਾਦ ਹੁੰਦਾ ਹੈ, ਵਿਕਾਰਾਂ ਦੇ ਬੰਧਨ ਤੋਂ ਮਨ ਆਜ਼ਾਦ ਹੁੰਦਾ ਹੈ, ਔਰ ਜਨਮ ਮਰਨ ਦੇ ਬੰਧਨ ਤੋਂ ਜੀਵ ਆਤਮਾ ਆਜ਼ਾਦ ਹੁੰਦੀ ਹੈ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਮੋਕਸ਼ ਪਰਮ ਉਪਲਬਧੀ ਹੈ। ਮੋਕਸ਼ ਤੋਂ ਬਿਨਾਂ ਹੋਰ ਕੋਈ ਐਸਾ ਫਲ ਨਹੀਂ ਜਿਸ ਵਿੱਚ ਇਤਨਾ ਸਵਾਦ ਹੋਵੇ, ਰਸ ਹੋਵੇ। ਤੋ ਜਿਉਂ ਜਿਉਂ ਧਰਮ ਵੱਧਦਾ ਹੈ ਤਿਉਂ ਤਿਉਂ ਮੋਕਸ਼ ਵੱਧਦਾ ਹੈ, ਔਰ ਜਿਉਂ ਜਿਉਂ ਧਨ ਵੱਧਦਾ ਹੈ ਤਿਉਂ ਤਿਉਂ ਕਾਮ ਵੱਧਦਾ ਹੈ। ਸਿਰਫ ਧਨ ਹੈ ਤੇ ਧਰਮ ਨਹੀਂ, ਐਸੇ ਬੰਦੇ ਦਾ ਕਾਮੀ ਹੋ ਜਾਣਾ, ਅਤੀ ਕਾਮੀ ਹੋ ਜਾਣਾ ਕੁਦਰਤੀ ਗੱਲ। ਤੋ ਜੈਸੇ ਜੈਸੇ ਘਰ ਵਿੱਚ ਧਨ ਵਧੇ ਨਾਲੇ ਧਰਮ ਵੀ ਵਧੇ, ਤਾਂ ਹੀ ਸੰਤੁਲਨ ਕਾਇਮ ਰਹੇਗਾ, ਵਰਨਾ ਤਵਾਜ਼ਨ ਡਾਵਾਂਡੋਲ ਹੋ ਜਾਏਗਾ, ਸੰਤੁਲਨ ਵਿਗੜ ਜਾਏਗਾ। ਜਿਤਨੀ ਸੀਮਾ ਵਿੱਚ ਧਨ ਵਧੇ ਉਤਨੀ ਹੀ ਸੀਮਾ ਵਿੱਚ ਧਰਮ ਵਧੇ ਤਾਂ ਫਿਰ ਕੀ ਹੋਵੇਗਾ? ਜਿਤਨੀ ਸੀਮਾ ਵਿੱਚ ਕਾਮ ਵਧੇਗਾ ਉਤਨੀ ਸੀਮਾ ਵਿੱਚ ਮੋਕਸ਼ ਵੀ ਵਧੇਗਾ। ਔਰ ਇਹ ਚਾਰ ਪਦਾਰਥ ਮੰਨੇ ਗਏ ਨੇ, ਚਾਰ ਪਦਾਰਥ ਦੇ ਮਿਲਦਿਆਂ ਹੀ ਮਨੁੱਖ ਮਾਲਾਮਾਲ ਹੋ ਜਾਂਦਾ ਹੈ। ਦੋ ਪਦਾਰਥ ਸੰਸਾਰ ਦਾ ਸੁੱਖ ਪੈਦਾ ਕਰਦੇ ਨੇ, ਔਰ ਦੋ ਪਦਾਰਥ ਅਧਿਆਤਮਕ ਰਸ ਨੂੰ ਜਨਮ ਦਿੰਦੇ ਨੇ, ਆਤਮਾ ਦੇ ਖੇੜੇ ਨੂੰ ਜਨਮ ਦਿੰਦੇ ਨੇ, ਆਤਮਿਕ ਪ੍ਰਸੰਨਤਾ ਨੂੰ ਜਨਮ ਦਿੰਦੇ ਨੇ। ਇਹ ਤੇ ਠੀਕ ਹੈ ਕਿ ਮਨੁੱਖੀ ਤਨ ਵਾਸਤਵਿਕ ਤਿੰਨ ਹਸਤੀਆਂ ਦਾ ਮਜਮੂਆ ਹੈ, ਸਰੀਰ ਮਨ ਆਤਮਾ। ਸਰੀਰ ਦਾ ਜੋ ਸਰੀਰ ਨਾਲ ਮਿਲਣ ਹੈ, ਪਦਾਰਥ ਦਾ ਜੋ ਪਦਾਰਥ ਨਾਲ ਮਿਲਣ ਹੈ, ਕਿਉਂਕਿ ਸਰੀਰ ਸਵੈਮ ਇੱਕ ਪਦਾਰਥ ਹੈ, ਪੰਜ ਤੱਤਾਂ ਦਾ ਪੁਤਲਾ ਹੈ, ਪਦਾਰਥਾਂ ਦੀ ਬਣਤਰ ਹੈ, ਪਦਾਰਥ ਦਾ ਜੋ ਪਦਾਰਥ ਨਾਲ ਮੇਲ ਹੈ, ਸਰੀਰ ਦਾ ਜੋ ਸਰੀਰ ਨਾਲ ਮੇਲ ਹੈ, ਇੱਥੋਂ ਜੋ ਰਸ ਪੈਦਾ ਹੁੰਦਾ ਹੈ ਇਸਨੂੰ ਕਾਮ ਰਸ ਕਹਿੰਦੇ ਨੇ। ਮਨ ਦਾ ਜੋ ਮਨ ਨਾਲ ਮੇਲ ਹੈ, ਇਸ ਮੇਲ ਤੋਂ ਜਿਸ ਰਸ ਦਾ ਜਨਮ ਹੁੰਦਾ ਹੈ ਇਸਨੂੰ ਪ੍ਰੇਮ ਰਸ ਕਹਿੰਦੇ ਨੇ, ਤੇ ਆਤਮਾ ਦਾ ਜੋ ਪਰਮਾਤਮਾ ਨਾਲ ਮੇਲ ਹੈ, ਇਸ ਮੇਲ ਤੋਂ ਜਿਸ ਰਸ ਦਾ ਜਨਮ ਹੁੰਦਾ ਹੈ ਇਸਨੂੰ ਭਗਤੀ ਕਹਿੰਦੇ ਨੇ। ਭਗਤੀ ਰਸ ਸ਼ਿਖਰ ਦਾ ਰਸ ਹੈ, ਭਗਤੀ ਰਸ ਸਭ ਤੋਂ ਉੱਚੇ ਦਾ ਰਸ ਹੈ। ਕਾਮ ਰਸ ਪਸ਼ੂਆਂ ਦੀ ਦੁਨੀਆਂ 'ਚ ਵੀ ਹੈ, ਪੰਛੀਆਂ ਦੀ ਦੁਨੀਆਂ ਵਿੱਚ ਵੀ ਹੈ, ਕੀੜੇ ਮਕੌੜਿਆਂ ਦੀ ਦੁਨੀਆਂ ਵਿੱਚ ਵੀ ਹੈ। ਅਗਰ ਇਸ ਰਸ ਤੋਂ ਮਨੁੱਖ ਉੱਚਾ ਨਹੀਂ ਉੱਠਿਆ ਤਾਂ ਫਿਰ ਪਸ਼ੂਆਂ ਦੇ ਤਲ ਤੇ ਖੜਾ ਹੈ। ਮਨੁੱਖਤਾ ਦੇ ਤਲ ਤੇ ਬੰਦਾ ਉਦੋਂ ਪਹੁੰਚ ਜਾਂਦਾ ਹੈ ਜਦ ਪ੍ਰੇਮ ਦੀ ਦੁਨੀਆਂ 'ਚ ਪਹੁੰਚਦਾ ਹੈ। ਤਾਂ ਸਿਰਫ ਕਾਮਨਾ ਦਾ ਸੰਬੰਧ ਗੁਰੂ ਨਾਲ ਜੋੜਨਾ, ਇਹ ਸੰਬੰਧ ਕੋਈ ਬਹੁਤ ਉੱਚਾ ਨਹੀਂ, ਪਰ ਗੁਰੂ ਦੇ ਵਿਚਾਰਾਂ ਨਾਲ ਆਪਣੇ ਵਿਚਾਰ ਜੋੜ ਲੈਣੇ, ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਲੈਣਾ, ਤੋ ਦੋ ਦਿਲਾਂ ਦੇ ਜੁੜਦਿਆਂ, ਦੋ ਵਿਚਾਰਾਂ ਦੇ ਜੁੜਦਿਆਂ ਪਿਆਰ ਦਾ ਜਨਮ ਹੁੰਦਾ। ਜਿਸ ਦਿਨ ਦੋ ਵਿਚਾਰ ਇੱਕ ਹੋ ਜਾਂਦੇ ਨੇ ਪਿਆਰ ਪੈਦਾ ਹੁੰਦਾ, ਉੱਥੇ ਸਨੇਹ ਦਾ ਜਨਮ ਹੋ ਜਾਂਦਾ। ਪ੍ਰੇਮ ਤੇ ਸਨੇਹ ਇੱਕ ਬਹੁਤ ਵੱਡੀ ਤ੍ਰਿਪਤੀ ਦੇ ਜਾਂਦੀ ਹੈ। ਸਾਹਿਬ ਕਹਿੰਦੇ ਨੇ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਧਾਏ। ਪ੍ਰੇਮ ਦੇ ਨਾਲ ਤ੍ਰਿਪਤੀ ਮਿਲਦੀ ਹੈ, ਲੇਕਿਨ ਪਰਮ ਆਨੰਦ ਪਰਮ ਪ੍ਰਸੰਨਤਾ ਉਦੋਂ ਹੀ ਮਨੁੱਖ ਨੂੰ ਮਿਲਦੀ ਹੈ ਜਦ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਵੇ, ਆਤਮਾ ਦਾ ਪਰਮਾਤਮਾ ਨਾਲ ਮਿਲਣ ਹੋਵੇ। ਤੋ ਸਾਹਿਬ ਦੀ ਬਾਣੀ ਦਾ ਇਹ ਫਰਮਾਨ, ਪ੍ਰਭੂ ਚਿੰਤਨ ਦੇ ਨਾਲ ਮਨੁੱਖ ਦੀ ਝੋਲੀ ਚਾਰ ਪਦਾਰਥਾਂ ਨਾਲ ਭਰ ਜਾਂਦੀ ਹੈ, ਉਹਨੂੰ ਧਨ ਵੀ ਮਿਲ ਜਾਂਦਾ, ਉਹਨਾਂ ਦੀ ਪੂਰਤੀ ਵੀ ਹੋ ਜਾਂਦੀ ਹੈ। ਪ੍ਰਭੂ ਚਿੰਤਨ ਦੇ ਨਾਲ ਧਾਰਮਿਕ ਤੌਰ ਤੇ ਜੋ ਨਾਮ ਦਾ ਰਸ ਆਨੰਦ ਹੈ ਉਹ ਵੀ ਝੋਲੀ 'ਚ ਪੈ ਜਾਂਦਾ ਹੈ, ਔਰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਐ ਬੰਦੇ, ਜੇ ਤੈਨੂੰ ਚਾਰ ਪਦਾਰਥ ਚਾਹੀਦੇ ਨੇ, ਇਹਨਾਂ ਪਦਾਰਥਾਂ ਦੇ ਨਾਲ ਜੇ ਤੂੰ ਆਪਣੀ ਝੋਲੀ ਭਰਨਾ ਚਾਹੁੰਦਾ ਤਾਂ ਸਤਸੰਗ ਵਿੱਚ ਆ, ਗੁਰੂ ਦੀ ਸ਼ਰਨ ਵਿੱਚ ਆ। ਗੁਰੂ ਦੀ ਸ਼ਰਨ, ਸਤਸੰਗ ਦਾ ਰਸ ਔਰ ਗੁਰਮਤ ਦੀਆਂ ਵਿਚਾਰਾਂ ਤੇਰੀ ਇਸ ਝੋਲੀ ਨੂੰ ਚਾਰ ਪਦਾਰਥਾਂ ਨਾਲ ਭਰ ਦੇਣਗੀਆਂ, ਤੇ ਇਹਨਾਂ ਪਦਾਰਥਾਂ ਤੋਂ ਕੋਈ ਹੋਰ ਉੱਚਾ ਪਦਾਰਥ ਹੈ ਨਹੀਂ। ਜਿਸ ਵਕਤ ਧਨ ਤੇ ਕਾਮਨਾ ਦੀ ਪੂਰਤੀ ਹੋ ਜਾਏ, ਸੰਸਾਰ ਤੋਂ ਮਨੁੱਖ ਉੱਚਾ ਉੱਠਦਾ, ਸਭ ਕੁਛ ਮਿਲ ਗਿਆ। ਤੇ ਜਿਸ ਦਿਨ ਧਰਮ ਤੇ ਮੋਕਸ਼ ਮਨੁੱਖ ਨੂੰ ਮਿਲ ਗਿਆ, ਉਸ ਦਿਨ ਤੇ ਬੰਦਾ ਉਸ ਸਿੰਘਾਸਣ ਤੇ ਜਾ ਬੈਠਦਾ ਹੈ ਜਿਸ ਸਿੰਘਾਸਣ ਤੇ ਪ੍ਰਮਾਤਮਾ ਆਪ ਬੈਠਾ ਹੈ। ਭਗਤ ਕਬੀਰ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਏ ਹੈ, ਹੋਏ ਨਾ ਸਕੇ ਪਛਾਣ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ਼ 2.98 ਨੂੰ ਪਾਉਂਡ, ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ, ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
3: Family Care Pharmacy
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 66 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
2: ਜੋ ਦਿਸ ਹੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

कर्तापुख निर्भव निर्वैर अकाल मूरत आजूनी सैभं गुरु प्रसाद। मनुख दी सिरजना विच परिपूर्ण परमात्मा ने अपनी पूरी सियाणप पूरी बख्शिश तो कम लिया। मनुख दा एक एक अंग बड़ा कीमती है, एक एक नस, एक एक रोम और एक एक इंद्रिय दी अपनी खास महानता। लेकिन इहदे चों शरीर दी इस बणतर दे चों चार हिस्से ऐसे ने जिन्हां दी व्याख्या भारत दे ऋषि मुनिया ने बड़े सोहणे ढंग नाल कीती है। प्रथम सिर, दूसरा बावां, तीसरा पेट और चौथा चरण पैर। सिर दी अपनी महानता है, हत्थां दी अपनी गल है, पेट दी अपनी दुनिया है और पैरां दी अपनी खास होंद है। इन्हां चारां करके ही साडे देश दे च वर्ण वंड होई सी और चार वर्ण मन ले गए सन। चार वर्ण ब्राह्मण, खत्री, वैश और शूद्र। व्याख्या इंज कीती गई कि जो ब्राह्मण है वो सिर है, जो वैश है वो पेट है, जो खत्री है वो बावा है और जो शूद्र है वो चरण है। ये वंड किस आधार ते कीती गई? जात पात नूं कुल नूं मुख रख के इस तरह दी वंड नहीं होई सी। ये वंड होई सी रुचियां करके। जिहड़ा मनुख जहनी तौर ते दिमागी तौर ते ज्यादा सोचदा सी, अपने सिर दा ज्यादा इस्तेमाल करदा सी, हर वक्त सोचां विच गलतान रहिंदा सी, हर वक्त सोच दी दुनिया विच रहिंदा सी। सोचना जीवन बारे, सोचना जन्म बारे, सोचना मरण बारे, सोचना संसार बारे और संसार दे करते बारे। अठे पैर जो सोचां विच लीन रहा, ऐसे पुरुष नूं साडे देश दे सियाणे मनुखा ने कह दिता है ब्राह्मण है। ये ब्रह्म दा चिंतन करदा, ये करतार ते संसार दा चिंतन करदा, ये हर वक्त बहुत गहरे चिंतन विच डुबिया रहिंदा। तो जिस दी दुनिया चिंतन सी, जिस दा संसार चिंतन ते खड़ा सी, जो अपने सिर दा बहुता इस्तेमाल करदा सी, आखिर बाद विच फैसला ये कीता गया है संसार दा सिर है, ये मनुखी दुनिया दा सिर है। और इतनी गल ते स्पष्ट है कि शरीर विच सिर दी अपनी खास अहमियत है। सिर अलग हो जाए तो बाकी दे सारे अंग नाकारा ने। सिर बहुत कीमती है, बहुत कीमती है। और जो इस सिर दा बहुता ही इस्तेमाल करे, बहुती इस दी वरतों करे, ऐसे पुरुष नूं आख्या गया ये ब्राह्मण है। ऐसे पुरुषां तो ज्ञान दा जन्म होया, कला दा जन्म होया, विज्ञान दा जन्म होया। जीवन दी बहुत सारी सुंदरता ते हलचल दा कारण वह मनुख बने जिन्हां ने अपने सिर दा बहुते इस्तेमाल कीता। दूसरी श्रेणी च आ जांदे ने ओह पुरुष जिन्हां दा रस अपनी बाहां विच सी, सिर विच नहीं सी। वह अपने हथ मजबूत करना चाहते सन, उन्हां दे हथां विच बहुत वड्डी सत्ता इकट्ठी हो गई। ऐसे पुरुष राजनीतिक कहलाए, राजा महाराजा कहलाए, जिन्हां दा जोर बाहां ते सी। हत्थां नूं मजबूत करना है, हत्थां नूं ताकतवर करना है। दो हत्थां विच हजारां हत्थां वर्गी ताकत पैदा करनी है। साडे देश च ऐसे सूरबीर होए जिन्हां नूं कहा गया सहन सर बाहु, हजारां बावां रखण वाला। दरअसल हजारां बावां मनुख दियां होंदियां नहीं। गल इतनी है कि जिहदियां दो बावां विच हजारां बावां वर्गा बल है, उसनू आख्या गया सहन सरबाऊ। जिहदे एक सिर विच
10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10 ਦਾ ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ, ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਦੋ ਬਾਹਾਂ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰਬਾਉ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਵਿੱਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਵਿੱਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਧਨ ਸੰਚਨ ਦੇ ਵਿੱਚ ਹੀ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਗਰਜ ਕੇ ਕਿਸੇ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਭਰਕਮ ਕੰਮ ਕਰਨ ਦੀ ਹੋਵੇ, ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ ਹੈ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ ਹੈ। ਭੋਜਨ ਤੋਂ ਜਦ ਰਸ ਬਣਦਾ ਹੈ, ਖੂਨ ਬਣਦਾ ਹੈ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। ਦੋ ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ ਚਾਰ ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ, ਜੋ ਭਾਰਤ ਵਿੱਚ ਬੜੇ ਪ੍ਰਧਾਨ ਰੂਪ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਕਿਉਂਕਿ ਸਰੀਰ ਦੇ ਵਿੱਚ ਇਹਨਾਂ ਚਾਰਾਂ ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ। ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ, ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਤੇ ਵਜ਼ਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ
اسی الگ کھڑی کر دیتی بھئی اے شودر نے اے دنال کی ہویا منکھتا ونڈی گئی اور منکھ منکھ دے وچکار بہت وڈی دیوار کھڑی ہو گئی شودر تے کھتری دے وچکار بہت وڈی دیوار کھڑی ہو گئی کھتری تے برامن برامن تے ویش اے آپس دچ مل نہ سکے پاڑا بہت ودا گیا وتھ بہت ودی گئی صاحب گرو نانک دیو جی مہاراج دا زمانہ آیا آپ نے منکھ دی مول سمسیا نو سمجھیا اور ہندوستان دی غلامی دے کارنا نو بھی سمجھیا تو ایک نوی رو چلائی ایک نوی دین ایک نوی وچار دھارا اس دیش دے جاری کی تھی آخیا چار ورن ایک ورن کر پیری پونا جگ ورتایا بکولے بھائی صاحب بھائی گرداس جی گرو نانک نے چار ورنا نو ایک کرن دی کوشش کی تھی صدگر نے فرمان کیتا جد سر پیر پیڑ تے پیر بقیدہ کٹھے نے تا ورن کیوں نہیں کٹھے ہو سکتے ایک کوئی منک دے اندر چارے ورن کیوں نہیں ہو سکتے اور اے ورن کر کے ہر منک الگ الگ کیوں ہے یہ ٹھیک ہے کہ سر دی اپنی مہانتا ہے اور سر سرمور ہے برامن نو اسی سرمور منے ہیں یہ ٹھیک ہے کیونکہ دماغ سرمور ہے شریر دے جی اسی دیکھ دے ہاں کسی منک دا دماغ نہ کم کرے تا اسنو پاگل کہیں دے ہیں پاگل خانے پہ جنا پہنے ایسا بندہ خطرناک ثابت ہوں گا ہے انہوں دے ہاتھ بھی نے پیر بھی نے زبان بھی ہے اکھاں بھی ہے گئے نے کان بھی ہے گئے نے پر چونکہ دماغ نے تو انہ سارے اندریاں دا او صحیح استعمال نہیں کر سکدا ایس واسطے او خطرناک ہے انہوں پاگل خانے بھیجنا پیندا ہے کیونکہ پاگل نو نہیں پتا میں کی بولنا ہے کی نہیں بولنا کی ویکھنا ہے کی نہیں ویکھنا کیڑے پاسے چلنا ہے کیڑے پاسے نہیں چلنا کی کرنا ہے کی نہیں کرنا سوچ نہیں سکدا شکتی ساری اس دے کول ہے پر شکتی دے پریوگ کرن دا ٹنگ اس دے کول نہیں وہ سوچ نہیں سکدا وہ وچار نہیں سکدا تو وچار شکتی ایک بہت وڈی شکتی ہے

ਜਿਹਦੇ ਅੰਦਰ ਖੱਤਰੀਪਣਾ ਨਹੀਂ ਉਹਦੇ ਤੇ ਹੱਥ ਹੀ ਨਹੀਂ ਹੈ, ਤੇ ਜਿਸ ਦੇ ਅੰਦਰ ਬ੍ਰਾਹਮਣ ਦੀ ਬਿਰਤੀ ਨਹੀਂ ਉਹਦਾ ਤੇ ਸਿਰ ਹੀ ਨਹੀਂ ਹੈ, ਤੇ ਸਿਰ ਤੋਂ ਬਿਨਾਂ ਧੜ ਦੀ ਕੀ ਅਹਿਮੀਅਤ ਹੈ, ਸਿਰ ਤੋਂ ਬਿਨਾਂ ਸਮੁੱਚਾ ਸਰੀਰ ਕੀ ਮੈਨੇ ਰੱਖਦਾ। ਤੋ ਕੁਛ ਮਨੁੱਖ ਐਸੇ ਨੇ ਜਿਨ੍ਹਾਂ ਦੀ ਸੋਚਣ ਦੇ ਚ ਵਿਚਾਰਾਂ ਦੇ ਚ ਹੀ ਰੁਚੀ ਹੈ, ਇਸੇ ਦੇ ਚ ਹੀ ਰਸ ਹੈ, ਇਹ ਬੰਦੇ ਬ੍ਰਾਹਮਣ ਨੇ। ਤੇ ਕੁਛ ਉਹ ਜੋ ਸ਼ਕਤੀ ਦੇ ਚ ਰਸ ਰੱਖਦੇ ਨੇ ਇਹ ਖੱਤਰੀ ਨੇ, ਕੁਛ ਉਹ ਜੋ ਸਿਰਫ ਧਨ ਦੇ ਆਲੇ ਦੁਆਲੇ ਭੋਜਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੇ ਨੇ ਤੇ ਧਨ ਸੰਚਨ ਕਰਨਾ ਹੀ ਜੀਵਨ ਮਨੋਰਥ ਹੈ, ਐਸੇ ਪੁਰਸ਼ ਵੈਸ਼ ਨੇ। ਤੇ ਕੁਛ ਉਹ ਜੋ ਵਜ਼ਨੀ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੇ। ਪ੍ਰਾਚੀਨ ਇੱਕ ਕਥਾ ਹੈ ਕਿ ਲਾਹੌਰ ਦੇ ਵਿੱਚ ਇੱਕ ਛੱਜੂ ਨਾਮ ਦੇ ਭਗਤ ਸਨ, ਉਹਨਾਂ ਨੂੰ ਚੰਦ ਮਜ਼ਦੂਰਾਂ ਦੇ ਉੱਤੇ ਬੜਾ ਤਰਸ ਆਇਆ ਜੋ ਧੁੱਪ ਦੇ ਵਿੱਚ ਪਿੱਟਾਂ ਢੋ ਰਹੇ ਸਨ, ਮਿੱਟੀ ਢੋ ਰਹੇ ਸਨ, ਕਿਸੇ ਮਹਿਲ ਦੀ ਤਾਮੀਰ ਦੇ ਵਿੱਚ ਲੱਗੇ ਹੋਏ ਸਨ ਪਰ ਧੁੱਪ ਦੇ ਵਿੱਚ ਕੰਮ ਕਰ ਰਹੇ ਸਨ, ਬੜਾ ਤਰਸ ਆਇਆ। ਚਾਰ ਮਜ਼ਦੂਰਾਂ ਨੂੰ ਛੱਜੂ ਨੇ ਬੁਲਾ ਲਿਆ ਔਰ ਆਖਿਆ, ਇਹ ਦਿਨ ਭਰ ਜੋ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੀ ਮਿਲਦਾ? ਪ੍ਰਾਚੀਨ ਸਮਾਂ ਸੀ, ਆਖਿਆ ਸਾਨੂੰ ਆਠ ਆਨੇ ਰੋਜ਼ ਮਿਲਦੇ ਨੇ। ਭਗਤ ਛੱਜੂ ਕਹਿਣ ਲੱਗੇ, ਮੇਰੇ ਘਰ ਆਓ, ਉੱਥੇ ਕੰਮ ਕਰੋ, ਮੈਂ ਦੁੱਗਣੀ ਮਜ਼ਦੂਰੀ ਦੇਵਾਂਗਾ, ਇੱਕ ਰੁਪਇਆ ਰੋਜ਼ ਦੇਵਾਂਗਾ। ਇਹ ਚਾਰੇ ਮਜ਼ਦੂਰ ਭਗਤ ਜੀ ਦੇ ਘਰ ਸਵੇਰੇ ਪਹੁੰਚੇ ਤੇ ਕਹਿਣ ਲੱਗੇ, ਭਗਤ ਜੀ ਕੀ ਕੰਮ ਹੈ, ਕੰਮ ਕੀ ਕਰਨਾ ਹੋਵੇਗਾ ਸਾਨੂੰ? ਚਾਰਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀ, ਬਿਠਾ ਦਿੱਤਾ ਔਰ ਆਖਿਆ, ਰਾਮ ਰਾਮ ਦਾ ਬਸ ਰਟਨ ਕਰੋ, ਇੱਕ ਦੂਜੇ ਦੀ ਤਰਫ ਵੇਖਣਾ ਨਹੀਂ, ਮਾਲਾ ਫੇਰੀ ਜਾਓ, ਰਾਮ ਰਾਮ ਦਾ ਰਟਨ ਕਰੀ ਜਾਓ ਔਰ ਉਸੇ ਵਿੱਚ ਧਿਆਨ ਜੋੜੋ, ਮੈਂ ਤੁਹਾਨੂੰ ਦੁੱਗਣੀ ਮਜ਼ਦੂਰੀ ਦੇਵਾਂਗਾ ਔਰ ਇਹ ਕੰਮ ਅੱਧਾ ਦਿਨ ਕਰੋ। ਉੱਥੇ ਪੂਰਾ ਦਿਨ ਤੁਸੀਂ ਕੰਮ ਕਰਦੇ ਸੀ, ਮਜ਼ਦੂਰੀ ਅੱਠਾਂ ਨੇ ਮਿਲਦੀ ਸੀ, ਇੱਥੇ ਅੱਧਾ ਦਿਨ ਇਹ ਕੰਮ ਕਰੋ, ਮਜ਼ਦੂਰੀ ਮੈਂ ਦੁੱਗਣੀ ਦੇਵਾਂਗਾ। ਇੱਕ ਦੋ ਮਿੰਟ ਤੇ ਉਹ ਵਿਚਾਰੇ ਰਾਮ ਰਾਮ ਕਰਦੇ ਰਹੇ ਪਰ ਇੱਕ ਦੂਜੇ ਦੀ ਤਰਫ ਵੇਖਣ ਤਾਂ ਛੱਜੂ ਰੋਕੇ, ਲੇਕਿਨ ਇੱਕ ਦੂਜੇ ਦੀ ਤਰਫ ਦੇਖੇ ਬਿਨਾਂ ਉਹਨਾਂ ਨੂੰ ਚੈਨ ਵੀ ਨਾ ਆਵੇ। ਫਿਰ ਛੱਜੂ ਨੇ ਇਹ ਕਿਹਾ ਕਿ ਧੁਨ ਵਿੱਚ ਧਿਆਨ ਜੋੜਨੀ, ਜੋ ਰਾਮ ਦੀ ਧੁਨ ਅਲਾਪੋ ਉਸੇ ਵਿੱਚ ਸੁਰਤ ਜੋੜਨੀ, ਉਸੇ ਵਿੱਚ ਧਿਆਨ ਜੋੜਨਾ, ਬੜਾ ਔਖਾ ਹੋ ਗਿਆ ਉਹਨਾਂ ਵਾਸਤੇ। ਕੁਛ ਦੇਰ ਤੇ ਕਰਦੇ ਰਹੇ, ਫਿਰ ਇੱਕ ਦੂਜੇ ਦੀ ਤਰਫ ਦੇਖਣ, ਫਿਰ ਗੱਲਾਂ ਬਾਤਾਂ ਕਰਨ ਦੀ ਰੁਚੀ ਹੋਵੇ, ਆਖਿਰ ਛੱਜੂ ਰੋਕੇ ਤਾਂ ਖਿੱਜ ਕੇ ਚਾਰਾਂ ਨੇ ਮਾਲਾ ਸੁੱਟ ਦਿੱਤੀ, ਆਖਿਆ ਸੀਟਾਂ ਹੀ ਢੋਣੀਆਂ ਨੇ, ਇਹ ਕੰਮ ਸਾਥੋਂ ਨਹੀਂ ਹੋਣਾ, ਇਹ ਬਾਰੀਕ ਕੰਮ ਹੈ, ਇਹ ਦਿਮਾਗੀ ਸਾਧਨਾ ਤੇ ਖੜਾ ਹੈ, ਇਹ ਜ਼ਿਹਨੀ ਸਾਧਨਾ ਤੇ ਖੜਾ ਹੈ। ਹਰ ਮਨੁੱਖ ਜ਼ਿਹਨੀ ਨੇ ਕੰਮ ਨਹੀਂ ਕਰ ਸਕਦਾ ਤੇ ਹਰ ਬੰਦਾ ਸਰੀਰਕ ਕੰਮ ਵੀ ਨਹੀਂ ਕਰ ਸਕਦਾ, ਮਨੁੱਖ ਦੀ ਆਪਣੀ ਆਪਣੀ ਰੁਚੀ ਆਉਂਦੀ ਹੈ ਤੇ ਰੁਚੀਆਂ ਦੇ ਮੁਤਾਬਕ ਹੀ ਉਸਦੀ ਕਿਰਤ ਚੱਲਦੀ। ਇਸੇ ਕਰਕੇ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਵੰਡ ਕਰ ਦਿੱਤੀ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਹਜ਼ਾਰਾਂ ਸਾਲ ਤੋਂ ਇਹ ਵੰਡ ਚੱਲੀ ਆ ਰਹੀ ਸੀ। ਗੁਰੂ ਨਾਨਕ ਦਾ ਜ਼ਮਾਨਾ ਆਇਆ, ਆਪ ਨੇ ਇਸ ਵੰਡ ਵਿੱਚ ਸੁਧਾਰ ਕੀਤਾ ਔਰ ਆਪ ਨੇ ਕੋਸ਼ਿਸ਼ ਕੀਤੀ ਕਿ ਇੱਕ ਹੀ ਮਨੁੱਖ ਦੇ ਅੰਦਰ ਚਾਰੇ ਵਰਨ ਚਾਹੀਦੇ ਨੇ, ਤਾਂ ਹੀ ਮਨੁੱਖ ਸੰਪੂਰਨ ਹੋਵੇਗਾ, ਵਰਨਾ ਮਨੁੱਖ ਅਧੂਰਾ ਹੈ। ਮਨੁੱਖ ਟੁਕੜੇ ਟੁਕੜਿਆਂ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਔਰ ਇੱਕ ਇੱਕ ਖੇਰੂ ਖੇਰੂ ਹੋਇਆ ਟੁਕੜਾ ਕੋਈ ਖਾਸ ਕਾਰਾਮਦ ਸਿੱਧ ਨਹੀਂ ਆਉਂਦਾ। ਤੋ ਚਾਰ ਵਰਨ ਇੱਕ ਵਰਨ ਕਰ, ਗੁਰੂ ਨਾਨਕ ਨੇ ਜਿਸ ਮਨੁੱਖ ਦਾ ਨਾਮ ਸਿੱਖ ਰੱਖਿਆ ਉਸਨੂੰ ਹਿਦਾਇਤ ਵੀ ਕੀਤੀ ਕਿ ਤੂੰ ਆਪਣੇ ਸਿਰ ਦਾ ਇਸਤੇਮਾਲ ਵੀ ਕਰਨਾ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਹਰ ਕਦਮ ਦੇ ਉੱਤੇ ਤੂੰ ਆਪਣੀ ਅਕਲ ਦੀ ਵਰਤੋਂ ਕਰੀ, ਤੂੰ ਸੋਚੀ, ਸੋਚ ਕੇ ਬੋਲੀ, ਸੋਚ ਕੇ ਹੀ ਵੇਖੀ, ਸੋਚ ਕੇ ਹੀ ਹਰ ਕੰਮ ਕਰੀ, ਜ਼ਿੰਦਗੀ ਦਾ ਕੋਈ ਕਰਮ ਐਸਾ ਨਾ ਹੋਵੇ ਜਿਹਦੇ ਉੱਤੇ ਸੋਚ ਦੀ ਮੋਹਰ ਨਾ ਲੱਗੀ ਹੋਵੇ, ਵਿਚਾਰ ਦੀ ਮੋਹਰ ਨਾ ਲੱਗੀ ਹੋਵੇ, ਤੂੰ ਬ੍ਰਾਹਮਣ ਬਣ। ਬ੍ਰਹਮ ਵਿਚਾਰ ਵਿਚਾਰੇ ਸੋਏ, ਨਾਨਕ ਤਾਂ ਕਿ ਪਰਮਗਤ ਹੋਏ। ਸਾਹਿਬਾਂ ਦਾ ਫਰਮਾਨ ਸੀ, ਬ੍ਰਹਮ ਦੀ ਤੂੰ ਵਿਚਾਰ ਕਰ, ਬ੍ਰਹਮ ਦਾ ਤੂੰ ਚਿੰਤਨ ਕਰ, ਪਰ ਨਿਰਾ ਬ੍ਰਹਮ ਦੇ ਚਿੰਤਨ ਵਿੱਚ, ਨਿਰਾ ਹੀ ਸੋਚ ਵਿਚਾਰਾਂ ਵਿੱਚ ਤੂੰ ਲੀਨ ਨਾ ਹੋਵੀਂ, ਕਿਉਂ ਜ਼ਿੰਦਗੀ ਦੀਆਂ ਕੁਛ ਮੂਲ ਸਮੱਸਿਆਵਾਂ ਹੋਰ ਵੀ ਹਨ, ਤੂੰ ਆਪਣੀ ਬਾਵਾਂ ਤੋਂ ਵੀ ਕੰਮ ਲਵੇਂ, ਤੂੰ ਖੱਤਰੀ ਵੀ ਬਣੇ। ਅਗਰ ਤੂੰ ਪ੍ਰਭੂ ਚਿੰਤਨ ਹੀ ਕਰਦਾ ਰਿਹਾ, ਤੂੰ ਸੋਚਦਾ ਰਿਹਾ, ਤੂੰ ਦਾਰਸ਼ਨਿਕ ਬਣ ਜਾਏਗਾ, ਗਿਆਨੀ ਬਣ ਜਾਵੇਗਾ, ਭਗਤ ਬਣ ਜਾਏਗਾ, ਲੇਕਿਨ ਤੇਰੇ ਬਾਵਾਂ ਵਿੱਚ ਤਾਕਤ ਨਾ ਹੋਈ ਤਾਂ ਹੋ ਸਕਦਾ ਤੇਰੀ ਸੰਸਕ੍ਰਿਤੀ, ਤੇਰਾ ਦੇਸ਼, ਤੇਰੀ ਤਹਿਜ਼ੀਬ, ਤੇਰਾ ਧਰਮ ਖਤਰੇ 'ਚ ਹੋ ਜਾਏ। ਸਮੁੱਚੇ

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 18.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 20.99 ਦਾ, ਰੋ ਆਲਮੰਡਸ 5.99 ਨੂੰ ਪਾਉਂਡ ਅਤੇ 216 ਇੰਡੀਕੈਨ ਟੀ ਵਾਲਾ ਪੈਕ 5.99 ਦਾ।
3: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurbani segment tuhade tak. Swargvasi Sardar Ajit Singh di baad, Swargvasi Mata Surinder Kaur baad di yaad de vich 1550 AM ton Gurbani prachar kita janda hai. 1550 radio de utte Gurbani de kise bhi program nu sponsor karan vaste 604-964-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 7 ਅਗਸਤ ਤੋਂ 12 ਅਗਸਤ ਤੱਕ ਬੀਸੀ ਚੈਰੀਜ਼ 2.98 ਨੂੰ ਪਾਉਂਡ, ਰੋਮਾ ਟੋਮੇਟੋ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
3: Family Care Pharmacy
4: पूरे BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਬੀਸੀ ਚੈਰੀਜ 2.98 ਨੂੰ ਪਾਉਂਡ, ਰੋਮਾ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਧਨੀਆ ਲਵੋ 69 ਸੈਂਟਸ ਦੀ ਗੁੱਛੀ ਅਤੇ 800 ml ਪਾਕਿਸਤਾਨੀ ਰੂਹ ਅਫਜ਼ਾ 3.98 ਦੀ ਬੋਟਲ।
0: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
2: 1746 ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 ਚ ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 7 ਅਗਸਤ ਤੋਂ 12 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 18.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 20.99 ਦਾ, ਬਿਨਾਂ ਬੀਜ ਵਾਲਾ ਹਦਵਾਣਾ 66 ਸੈਂਟਸ ਨੂੰ ਪਾਉਂਡ, ਅਤੇ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ

0: You're listening to KRPI 1550 Radio, Ferndale, Washington.
1: ਸੁਣਦੇ ਜੀ
2: ਹਾਂਜੀ
1: ਦੱਸੋ ਜੀ ਕੀ ਪਕਾਈਏ
2: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ ਆਲੂ ਜੀ ਦੇ ਵਧੀਆ ਬੈਂਗਣ ਅਨਮੋਲ ਨੇ ਗੋਭੀ ਉੱਥੇ ਤਾਜ਼ੀ ਇੱਕ ਰੇਲੇ ਦੇ ਮਾਹੌਲ ਨੇ ਮੈਂਗੋ ਉੱਥੇ ਪਿਆਰੇ ਨੇ ਔਰੰਜ ਨਿਆਰੇ ਨੇ ਫੁੱਟੀ

0: ਤਾਂ ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਏ
2: ਫਰੂਟੀ ਕਹਿਣਾ ਜਾਣਾ ਏ
3: ਫਰੂਟੀ ਕਹਿਣਾ ਜਾਣਾ ਏ
4: ਫਰੂਟੀ ਕਹਿਣਾ ਹੀ ਜਾਣਾ
5: Family Care Pharmacy
6: पूरे BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
5: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
6: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
5: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
6: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
7: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
5: ਜਾਂ ਕਾਲ ਕਿਰਨ ਐਟ 604-581-1900
8: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
9: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
8: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
9: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
8: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

ਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹੁਰ ਕਰੂੰ ਕਬ ਤਾਬੇ ਦਨਾਨਾ ਕ੍ਰਿਸ਼ਨ ਜਥਾ ਮਤ ਚਰਿਤਰੋ ਚਾਰੋ ਚੂਕ ਹੋਏ ਕਬ ਲਿਹੋ ਸੁਧਾਰੋ ਕਬਿਓ ਬਾਚ ਦੋਹਾਰਾ।

ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਾਰਾ ਸਾਧ ਅਸਾਧ ਜਾਨੋ ਨਹੀਂ ਬਾਧ ਸੁਬਾਧ ਬਿਬਾਧ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।